ਕੀਤਾ। ਉਹ ਵਿਦਵਾਨ ਜਿਹੜਾ ਪੰਡਿਤ ਸੀ ਸੰਗਤ ਜੀ ਮਾਨੋ ਉਹ ਨਿੰਮ ਵਰਗਾ ਕੌੜਾ ਸੀ ਅਤੇ ਭਗਤਾਂ ਦਾ ਜੀਵਨ ਸੰਗਤ ਜੀ ਚੰਦਨ ਦੇ ਰੁੱਖ ਵਰਗਾ ਹੁੰਦਾ ਹੈ। ਜਿਵੇਂ ਚੰਦਨ ਨਿੰਮ ਅਰੰਡ ਕੁੜੱਤਨ ਭਰਿਆਂ ਰੁੱਖਾਂ 'ਚੋਂ ਖੁਸ਼ਬੂ ਆਉਣ ਲਾ ਦਿੰਦਾ ਹੈ, ਜਾਂ ਇੱਦਾਂ ਕਹਿ ਲਈਏ ਕੋਈ ਲੱਕੜ ਹਾਰਾ ਚੰਦਨ ਦੇ ਰੁੱਖ ਨੂੰ ਕੱਟੇ ਅਤੇ ਉਹਦੀ ਕੁਹਾੜੇ ਦੀ ਤਿੱਖੀ ਧਾਰ ਨੂੰ ਵੀ ਸੁੰਘੀਏ ਨਾ, ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਂਦੀ ਹੈ ਜਿਹੜਾ ਕੁਹਾੜਾ ਚੰਦਨ ਨੂੰ ਕੱਟਦਾ ਹੈ। ਇਹ ਹੰਕਾਰੀ ਕੁਹਾੜਿਆਂ ਵਰਗੇ ਸਨ, ਬਚਨਾਂ ਰੂਪੀ ਕੁਹਾੜੇ ਮਾਰਦੇ, ਪਰ ਭਗਤ ਕਬੀਰ ਜੀ ਚੰਦਨ ਵਰਗੇ, ਉਹਨਾਂ ਦੇ ਕੁਹਾੜਿਆਂ ਵਰਗਿਆਂ ਬਚਨਾਂ ਨੂੰ ਵੀ ਖੁਸ਼ਬੂ ਨਾਲ ਰੰਗ ਦਿੰਦੇ ਸੰਗਤ ਜੀ। ਭਗਤ ਕਬੀਰ ਜੀ ਆਖਣ ਲੱਗੇ, ਕਿਆ ਪੜ੍ਹੀਆ ਕਿਆ ਗੁਣੀਆ ਕਿਆ ਵੇਦ ਪੁਰਾਨਾ ਸੁਣੀਆ। ਦੱਸੋ ਭਾਈ ਪੰਡਿਤ ਜੀ, ਕਿਆ ਪੜ੍ਹੀਆ, ਕਿਹੜੇ ਵੇਦ ਪੁਰਾਣ ਸ਼ਾਸਤਰ ਸਿਮਰਤੀਆਂ ਪੜ੍ਹ ਲਈਏ, ਕਿਆ ਗੁਣੀਆ, ਕੀ ਵਿਚਾਰ ਲਈਏ ਉਹਨਾਂ ਨੂੰ, ਜਿਨ੍ਹਾਂ ਦੇ ਵਿੱਚ 80,000 ਤੋਂ ਵਧੇਰੇ ਐਸੇ ਸ਼ਬਦ ਜਿਹੜੇ ਕਰਮ ਕਾਂਡਾਂ ਨਾਲ ਜੋੜਦੇ ਨੇ, ਜਿਨ੍ਹਾਂ ਵਿੱਚ 16,000 ਤੋਂ ਵਧੇਰੇ ਜਿਹੜੇ ਸ਼ਬਦ ਨੇ ਉਹ ਇੱਦਾਂ ਦੁਨਿਆਵੀ ਉਪਾਸ਼ਕਾਂ ਦੇ ਨਾਲ ਜੋੜਦੇ ਨੇ। ਕੇਵਲ 4,000 ਸ਼ਬਦ ਨੇ ਪੁਰਾਣਾ ਅੰਦਰ ਜਿਹੜੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਣ ਬਾਬਤ ਆਖਦੇ ਸੰਗਤ ਜੀ, ਪਰ ਜਿਹਦੇ ਵਿੱਚ ਹੁਣ ਵਧੇਰਾ ਗਿਆਨ ਦੂਜਾ ਹੋਵੇ ਫਿਰ ਛੋਟਾ ਗਿਆਨ ਅਸਰ ਕਰਨੋਂ ਹਟ ਜਾਂਦਾ ਹੈ। ਜਦੋਂ ਵਧੇਰੇ ਮਨਮੁੱਖਾਂ ਦੀ ਸੰਗਤ ਹੋਵੇ, ਭਗਤ ਕਬੀਰ ਜੀ ਆਖਣ ਲੱਗੇ, ਦੱਸੋ ਕਿਆ ਪੜ੍ਹੀਆ ਕਿਆ ਗੁਣੀਆ ਕਿਆ ਵੇਦ, ਜਿਹੜੇ 4 ਵੇਦ ਨੇ, 18 ਪੁਰਾਣ ਨੇ, ਪੁਰਾਣਾ ਸੁਣੀਆ। ਦੱਸੋ ਭਾਈ ਕੀ ਪੜ੍ਹ ਲਈਏ, ਕੀ ਸੁਣ ਲਈਏ, ਕੀ ਵਿਚਾਰ ਲਈਏ, ਕੀ ਹੋਵੇਗਾ। ਜਿਵੇਂ ਸੰਗਤ ਜੀ ਮਹਾਂਪੁਰਖਾਂ ਦੇ ਬਚਨ ਹਨ, ਭਾਈ ਜੈਸੀ ਖੋਤੀ ਬਾਹੀ ਤੈਸੀ ਪੋਥੀ ਬਾਹੀ। ਜਿਵੇਂ ਖੋਤੀ ਭਾਰ ਲੈ ਕੇ ਸਾਰਾ ਦਿਨ ਤੁਰੀ ਫਿਰਦੀ ਹੈ, ਇੱਦਾਂ ਉਹ ਵਿਦਵਾਨ ਵੀ ਖੋਤੀ ਦੀ ਨਿਆਈ ਨੇ ਪੋਥੀਆਂ ਦਾ ਭਾਰ ਹੀ ਚੁੱਕਿਆ ਏ। ਸਾਰਾ ਦਿਨ ਢੋਂਦੇ ਫਿਰਦੇ ਵਿਦਵਾਨਗੀ ਦੇ ਭਾਰ ਨੂੰ, ਜੀਵਨ ਅੰਦਰ ਕੁਝ ਕਮਾਇਆ ਨਹੀਂ। ਭਗਤ ਕਬੀਰ ਜੀ ਆਖਦੇ, ਦੱਸੋ ਭਾਈ ਤੁਸੀਂ ਤੇ ਇਹ ਪੜ੍ਹ ਗੁਣ ਲਿਆ ਵਿਚਾਰ ਲਿਆ ਕਾਹਦੇ ਵਾਸਤੇ, ਦੁਨਿਆਵੀ ਪਦਾਰਥਾਂ ਵਾਸਤੇ, ਦੁਨਿਆਵੀ ਮਾਇਆ ਵਾਸਤੇ। ਜਿਵੇਂ ਕੱਲ੍ਹ ਵੀ ਸ਼ਬਦ ਦੇ ਅਰਥ ਕੀਤੇ ਸੀ, ਐਸੋ ਅਚਰਜ ਦੇਖਿਓ ਕਬੀਰ, ਦਦਕ ਭੁੱਲੈ ਬਰੋਲੈ ਨੀਰ। ਭਗਤ ਕਬੀਰ ਜੀਆਂ ਦਾ ਮਿੱਤਰ ਆਖਣ ਲੱਗਾ, ਭਗਤ ਕਬੀਰ ਜੀ ਐਸਾ ਕੌਤਕ ਵੇਖ ਕੇ ਆਇਆ ਹਾਂ, ਸਾਡੇ ਗਵਾਂਢ ਵਿੱਚ ਇੱਕ ਮਾਈ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਰਿੜਕਦੀ ਸੀ, ਦੋ ਘੜੇ ਪਏ ਸਨ, ਇੱਕ ਦੁੱਧ ਦਾ ਭਰਿਆ ਇੱਕ ਪਾਣੀ ਦਾ, ਅੱਜ ਭੁਲੇਖੇ ਨਾਲ ਪਾਣੀ 'ਚ ਮਧਾਣੀ ਪਾ ਕੇ ਰਿੜਕੀ ਗਈ, ਦਿਨ ਚੜ੍ਹ ਗਿਆ, ਨਿਕਲਿਆ ਵਿੱਚੋਂ ਕੁਝ ਵੀ ਨਹੀਂ। ਹੁਣ ਪਾਣੀ 'ਚੋਂ ਕੀ ਨਿਕਲਣਾ ਸੀ ਸੰਗਤ ਜੀ, ਬੜੀ ਪਛਤਾਈ। ਭਗਤ ਕਬੀਰ ਜੀ ਆਖਣ ਲੱਗੇ, ਇੱਦਾਂ ਹੀ ਵਿਦਵਾਨ ਲੋਕ ਪਾਣੀ 'ਚ ਮਧਾਣੀ ਰਿੜਕ ਰਹੇ ਨੇ ਭਾਈ, ਨਿਕਲਦਾ ਕੁਝ ਵੀ ਨਹੀਂ, ਯਤਨ ਬਹੁਤ ਕਰ ਰਹੇ ਨੇ। ਭਗਤ ਕਬੀਰ ਜੀ ਆਖਦੇ, ਦੱਸੋ ਪੰਡਿਤ ਜੀ ਤੁਸੀਂ ਤੇ ਇਹ ਸਾਰਾ ਕੁਝ ਪੜ੍ਹ ਸੁਣ ਲਿਆ, ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਲਈ, ਦੌਲਤ ਲਈ, ਸ਼ੌਹਰਤ ਲਈ, ਵਡਿਆਈ ਲਈ ਜੋ ਅਸੀਂ ਸਿਮਰਦੇ ਹਾਂ, ਅਸੀਂ ਜਪਦੇ ਹਾਂ, ਅਸੀਂ ਤੇ ਸੱਚੇ ਪਰਮੇਸ਼ੁਰ ਦੀ ਪ੍ਰਾਪਤੀ ਲਈ ਜਪਦੇ ਹਾਂ। ਜਿਵੇਂ ਸੰਗਤ ਜੀ ਤਮਾਮ ਇਹ ਗੱਲ ਆਮ ਹੀ ਤੁਸੀਂ ਸੁਣੀ ਹੋਵੇਗੀ, ਪਾਠੀ ਰਾਗੀ ਢਾਡੀ ਕਥਾਵਾਚਕਾਂ ਦੇ ਮੂੰਹੋਂ, ਬਈ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਗ੍ਰੰਥੀ ਪਾਠੀ ਨਹੀਂ ਬਣਾਉਣਾ। ਕਿਉਂ ਨਹੀਂ ਬਣਾਉਣਾ ਭਾਈ? ਕਿਉਂਕਿ ਸਾਡੀ ਪੂਰਤੀ ਨਹੀਂ ਹੁੰਦੀ, ਜਿੰਨੀ ਮਾਇਆ ਲੋੜੀਂਦੀ ਹੈ ਓਨੀ ਆਉਂਦੀ ਨਹੀਂ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੱਗੇ ਦੀਵਾਨ ਵਿੱਚ ਆਖਿਆ ਸੀ, ਭਾਈ ਗੁਰਸਿੱਖੋ ਉੱਠੋ, ਕੋਈ ਸਾਨੂੰ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਵੋ। ਭਾਈ ਗੋਪਾਲਾ ਜੀ ਉੱਠੇ, ਸੰਗਤ ਜੀ
ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਰਹੇ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੋਚਿਆ ਵੀ ਕੀ ਇਨਾਮ ਦਈਏ। ਮਹਾਰਾਜ ਨੇ ਤਿੰਨਾਂ ਲੋਕਾਂ 'ਚ ਨਿਗਾਹ ਮਾਰ ਲਈ ਸੀ, ਤਿੰਨਾਂ ਲੋਕਾਂ 'ਚ ਵੀ ਜਪਜੀ ਸਾਹਿਬ ਦੀ ਕੀ ਭੇਟਾ ਦਈਏ। ਤਿੰਨਾਂ ਲੋਕਾਂ 'ਚ ਮਹਾਰਾਜ ਨੂੰ ਕੋਈ ਯੋਗ ਭੇਟਾ ਨਜ਼ਰ ਨਹੀਂ ਆਈ। ਫਿਰ ਪਾਤਸ਼ਾਹ ਜੀਆਂ ਨੇ ਸੋਚਿਆ ਵੀ ਹੋਰ ਤਾਂ ਕੁਝ ਉੱਤਮ ਨਹੀਂ, ਗੁਰੂ ਨਾਨਕ ਦੀ ਗੱਦੀ ਨਾਲੋਂ ਭਾਈ ਗੋਪਾਲੇ ਨੂੰ ਗੁਰੂ ਨਾਨਕ ਦੀ ਗੱਦੀ ਬਖਸ਼ਿਸ਼ ਕਰ ਦਿੰਦੇ ਹਾਂ, ਸੱਤਵੇਂ ਗੁਰੂ ਥਾਪ ਦਿੰਦੇ ਹਾਂ। ਜਿਸ ਵੇਲੇ ਸੰਗਤ ਜੀ ਪਾਠ ਸੰਪੂਰਨ ਹੋਣ ਵਾਲਾ ਸੀ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸੰਘਾਸਣ ਤੋਂ ਉੱਠਣ ਲੱਗੇ ਵੀ ਹੁਣ ਸੰਪੂਰਨ ਹੋ ਜਾਵੇਗਾ, ਇਹਨੂੰ ਸੰਘਾਸਣ 'ਤੇ ਬਹਾ ਕਰਕੇ ਗੁਰਤਾ ਗੱਦੀ ਦੀ ਰਸਮ ਪੂਰਨ ਕਰ ਦੇਵਾਂਗੇ, ਮਹਾਰਾਜ ਉੱਠਣ ਲੱਗੇ। ਭਾਈ ਗੋਪਾਲੇ ਦੇ ਮਨ ਵਿੱਚ ਖਿਆਲ ਆ ਗਿਆ ਵੀ ਮਹਾਰਾਜ ਤਾਂ ਉੱਠ ਚੱਲੇ ਨੇ, ਜੇ ਕਿਧਰੇ ਮੈਨੂੰ ਪੁੱਛਦੇ ਵੀ ਕੀ ਇਨਾਮ ਦਈਏ ਤਾਂ ਮੈਂ ਮਹਾਰਾਜ ਤੋਂ ਘੋੜਾ ਮੰਗ ਲੈਣਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਫੇਰ ਬੈਠ ਗਏ ਸੰਗਤ ਜੀ, ਕਿਉਂਕਿ ਇੱਛਾ ਪ੍ਰਗਟ ਹੋ ਗਈ ਅਤੇ ਇੱਛਾਵਾਂ ਨੂੰ ਤਾਂ ਪੂਰਨ ਕਰਨ ਵਾਲਾ ਗੁਰੂ ਹੈ, ਇੱਛਾ ਪੂਰਕ ਸਰਬ ਸੁਖਦਾਤਾ। ਫਿਰ ਸੰਗਤ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੈਠੇ, ਪਰ ਜਿਸ ਵੇਲੇ ਸਲੋਕ ਪੜ੍ਹ ਕੇ ਸੰਪੂਰਨਤਾ ਹੋਈ ਅਤੇ ਮਹਾਰਾਜ ਜੀਆਂ ਨੇ ਆਖਿਆ ਭਾਈ ਗੁਰਸਿੱਖੋ, ਬਾਬਾ ਬਿਧੀ ਚੰਦ ਜੀ ਸਾਡੇ ਤਬੇਲੇ 'ਚੋਂ ਘੋੜਾ ਲਾਇਆ ਵੋ, ਬੇਸ਼ਕੀਮਤੀ ਜਿਹੜੀ ਸੋਨੇ ਦੀ ਕਢਾਈ ਵਾਲੀ ਕਾਠੀ ਹੈ ਉਹ ਵੀ ਪਾ ਲਿਆ ਵੋ। ਆਪਣੇ ਹੱਥੀਂ ਪਾਤਸ਼ਾਹ ਨੇ ਘੋੜੇ ਦੀਆਂ ਵਾਂਗਾਂ ਨੂੰ ਪਕੜ ਕੇ ਭਾਈ ਗੋਪਾਲੇ ਦੀ ਝੋਲੀ ਵਿੱਚ ਪਾ ਦਿੱਤਾ, ਭਾਵ ਇੱਕ ਜਪਜੀ ਸਾਹਿਬ ਨੂੰ ਪੜ੍ਹ ਕੇ ਮਹਾਰਾਜ ਗੁਰਤਾ ਗੱਦੀ ਦੇਣ ਲਈ ਸੰਗਤ ਜੀ ਉੱਠ ਖਲੋਤੇ। ਸਾਡੀ ਸਹਿਜ ਪਾਠਾਂ ਦੀ ਕਮੀ ਕੋਈ ਨਹੀਂ, ਅਖੰਡ ਪਾਠਾਂ ਦੀ ਕਮੀ ਕੋਈ ਨਹੀਂ, ਸੁਖਮਨੀ ਸਾਹਿਬ ਦੀ ਕਮੀ ਕੋਈ ਨਹੀਂ, ਅਤੇ ਸਾਡੇ ਤੋਂ ਸਾਡੇ ਘਰ ਚਲਾਉਣੇ ਔਖੇ ਹੋਏ ਪਏ ਨੇ। ਦਦ ਕੈ ਭੋਲਾ ਬਰੋਲਾ ਨੀਰ, ਜਿਹੜੀ ਬਾਣੀ ਪੜ੍ਹੀ ਉਹਦੀ ਭੇਟਾ ਲੈ ਲਈ, ਉਹ ਪੂਰਨ ਹੋ ਗਿਆ ਕੰਮ, ਬਸ ਸਮਾਪਤ ਹੋ ਗਿਆ। ਕਮਾਈ ਕੀਤੀ ਔਰ ਖਰਚ ਦਿੱਤੀ, ਜੇਬ 'ਚ ਕੁਝ ਵੀ ਨਹੀਂ। ਜੇਬ 'ਚ ਪਾਉਣ ਲਈ ਆਪ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਨਾ ਹੋਵੇਗਾ ਸੰਗਤ ਜੀ, ਆਪਣੀ ਬਾਬਤ ਵੀ ਬਾਣੀ ਪੜ੍ਹਨੀ ਹੋਵੇਗੀ। ਜਪਜੀ ਸਾਹਿਬ ਚੌਪਈ ਸਾਹਿਬ ਦੇ ਪਾਠ ਸੁੱਤੇ ਸਿੱਧ ਹੀ ਕਰਨੇ ਹੋਵਣਗੇ ਭਾਈ, ਫਿਰ ਮਹਾਰਾਜ ਕੋਈ ਕਮੀ ਨਹੀਂ ਆਉਣ ਦਿੰਦੇ। ਸੰਗਤ ਜੀ ਗੁਰੂ 'ਚ ਤਾਂ ਕਮੀ ਨਹੀਂ, ਕਮੀ ਤਾਂ ਸਾਡੇ 'ਚ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮਹਿਚੂਕ। ਜਿਹੜੀ ਬਾਣੀ ਨੇ ਜੀਵਨ ਸਵਾਰਨ ਦੇ ਲਈ ਪੜ੍ਹਨੀ ਸੀ, ਉਹ ਕੇਵਲ ਜੀਵਨ ਗੁਜ਼ਾਰਨ ਲਈ ਪੜ੍ਹ ਰਹੇ ਹਾਂ। ਗੁਜ਼ਾਰਾ ਵੀ ਜ਼ਰੂਰੀ ਹੈ, ਪਰ ਉਹ ਜੀਵਨ ਸਵਾਰਨ ਲਈ ਵੀ ਪੜ੍ਹਨੀ ਚਾਹੀਦੀ ਹੈ। ਨਿਤਨੇਮ ਅਤੀ ਜ਼ਰੂਰੀ ਹੈ, ਸੰਧਿਆ ਵੇਲੇ ਰਹਿਰਾਸ ਦਾ ਫਿਕਰ ਹੋਣਾ ਚਾਹੀਦਾ ਹੈ, ਰਾਤਰੀ ਕੀਰਤਨ ਸੋਹਲਾ ਕਰਕੇ ਸੌਣਾ ਚਾਹੀਦਾ ਹੈ ਭਾਈ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਚਾਹੀਦਾ ਹੈ, ਫਿਰ ਚਲੋ ਜਿਹੜਾ ਸਾਡਾ ਕਿੱਤਾ ਹੈ ਉਹ ਕਰਦੇ ਰਹੋ ਭਾਈ, ਪਰ ਆਪਣੇ ਲਈ ਵੀ ਕੁਝ ਕਰ ਲਵੋ ਨਾ। ਇਹ ਤਾਂ ਨਹੀਂ ਵੀ ਜਿੱਦਣ ਕਿਸੇ ਨੇ $100 ਦੀ ਭੇਟਾ ਦਿੱਤੀ ਉੱਦਣ ਹੀ ਸੁਖਮਨੀ ਸਾਹਿਬ ਪੜ੍ਹਨਾ ਹੈ, ਕਈ ਕਈ ਵਾਰੀ ਸਾਰਾ ਸਾਰਾ ਦਿਨ ਵਿਹਲੇ ਹੁੰਦੇ ਹਾਂ, ਕਦੇ ਆਪਣੇ ਲਈ ਵੀ ਪੜ੍ਹ ਕੇ ਵੇਖ ਲਈਏ ਅਤੇ ਬਹੁਤਾ ਆਨੰਦ ਹੈ ਸੰਗਤ ਜੀ, ਬਹੁਤਾ ਆਨੰਦ ਪਾਤਸ਼ਾਹ ਜੀ ਵਰਤਾਉਂਦੇ। ਭਗਤ ਕਬੀਰ ਜੀ ਆਖਦੇ ਕਿਆ ਪੜ੍ਹੀਆ ਕਿਆ ਗੁਣੀਆ, ਕਦੋਂ ਭਰੇਗਾ ਜਦੋਂ ਪੀਵਾਂਗੇ, ਜਦੋਂ ਖਾਵਾਂਗੇ, ਜਦੋਂ ਅੰਦਰ ਲੰਘਾਵਾਂਗੇ, ਸੁਣਿਆ ਮੰਨਿਆ ਮਨ ਕੀਤਾ ਭਾਵ, ਮੰਨਣਾ ਪਵੇਗਾ ਭਾਈ, ਕੇਵਲ ਸੁਣਨ ਤੱਕ ਸੀਮਤ ਨਹੀਂ। ਪਾਤਸ਼ਾਹ ਜੀ ਆਖਣ ਲੱਗੇ ਭਾਈ ਦੱਸੋ ਪੰਡਿਤ ਜੀ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਫਿਰ ਐਸੀ ਗਿਆਨ ਨੂੰ ਪੜ੍ਹਨ ਦਾ, ਐਸੀ ਬਾਣੀ ਪੜ੍ਹਨ ਦਾ ਲਾਭ ਕੀ। ਕਈ ਵਾਰੀ ਇਹ ਬਚਨ ਆਖ ਦਿੰਦੇ ਆ ਸੰਗਤ ਜੀ, ਬਈ ਮਨ ਸੱਚਾ ਏ, ਅੰਮ੍ਰਿਤ ਛੱਕ ਕੇ ਕੀ ਕਰਨਾ ਏ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਨਿਤਨੇਮ ਵੀ ਕਰਦੇ ਹਾਂ, ਸਤਸੰਗਤ ਵੀ ਕਰਦੇ ਹਾਂ, ਪਰ ਜੇਕਰ ਮਨੂਆਂ ਹੀ ਨਾ ਮੰਨਿਆ ਫਿਰ ਇਸ ਨੂੰ ਪੜ੍ਹਨ ਸੁਣਨ ਦਾ ਫਾਇਦਾ ਕੀ ਹੋਇਆ, ਇਹਦਾ ਨਿਚੋੜ ਕੀ ਆ, ਲਾਭ ਕੀ ਹੈ, ਸਿੱਟਾ ਕੀ ਨਿਕਲਿਆ।
ਜੇਕਰ ਆਖਰੀ ਸਮੇਂ ਤੱਕ ਸਾਰੇ ਕਰਮ ਦੇ ਧਰਮ ਦੇ ਕਰਮ ਵੀ ਕਰਦਾ ਰਿਹਾ ਅਤੇ ਬਾਅਦ ਦੇ ਵਿੱਚ ਇਹੀ ਆਖਿਆ ਵੀ ਨਹੀਂ ਹਜੇ ਅੰਮ੍ਰਿਤ ਨਹੀਂ ਛਕਣਾ, ਫਿਰ ਤਾਂ ਕੋਈ ਪ੍ਰਾਪਤੀ ਨਾ ਹੋਈ ਸੰਗਤ ਜੀ। ਪੜ੍ਹੇ ਸੁਣੇ ਕਿਆ ਹੋਈ, ਦੱਸੋ ਪੰਡਿਤ ਜੀ ਪੜ੍ਹਨ ਸੁਣਨ ਦੇ ਨਾਲ ਕੀ ਹੋਵੇਗਾ ਜੋ

ਦਾ ਨਾਮ ਨਹੀਂ ਜਪਦਾ, ਉਹਦੇ ਨਾਮ 'ਤੇ ਕੇਵਲ ਵਪਾਰ ਕਰ ਰਿਹਾ ਹੈ, ਉਹਦੇ ਨਾਮ ਨੂੰ ਵੀ ਕਿੱਤਾ ਬਣਾ ਲਿਆ ਹੈ, ਕਿੱਤਾ ਨਹੀਂ ਬਣਾਉਣਾ ਗਾ। ਜਦੋਂ ਕੋਈ ਵੀ ਚੀਜ਼ ਕਿੱਤਾ ਬਣ ਜਾਂਦੀ ਹੈ ਉਹ ਕੇਵਲ ਜੀਵਨ ਦੀ ਪੂਰਤੀ ਲਈ ਹੋ ਜਾਂਦੀ ਹੈ, ਸੰਗਤ ਜੀ ਢਿੱਡ ਭਰਨ ਤੱਕ ਸੀਮਿਤ ਹੋ ਜਾਂਦੀ ਹੈ, ਕਿੱਤਾ ਨਹੀਂ ਬਣਾਉਣਾ ਭਾਈ। ਇਸ ਲਈ ਆਪਣੇ ਖਾਤਰ ਵੀ ਨਾਮ ਨੂੰ ਜਪੋ, ਨਾਮ ਨੂੰ ਪੜ੍ਹੋ, ਬਾਣੀ ਪੜ੍ਹੋ। ਹਰ ਕਾ ਨਾਮ ਨਾ ਜਪਸ ਗਵਾਰਾ, ਐ ਗਵਾਰਾ ਮੂਰਖਾ, ਤੂੰ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਣਾ ਆਰਾਧਨਾ ਨਹੀਂ ਕਰਦਾ। ਕਿਆ ਸੋਚਾ ਹੈ ਬਾਰੰਬਾਰਾ ਅਤੇ ਬਾਰ ਬਾਰ, ਕਿਹੜੀਆਂ ਸੋਚਾਂ ਸੋਚਦਾ ਏ ਤੂੰ ਬਾਰ ਬਾਰ? ਇਹਨਾਂ ਵੇਦਾਂ ਪੁਰਾਣਾਂ ਸ਼ਾਸਤਰਾਂ ਸਿਮਰਤੀਆਂ ਬਾਰੇ ਸੋਚਦਾ ਰਹਿੰਦਾ ਹੈ ਵੀ ਆਹ ਵੀ ਕੰਠ ਕਰ ਲਵਾਂ, ਆਹ ਵੀ ਕੰਠ ਕਰ ਲਵਾਂ, ਲੋਕਾਂ ਨੂੰ ਸੁਣਾ ਦੇਵਾਂ, ਮਾਇਆ ਲੈ ਲਵਾਂ, ਬਸ ਜੋ ਸਹਿਜ ਨਾ ਮਿਲਿਓ ਸੋਈ। ਫਿਰ ਜੀਵਨ ਅੰਦਰ ਸਹਿਜ ਨਹੀਂ ਆਉਣਾ ਸੰਗਤ ਜੀ। ਹਰ ਕਾ ਨਾਮ ਨਾ ਜਪਸ ਗਵਾਰਾ, ਗੁਰਮੰਤਰ ਹੀ ਨਸ ਜੋ ਪ੍ਰਾਣੀ ਤ੍ਰਿਗੰਤ ਜੀਵਨ ਭ੍ਰਸ਼ਟਨ ਹੈ। ਗੁਰੂ ਦੇ ਮੰਤਰ ਤੋਂ ਜਿਹੜਾ ਹੀਣਾ ਹੈ, ਪਾਤਸ਼ਾਹ ਜੀ ਆਖਦੇ ਉਹਦਾ ਜੀਵਨ ਤੇ ਭਾਈ ਭ੍ਰਸ਼ਟ ਹੈ, ਤ੍ਰਿਗ ਹੈ। ਕਿਆ ਸੋਚ ਹੈ ਬਾਰੰਬਾਰਾ, ਕੀ ਬਾਰ ਬਾਰ ਸੋਚਦਾ ਰਹਿੰਦਾ ਹੈ? ਰਹਾਓ ਠਹਿਰਾਓ ਦਾ ਵਿਸ਼ਰਾਮ ਦੇ ਕਰਕੇ ਪਾਤਸ਼ਾਹ ਬਖਸ਼ਿਸ਼ ਕਰਦੇ, ਅੰਧਿਆਰੇ ਦੀਪਕ ਚਾਹੀਆ। ਜਿਹੜੇ ਕਮਰੇ ਦੇ ਵਿੱਚ ਹਨੇਰਾ ਹੋਵੇ ਫਿਰ ਉੱਥੇ ਦੀਵਾ ਜਗਾਉਣਾ ਪੈਂਦਾ ਹੈ, ਨਹੀਂ ਤੇ ਆਪਣੀ ਰੱਖੀ ਚੀਜ਼ ਹੀ ਨਹੀਂ ਲੱਭਦੀ ਸੰਗਤ ਜੀ, ਆਪ ਹੀ ਰੱਖੀ ਹੁੰਦੀ ਹੈ ਕੋਈ ਚੀਜ਼। ਜਿੰਨਾ ਸਮਾਂ ਲਾਈਟ ਜਗਾਈਏ ਨਾ ਫਿਰ ਉਹ ਲੱਭਦੀ ਨਹੀਂ। ਇੱਦਾਂ ਹੀ ਹਿਰਦੇ ਰੂਪੀ ਘਰ ਦੇ ਅੰਦਰ ਪਰਮੇਸ਼ਰ ਤੇ ਹੈ। ਅਗਿਆਨਤਾ ਦਾ ਹਨੇਰਾ ਹੋਣ ਦੇ ਕਾਰਨ ਸੰਗਤ ਜੀ ਲੱਭ ਨਹੀਂ ਰਿਹਾ, ਫਿਰ ਲੱਭੇਗਾ ਕਦੋਂ? ਜਦੋਂ ਗਿਆਨ ਦਾ ਦੀਵਾ ਬਾਲਿਆ। ਅੰਧਿਆਰੇ ਦੀਪਕ ਚਾਹੀਆ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਗਿਆਨ ਦਾ ਦੀਪਕ ਜਗਾਉਣਾ ਪਵੇਗਾ ਭਾਈ। ਨਹੀਂ ਤੇ ਮਨੁੱਖ ਜਿੰਨੇ ਮਰਜ਼ੀ ਚਾਨਣ 'ਚ ਬੈਠਾ ਰਹੇ, ਦੁਪਹਿਰੇ ਧੁੱਪੇ ਬੈਠਾ ਰਹੇ, ਤਨ ਦੇ ਕੋਲ ਤੇ ਚਾਨਣ ਆ ਜਾਵੇਗਾ, ਕਿਧਰੇ ਮਨ ਦੇ ਕੋਲ ਚਾਨਣ ਨਹੀਂ ਆਉਣਾ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆ ਗੁਰਬਿਣ ਘੋਰ ਅੰਧਾਰ। ਮਹਾਰਾਜ ਆਖਦੇ ਭਾਈ ਅਨੇਕਾਂ ਹੀ ਚੰਦਰਮੇ, ਅਨੇਕਾਂ ਹੀ ਸੂਰਜ ਚੜ੍ਹਿਆ ਬਣ, ਤਾਂ ਵੀ ਅਗਿਆਨਤਾ ਦਾ ਹਨੇਰਾ ਉਨਾ ਸਮਾਂ ਦੂਰ ਨਹੀਂ ਹੁੰਦਾ ਜਿੰਨਾ ਸਮਾਂ ਗਿਆਨ ਦਾ ਦੀਪਕ ਜਗਦਾ ਨਹੀਂ। ਅੰਧਿਆਰੇ ਦੀਪਕ ਚਾਹੀਆ, ਇੱਕ ਬਸਤ ਅਗੋਚਰ ਲਹੀਆ। ਅਗੋਚਰ ਜਿਹੜੀ ਲੱਭ ਨਹੀਂ ਰਹੀ ਸੀ, ਜਿਹੜੀ ਲੁਕੀ ਹੋਈ ਸੀ, ਛੁਪੀ ਹੋਈ ਸੀ, ਫਿਰ ਉਹ ਲੱਭ ਗਈ ਜਦੋਂ ਦੀਪਕ ਜਗਾਇਆ, ਲਾਈਟ ਬਾਲੀ, ਫਿਰ ਪਤਾ ਲੱਗ ਗਿਆ ਭਾਈ ਇਹ ਇੱਥੇ ਪਈ ਹੈ। ਇੱਦਾਂ ਹੀ ਹਿਰਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਪਰਮਾਤਮਾ 'ਤੇ ਬੈਠਾ ਹੈ। ਜਿੰਨਾ ਸਮਾਂ ਗਿਆਨ ਦਾ ਦੀਵਾ ਬਲਦਾ ਨਹੀਂ ਸੰਗਤ ਜੀ, ਉਨਾ ਸਮਾਂ ਮਨੁੱਖ ਅਣਜਾਣ ਹੀ ਰਹੇਗਾ। ਜਿਵੇਂ ਹਨੇਰੇ ਵਿੱਚ ਵੜ ਜਾਈਏ, ਕਿਧਰੇ ਲੱਤ ਵੱਜਦੀ ਹੈ, ਪੈਰ ਵੱਜਦਾ ਹੈ, ਮੂੰਹ ਵੱਜ ਕੇ ਭਨਾ ਲੈਂਦੇ ਹਾਂ, ਉਨਾ ਸਮਾਂ 84 ਲੱਖ ਜੂਨਾਂ ਦੇ ਅੰਦਰ ਇੱਦਾਂ ਹੱਥ ਪੈਰ ਹੀ ਵੱਜਣਗੇ, ਜਨਮਾਂ ਮਰਨਾਂ ਦੀਆਂ ਪੀੜਾਂ ਹੀ ਝੱਲਾਂਗੇ। ਜਿਸ ਦਿਨ ਗਿਆਨ ਦਾ ਦੀਪਕ ਜਗਾ ਲਿਆ, ਫਿਰ ਇੱਕ ਬਸਤ ਅਗੋਚਰ ਲਹੀਆ। ਅਗੋਚਰ ਜਿਹੜੀ ਲੁਕੀ ਹੋਈ ਸੀ ਬੇਸ਼ਕੀਮਤੀ ਵਸਤੂ, ਉਹ ਪ੍ਰਾਪਤ ਹੋ ਗਈ। ਬਸਤ ਅਗੋਚਰ ਪਾਏ ਘਾਟ ਦੀਪਕ ਰਹਿਆ ਸਮਾਏ। ਫਿਰ ਜਦੋਂ ਉਹ ਅਗੋਚਰ ਵਸਤੂ ਪਾ ਲਈ ਜਿਹੜੀ ਲੱਭਦੀ ਨਹੀਂ ਸੀ, ਘੱਟ ਦੀਪਕ ਰਹਿਆ ਸਮਾਏ, ਫਿਰ ਜਿਹੜਾ ਉਹ ਦੀਪਕ ਹੈ ਉਹਦੀ ਲੋ ਭਾਵੇਂ ਘੱਟ ਹੋ ਜਾਵੇ ਭਾਵੇਂ ਬੋਝੀ ਜਾਵੇ। ਆਪਾਂ ਕਮਰੇ ਅੰਦਰ ਜਾਂਦੇ, ਲਾਈਟ ਜਗਾਉਣੇ, ਵਸਤੂ ਚੱਕਦੇ ਹਾਂ ਜਿਹਦੀ ਲੋੜ ਹੈ, ਫਿਰ ਲਾਈਟ ਬੰਦ ਕਰ ਦਿੰਦੇ ਹਾਂ, ਫਿਰ ਤਾਂ ਕੋਈ ਭਾਅ ਨਹੀਂ ਨਾ, ਕਿਉਂਕਿ ਜਿਸ ਨੂੰ ਲੱਭਣਾ ਸੀ ਉਹ ਲੱਭ ਗਿਆ ਹੈ।
ਬਸਤ ਅਗੋਚਰ ਪਾਏ, ਘਟ ਦੀਪਕ ਰਹਿਆ ਸਮਾਏ, ਜਾਂ ਫਿਰ ਮਹਾਰਾਜ।

ਆਖਦੇ। ਜਦੋਂ ਉਹ ਛੁਪੀ ਹੋਈ ਵਸਤੂ ਲੱਭ ਗਈ ਘੱਟ ਦੀਪ ਕਰ ਰਿਹਾ ਸਮਾਏ। ਫਿਰ ਜਿਹੜੀ ਇਹ ਜੋਤ ਹੈ ਬੇਸ਼ੱਕ ਸਰੀਰ ਦੀ ਬੁੱਝ ਜਾਵੇ, ਇਹ ਉਦੋਂ ਤੱਕ ਹੀ ਯੋਗ ਹੈ ਜਦੋਂ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਪ੍ਰਾਪਤੀ ਹੋ ਗਈ ਫਿਰ ਮਨੁੱਖਾ ਜੀਵਨ ਦਾ ਕੋਈ ਮਕਸਦ ਹੋਰ ਰਹਿ ਨਹੀਂ ਜਾਂਦਾ। ਇਹਦਾ ਅਖੀਰਲਾ ਮਕਸਦ ਇਹੀ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਬਸ ਉਹ ਅਖੀਰਲੀ ਮੰਜ਼ਿਲ ਹੈ, ਉਦੋਂ ਅੱਗੇ ਕੁਝ ਵੀ ਨਹੀਂ। ਇੱਕ ਬਸਤ ਅਗੋਚਰ ਪਾਏ ਘੱਟ ਦੀਪ ਕਰ ਰਿਹਾ ਸਮਾਏ। ਫਿਰ ਉਹ ਜਿਹੜਾ ਗਿਆਨ ਹੈ ਹਮੇਸ਼ਾ ਲਈ ਸਮਾ ਜਾਂਦਾ ਹੈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਜਿਹੜਾ ਮਨੁਆ ਮੰਨਦਾ ਨਹੀਂ ਸੀ ਹੁਣ ਪਰਮੇਸ਼ਰ ਦੀ ਬਾਬਤ ਜਾਣ ਲਿਆ ਏ, ਹੁਣ ਇਹ ਮੰਨ ਗਿਆ ਹੈ। ਕਹਿ ਕਬੀਰ ਅਬ ਜਾਣਿਆ, ਹੁਣ ਅਸੀਂ ਜਾਣ ਲਿਆ ਹੈ ਪਰਿਪੂਰ ਪਰਮੇਸ਼ਰ ਬਾਰੇ। ਜਬ ਜਾਣਿਆ ਤਉ ਮਨ ਮਾਨਿਆ, ਫਿਰ ਇਹ ਮਨੁਆ ਮੰਨ ਗਿਆ। ਪਰ ਭਗਤ ਕਬੀਰ ਜੀ ਆਖਦੇ ਗੂੰਗੇ ਦੀ ਮਠਿਆਈ ਵਰਗਾ ਏ ਭਾਈ, ਗੂੰਗੇ ਨੂੰ ਮਠਿਆਈ ਖਵਾ ਦਈਏ, ਪੁੱਛੀਏ ਕਿੰਨੀ ਕੁ ਸਵਾਦ ਹੈ, ਬੋਲ ਕੇ ਤਾਂ ਨਹੀਂ ਦੱਸੇਗਾ ਨਾ, ਉਹਦੇ ਮੂੰਹ ਤੋਂ ਪਤਾ ਲੱਗੇਗਾ ਵੀ ਹਾਂ ਇਹਨੂੰ ਇਹ ਚੀਜ਼ ਪਸੰਦ ਆਈ, ਚੰਗੀ ਲੱਗੀ, ਮਿੱਠੀ ਲੱਗੀ। ਭਗਤਾਂ ਦੇ ਕਹਿੰਦੇ ਚਿਹਰਿਆਂ ਤੋਂ ਪਤਾ ਲੱਗਦਾ ਹੈ ਭਾਈ, ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ। ਜਿਹੜੇ ਬੋਲ ਕੇ ਦੱਸਦੇ ਨੇ ਹਜੇ ਭਾਂਡੇ ਖਾਲੀ ਨੇ, ਖੜਕਦੇ ਨੇ। ਸੰਗਤ ਜੀ ਭਰੇ ਭਾਂਡੇ 'ਚੋਂ ਬਾਜ ਆਉਂਦੀ ਨਹੀਂ ਭਾਈ, ਇਹ ਬੋਲ ਬੋਲ ਕੇ ਦੱਸਣ ਦੀ ਤਾਂ ਖੇਡ ਹੀ ਨਹੀਂ। ਮਨ ਮਾਨੇ ਲੋਕ ਨਾ ਭਤੀਜਾ, ਭਗਤ ਕਬੀਰ ਜੀ ਆਖਦੇ ਐ ਮਿੱਤਰੋ, ਲੋਕ ਕਾਹਨੂੰ ਮੰਨਦੇ ਨੇ, ਸਤ ਪੁਰਸ਼ਾਂ ਦੇ ਬਚਨਾਂ ਨੂੰ ਕਾਹਨੂੰ ਮੰਨਦੇ ਨੇ ਲੋਕ। ਨਾ ਭਤੀਜਾ ਤਾਂ ਕਿਆ ਕੀਜਾ, ਜੇ ਨਹੀਂ ਮੰਨਦੇ ਤਾਂ ਫਿਰ ਨਾ ਮੰਨਣ, ਫਿਰ ਖੱਟ ਵੀ ਕੀ ਲੈਣਗੇ। ਜਿਵੇਂ ਸਤ ਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ, ਦਿੱਲੀ ਦੇ ਅੰਦਰ ਵੀ ਜਾਂਦੇ ਉੱਥੇ ਵੀ ਇਹੀ ਪ੍ਰਚਾਰ ਕਰਦੇ, ਭਾਈ ਗੱਡੀਆਂ ਬੇਸ਼ਕੀਮਤੀ ਨੇ, ਘਰ ਵਿੱਚ ਸੋਹਣੇ ਪਦਾਰਥ, ਫਰਿੱਜਾਂ ਟੀਵੀ ਬੜੇ ਸੋਹਣੇ ਰੱਖੇ, ਸ਼ਸਤਰ ਹੈ, ਮਹਾਂਪੁਰਖੋ ਸ਼ਸਤਰ ਕੀ ਕਰਨੇ ਨੇ, ਜਦੋਂ ਸਮਾਂ ਆਵੇਗਾ ਸਾਨੂੰ ਦੱਸੋ, ਉਦੋਂ ਟੀਵੀ ਚੱਕ ਕੇ ਮਾਰੋਂਗੇ ਕਿ ਫਰਿੱਜ ਚੱਕ ਕੇ ਮਾਰੋਂਗੇ, ਜਿਹੜੀ ਭੀੜ ਚੜ੍ਹ ਕੇ ਆਈ ਦੱਸੋ। ਫਿਰ ਜਿਨ੍ਹਾਂ ਨੇ ਬਚਨ ਪਾਲ ਲਏ ਉਹਨਾਂ ਦੀ ਪੱਤ ਲੁੱਟਣੋਂ ਵੀ ਬਚ ਗਈ ਸੰਗਤ ਜੀ, ਮਰਨੋਂ ਵੀ ਬਚ ਗਏ, ਅਤੇ ਜਿਨ੍ਹਾਂ ਨੇ ਨਹੀਂ ਮੰਨੇ ਫਿਰ ਨਾ ਭਤੀਜਾ ਤਾਂ ਕਿਆ ਕੀਜਾ, ਫਿਰ ਗਲਾਂ 'ਚ ਟਾਇਰ ਪਾਏ, ਪੱਤਾਂ ਲੁੱਟੀਆਂ ਗਈਆਂ। ਭਾਈ ਤੁਸੀਂ ਸਿਆਣੇ ਹੋ, ਜਾਣਦੇ ਹੋ। ਭਗਤ ਕਬੀਰ ਜੀ ਆਖਦੇ ਮਨ ਮਾਨੇ ਲੋਕ ਨਾ ਭਤੀਜਾ, ਕੋਈ ਪੂਰਨ ਮਹਾਂਪੁਰਖ ਕੋਈ ਬਚਨ ਕਰ ਦੇਵੇ, ਗੁਰੂ ਹਰ ਰੋਜ਼ ਬਚਨ ਕਰਦਾ ਹੁਕਮਨਾਮੇ ਦਿੰਦਾ ਹੈ, ਫਿਰ ਮਨ ਮਾਨੇ ਲੋਕ ਨਾ ਭਤੀਜਾ, ਲੋਕ ਕਾਹਨੂੰ ਮੰਨਦੇ ਨੇ ਭਗਤ ਜੀ ਆਖਦੇ। ਫਿਰ ਜੇਕਰ ਨਹੀਂ ਮੰਨਦੇ ਤਾਂ ਉਹਨਾਂ ਦੀ ਮਰਜ਼ੀ ਹੈ ਭਾਈ, ਜਿਵੇਂ ਇੰਗਲਿਸ਼ ਦਾ ਸ਼ਬਦ ਵਰਤ ਦਿੰਦੇ ਹਾਂ ਵੀ ਇਹ ਸਾਡੀ ਲਾਈਫ ਹੈ, ਅਸੀਂ ਡਿਸੀਜਨ ਲੈਣੇ ਨੇ, ਕੋਈ ਇਹਦਾ ਕੀ ਲੱਗਦਾ ਹੈ ਭਾਈ, ਲੱਗਦਾ ਹੈ। ਉਹ ਪਾਤਸ਼ਾਹ ਜਿਹੜਾ ਤਖ਼ਤ 'ਤੇ ਬੈਠਾ ਉਹ ਲੱਗਦਾ ਹੈ, ਸਵਾਸਾਂ ਨੂੰ ਦੇਵਨਹਾਰ ਹੈ, ਮਨੁੱਖਾ ਜੀਵਨ ਨੂੰ ਦੇਣਹਾਰ ਹੈ, ਉਹ ਲੱਗਦਾ ਹੈ ਅਤੇ ਸਮਝਾਉਂਦਾ ਵੀ ਹੈ। ਜਿਵੇਂ ਮਾਤਾ ਪਿਤਾ ਜਿਨ੍ਹਾਂ ਤੋਂ ਅਸੀਂ ਜਨਮੇ ਹਾਂ ਉਹ ਸਾਰੀ ਉਮਰ ਸਮਝਾਉਂਦੇ ਰਹਿੰਦੇ, ਪੁੱਤਰ ਜੀ ਇੱਦਾਂ ਨਹੀਂ ਇੱਦਾਂ। ਫਿਰ ਜਿਹੜੇ ਨਹੀਂ ਮੰਨਦੇ, ਮਨ ਮਾਨੇ ਲੋਕ ਨਾ ਭਤੀਜਾ, ਨਾ ਭਤੀਜਾ ਤਾਂ ਕਿਆ ਕੀਜਾ, ਪਰ ਜੇ ਪਰ ਨਹੀਂ ਮੰਨਦੇ ਭਗਤ ਜੀ ਆਖਦੇ, ਫਿਰ ਭਾਈ ਉਹਨਾਂ ਦੀ ਮਰਜ਼ੀ ਹੈ। ਫਿਰ ਉਹ ਜੈਸੇ ਆਏ ਤੈਸੇ ਮੁੜ ਜਾਂਦੇ ਨੇ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ 655-56 ਅੰਗ ਅਤੇ 66 ਰਾਗ ਦੇ ਅੰਦਰ ਭਗਤ ਕਬੀਰ ਜੀਆਂ ਨੇ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕੀਤੀ, ਵਿਚਾਰਾਂ ਪਾਤਸ਼ਾਹ ਨੇ ਕਰਵਾਈਆਂ, ਬਖਤਾ ਸਰੋਤਾ ਰੂਪ ਹੋ ਕਰਕੇ ਸੁਣਨਾ ਕੀਤੀਆਂ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਜੀ, ਤਾਂ ਜੋ ਸਾਡਾ ਲੋਕ ਅਤੇ ਪ੍ਰਲੋਕ ਸਵਰੇ, ਗੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜਬ ਜਾ

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੇ ਟਕਸਾਲ, ਜਿਨ੍ਹਾਂ ਨੇ ਆਪ ਜੀਆਂ ਨੂੰ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਵਾਈ ਹੈ। ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁੱਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਸਿਮਰਨਜੀਤ ਸਿੰਘ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਾਲੇ ਸਾਧ ਸੰਗਤ ਜੀਓ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਾਮ ਨੂੰ ਆਤਮ ਰਸ ਕੀਰਤਨ ਦਰਬਾਰ ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ ਚੱਲ ਰਿਹਾ ਹੈ, ਜੋ ਸਾਡੇ ਕੋਲ ਸਿੱਖ ਕੌਮ ਦੇ ਉੱਚ ਕੋਟੀ ਦੇ ਜਥੇ ਪਹੁੰਚੇ ਹੋਏ ਨੇ ਕਵੀਸ਼ਰ ਭਾਈ ਭਗਵਾਨ ਸਿੰਘ ਸੂਰਵਿੰਡ ਵਾਲੇ, ਉਹਨਾਂ ਦਾ ਕਵੀਸ਼ਰੀ ਜਥਾ, ਰਾਗੀ ਭਾਈ ਲਖਵਿੰਦਰ ਸਿੰਘ ਜੀ, ਰਾਗੀ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਰਾਗੀ ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲੇ ਤੋਂ ਸਾਧ ਸੰਗਤ ਜੀਓ, ਅੱਜ ਸ਼ਾਮ ਨੂੰ 7:15 ਤੋਂ 9 ਵਜੇ ਤੱਕ ਜਥਿਆਂ ਨੇ ਆਪ ਜੀ ਨੂੰ ਖੁੱਲ੍ਹੇ ਪੰਡਾਲ ਵਿੱਚ ਕੀਰਤਨ ਸਰਵਣ ਕਰਵਾਉਣਾ ਹੈ ਅਤੇ ਅੱਜ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਨਵੀਂ ਬਿਲਡਿੰਗ ਦੇ ਵਿੱਚ ਸ਼ਹੀਦੀ ਕਾਨਫਰੰਸ ਹੈ, ਜਿਸ ਵਿੱਚ ਹਾਜ਼ਰੀਆਂ ਭਰ ਰਹੇ ਹਨ ਭਾਈ ਪਰਮਜੀਤ ਸਿੰਘ ਮੰਡ ਦਲ ਖਾਲਸਾ ਵਾਲੇ, ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਮਨਿੰਦਰ ਸਿੰਘ ਜੀ ਤੋਂ ਆਪ ਜੀਆਂ ਨੇ ਆ ਕਰਕੇ ਇਹਨਾਂ ਪਤਵੰਤਿਆਂ ਸੱਜਣਾਂ ਦੀ ਵਿਚਾਰ ਆਪਣੇ ਸਿੱਖ ਪੰਥ ਦੀ ਬਿਹਤਰੀ ਦੇ ਵਾਸਤੇ ਸਰਵਣ ਕਰਨੀਆਂ ਹਨ। ਕੱਲ੍ਹ ਵੀ ਦੁਪਹਿਰੇ 12 ਵਜੇ ਇੱਥੇ ਮੇਨ ਹਾਲ ਦੇ ਵਿੱਚ ਭਾਈ ਪਰਮਜੀਤ ਸਿੰਘ ਮੰਡ ਜੀ ਵਿਚਾਰ ਸਾਂਝੀ ਕਰਨਗੇ ਅਤੇ ਸਾਧ ਸੰਗਤ ਜੀ 16 ਜੂਨ ਨੂੰ ਦੁਪਹਿਰੇ 2 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਣਗੇ। 18 ਜੂਨ ਨੂੰ ਸ਼ਾਮ 5 ਵਜੇ ਭੋਗ ਪਾ ਕੇ ਉਪਰੰਤ ਰਾਤ ਦੇ 9 ਵਜੇ ਤੱਕ ਦੀਵਾਨ ਸਜਾਏ ਜਾਣਗੇ। 20 ਜੂਨ ਦਿਨ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਸਵੇਰੇ 6 ਵਜੇ ਹੋ ਰਿਹਾ ਹੈ। ਅੰਮ੍ਰਿਤ ਛਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਧੀਆਂ ਪੁੱਤਰ ਸੱਜੀਏ, ਐਡੀਆਂ ਵੱਡ ਮੁੱਲੀਆਂ ਦਾਤਾਂ ਸਤਿਗੁਰੂ ਜੀਆਂ ਨੇ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ, ਤੋ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੀਆਂ ਬਖਸ਼ਿਸ਼ਾਂ ਵੱਡ ਮੁੱਲੀਆਂ ਦਾਤਾਂ ਨੂੰ ਆਪਾਂ ਜ਼ਰੂਰ ਧਾਰਨ ਕਰੀਏ, ਗ੍ਰਹਿਣ ਕਰੀਏ, ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਹੁਣ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਆਪਾਂ ਸੁਣ ਜੁੜਦੇ ਹਾਂ। ਸੇਵਾ ਨਿਭਾ ਰਹੇ ਨੇ ਰਾਗੀ ਭਾਈ ਸਿਮਰਨਜੀਤ ਸਿੰਘ ਜੀ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਾਲੇ, ਉਹਨਾਂ ਦਾ ਰਾਗੀ ਜਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
2: ਇਹ ਹਨ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਸਿਮਰਨਜੀਤ ਸਿੰਘ ਜੀ, ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ ਉਹਨਾਂ ਦਾ ਰਾਗੀ ਜਥਾ, ਜਿਨ੍ਹਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ, ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਬਾਹਰ ਖੁੱਲ੍ਹੇ ਪੰਡਾਲ ਵਿੱਚ ਸ਼ਾਮ ਨੂੰ ਸੱਜਦੇ ਹਨ। ਆਤਮ ਰਸ ਕੀਰਤਨ ਦਰਬਾਰ ਚੱਲ ਰਿਹਾ ਹੈ, ਸ਼ਾਮ ਨੂੰ ਅੱਜ ਵੀ 7:15 ਤੋਂ 9 ਵਜੇ ਤੱਕ ਚੱਲੇਗਾ। ਹਾਜ਼ਰੀਆਂ ਭਰ ਰਹੇ ਨੇ ਰਾਗੀ ਭਾਈ ਲਖਵਿੰਦਰ ਸਿੰਘ ਜੀ, ਭਾਈ ਰਾਗੀ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ, ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ, ਔਰ ਸਾਧ ਸੰਗਤ ਜੀ, ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਡ ਵਾਲੇ, ਉਹਨਾਂ ਦਾ ਕਵੀਸ਼ਰੀ ਜਥਾ, ਔਰ ਸਾਧ ਸੰਗਤ ਜੀ, ਅੱਜ 13 ਜੂਨ ਦੁਪਹਿਰੇ 2 ਵਜੇ ਨਵੀਂ ਬਿਲਡਿੰਗ ਦੇ ਵਿੱਚ ਸ਼ਹੀਦੀ ਕਾਨਫਰੰਸ ਹੋਵੇਗੀ, ਜਿਸ ਵਿੱਚ ਹਾਜ਼ਰੀਆਂ ਭਰ ਰਹੇ ਹਨ ਭਾਈ ਪਰਮਜੀਤ ਸਿੰਘ ਮੰਡ, ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਮਨਿੰਦਰ ਸਿੰਘ ਜੀ। ਤਾਂ ਆਪ ਜੀ ਨੇ ਸਮੇਂ ਅਨੁਸਾਰ ਪਹੁੰਚ ਕੇ ਇਹਨਾਂ ਗੁਰਮੁਖਾਂ ਦੇ ਸਿੱਖ ਪੰਥ ਦੀ ਬਿਹਤਰੀ ਦੇ ਵਾਸਤੇ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਹਨ। ਕੱਲ੍ਹ 14 ਜੂਨ ਨੂੰ ਦੁਪਹਿਰੇ 12 ਵਜੇ ਮੇਨ ਹਾਲ ਦੇ ਵਿੱਚ ਹਾਜ਼ਰੀਆਂ ਭਰਨਗੇ ਭਾਈ ਪਰਮਜੀਤ ਸਿੰਘ ਜੀ ਮੰਡ ਅਤੇ ਸਾਧ ਸੰਗਤ ਜੀਓ। 16 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੁਪਹਿਰੇ 2 ਵਜੇ ਪ੍ਰਾਰੰਭ ਹੋਣਗੇ। 18 ਜੂਨ ਸ਼ਾਮ 5 ਵਜੇ ਭੋਗ ਪਾ ਕੇ ਉਪਰੰਤ ਵਿਸ਼ੇਸ਼ ਦੀਵਾਨ ਰਾਤ ਦੇ 9 ਵਜੇ ਤੱਕ ਸਜਾਏ ਜਾਣਗੇ। 20 ਜੂਨ ਨੂੰ ਅੰਮ੍ਰਿਤ ਸੰਚਾਰ ਹੈ, ਸਵੇਰੇ 6 ਵਜੇ ਅੰਮ੍ਰਿਤ ਛਕ ਕੇ ਗੁਰੂ ਮਹਾਰਾਜ ਸਾਹਿਬ ਜੀਆਂ ਦੇ ਧੀਆਂ ਪੁੱਤਰ ਸਜੋ। ਸਤਿਗੁਰੂ ਮਹਾਰਾਜ ਸਾਹਿਬ ਜੀਆਂ ਨੇ ਸਾਨੂੰ ਇਹ ਬਹੁਤ ਵੱਡਮੁੱਲੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਜਿੰਨੀ ਵੀ ਵਾਹਿਗੁਰੂ ਨੇ ਕੁਦਰਤ ਬਣਾਈ ਹੈ, ਉਹ ਸਾਰੇ ਕੁਦਰਤ ਦੇ ਗੁਣ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚ ਸਤਿਗੁਰੂ ਜੀਆਂ ਨੇ ਭਰ ਕੇ, ਗੁਣਾਂ ਦਾ ਸੰਗ੍ਰਹਿ ਕਰਕੇ ਸੰਸਾਰ ਤਖ਼ਤ ਦੇ ਉੱਪਰ ਖਾਲਸਾ ਪੰਥ ਪ੍ਰਗਟ ਕੀਤਾ ਆ। ਜੋ ਖਾਲਸਾ ਹੈ ਹੀ ਗੁਣਾਂ ਦਾ ਸੰਗ੍ਰਹਿ। ਕਿਸੇ ਵਿਦਵਾਨ ਨੇ ਲਿਖਿਆ ਆ, ਗੋਬਿੰਦ ਰਾਏ ਸੀ ਪ੍ਰਭੂ ਵਿੱਚ ਲੀਨ ਹੋਇਆ, ਕਾਦਰ ਦੀ ਕੁਦਰਤ ਉਹਨੂੰ ਸਾਹਮਣੇ ਵਿਖਾਈ ਦਿੱਤੀ, ਬੱਦਲਾਂ ਨੇ ਗਰਜ ਦਿੱਤੀ, ਬਿਜਲੀ ਨੇ ਚਮਕ ਦਿੱਤੀ, ਸੱਤੇ ਰੰਗ ਪੀਂਘ ਦਿੱਤੇ, ਸੂਰਜ ਗਰਮਾਈ ਦਿੱਤੀ, ਸਾਗਰਾਂ ਨੇ ਜੋਸ਼ ਦਿੱਤਾ, ਪਰਬਤਾਂ ਨੇ ਸ਼ਾਂਤਮਈ, ਤਾਰਿਆਂ ਨੇ ਲੋ ਦਿੱਤੀ, ਚੰਨ ਠੰਡਿਆਈ ਦਿੱਤੀ, ਊਸਾਂ ਨੇ ਧਰਤੀ ਨੇ ਨਿਮਰਤਾ ਅਤੇ ਖੁੱਲ ਆਸਮਾਨ ਦਿੱਤੀ, ਪੌਣ ਪਾਣੀ ਬਰਫ਼ਾਂ ਨੇ ਸੁੱਚ ਅਤੇ ਸਫਾਈ ਦਿੱਤੀ, ਊਸਾਂ ਨੇ ਜਲਾਲ ਦਿੱਤਾ। ਊਸਾਂ ਅੱਗ ਨੂੰ ਕਹਿੰਦੇ ਆ। ਊਸਾਂ ਸਰਬ ਲੋਹ ਦੇ ਬਾਟੇ ਵਿੱਚ ਨਿਰਮਲ ਜਲ ਪਾ ਕੇ, ਸਰਬ ਲੋਹ ਦੇ ਬਾਟੇ ਵਿੱਚ ਨਿਰਮਲ ਜਲ ਪਾ ਕੇ ਫੇਰ ਫੇਰ ਖੰਡਾ ਜੌਰ ਖੰਡੇ ਦਾ ਮਿਲਾਇਆ ਗਿਆ। ਜੀਤੋ ਜੀ ਨੇ ਆਣ ਕੇ ਸੀ ਬਾਟੇ 'ਚ ਪਤਾਸੇ ਪਾਏ, ਸਮਝੋ ਮਿਠਾਸ ਨੂੰ ਸੀ ਜਲ 'ਚ ਰਲਾਇਆ ਗਿਆ। ਫੇਰ ਪੰਜਾਂ ਸਾਹਮਣੇ ਸੀ ਜਪ ਜੀ ਦਾ ਪਾਠ ਕੀਤਾ, ਇਉਂ ਨਾਮ ਇੱਕੋ ਸੀ ਅਕਾਲ ਦਾ ਧਿਆਇਆ ਗਿਆ। ਪੜਿਆ ਜਾਂ ਜਾਪ ਸਭ ਸ਼ਕਤੀ ਬੇਅੰਤ ਆਈ। ਫਿਰ ਸੀ ਵੈਰਾਗ ਲਈ ਸਵਾਈਆਂ ਨੂੰ ਸੁਣਾਇਆ ਗਿਆ, ਖੁਸ਼ੀ ਖੇੜੇ ਵਾਸਤੇ ਸੀ ਪੜਿਆ ਆਨੰਦ ਸਾਹਿਬ, ਨਿਮਰਤਾ ਦੇ ਵਾਸਤੇ ਚੌਪਈ ਨੂੰ ਗਾਇਆ ਗਿਆ। ਭਗਤੀ ਤੇ ਸ਼ਕਤੀ ਨੂੰ ਇਕੱਠਾ ਕਰ ਇੱਕ ਥਾਵੇਂ ਇਉਂ ਖੰਡੇ ਧਾਰਦਾ ਸੀ ਅੰਮ੍ਰਿਤ ਬਣਾਇਆ ਗਿਆ, ਇਉਂ ਖੰਡੇ ਧਾਰਦਾ ਸੀ ਅੰਮ੍ਰਿਤ ਬਣਾਇਆ ਗਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਖੰਡੇ ਦਾ ਅੰਮ੍ਰਿਤ ਸਾਨੂੰ ਬਖਸ਼ਿਸ਼ ਕੀਤਾ, ਜਿਹਦੇ ਵਿੱਚ ਕੁਦਰਤੀ ਸਾਰੇ ਗੁਣ ਪਾਏ ਹੋਏ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀਆਂ ਨੇ। ਐਵੇਂ ਨੇ ਖਾਲਸਾ ਜੀ ਉਹ ਖੰਡੇ ਬਾਟਾ ਦਾ ਅੰਮ੍ਰਿਤ ਛਾ ਕਰਕੇ ਬਾਬਾ ਬਚਿੱਤਰ ਸਿੰਘ ਸਾਹਿਬ ਹਾਥੀ ਦੇ ਨਾਲ ਜੂਝ ਗਿਆ, ਲੜ ਗਿਆ, ਹਾਥੀ ਨੂੰ ਭਜਾ ਦਿੱਤਾ, ਮਾਰ ਦਿੱਤਾ। ਇਹ ਸਭ ਗੁਰੂ ਕਲਗੀਧਰ ਪਾਤਸ਼ਾਹ ਵਾਹਿਗੁਰੂ ਜੀਆਂ ਦੀਆਂ ਬਖਸ਼ਿਸ਼ ਕੀਤੀਆਂ ਬਰਕਤਾਂ ਦਾ ਸਦਕਾ ਹੀ ਹੈ। ਹੁਣ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਆਪਾਂ ਜੋੜਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ, ਉਹਨਾਂ ਦਾ ਰਾਗੀ ਜਥਾ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਆਪ ਜੀਆਂ ਨੂੰ ਸਰਵਣ ਕਰਵਾਉਣਗੇ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੀ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ

ਕਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੂਸਾ ਤਿਸ ਪਾਛੈ ਬਚਰੀ ਸ਼ਰਿਆ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹ ਸੰਤਹ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਕਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ

ਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋ

ਬਾਬਾ ਏਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ

0: You're listening to KRPI 1550 Radio, Ferndale, Washington.
1: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌ ਜਾਵਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏ ਗਈ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਉ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓਂ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ, ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣੇ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ, ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ। ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ। ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹੱਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਹਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ। ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
2: ਬਾਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵਈ।
1: ਕਹਿੰਦੇ, ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।

0: You're listening to KRPI 1550 Radio, Ferndale, Washington.
1: Guru Tegh Bahadur Sahib Maharaj, Guru Har Gobind Sahib Di, Chhevi Santan Taan Shabd Barte Hai, Hazur De Agman To Pahla, Guru Har Gobind Sahib Maharaj Ji De Char Bete Aur Ek Beti Hai, Baba Gurditta Ji, Bibi Veero Ji, Baba Atal Rai Ji, Baba Suraj Mal Ji, aur Baba Ani Rai Ji. Guru Tegh Bahadur Sahib Maharaj Ji da Agman Shri Amritsar Sahib di Tarti te hoya hai. Hazur Maharaj Ji da jis jagah te Agman hoya, uthe Guru Ramdas, Guru Arjun Dev, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਵੀ ਜਿਹੜੇ ਸ਼ਬਦ ਲਿਖੇ ਨੇ ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ ਉਸ ਵਕਤ ਜਿਹੜੇ ਸ਼ਬਦ ਕਹਿ ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ 'ਚ ਪਕੜਿਆ ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ ਭਾਈ ਬਿਧੀ ਚੰਦ ਜੀ ਪੁੱਛਦੇ ਨੇ ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਝ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਰਨ ਕੁਛ ਵਿਦਵਾਨ ਕਹਿੰਦੇ ਦੀਨ ਬੰਧੂ ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ ਖਾਸ ਕਰਕੇ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ ਇਹ ਸੰਕਟ ਹਰਨ ਦੀਨ ਰੱਖਕ ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਨੌ ਨਿਧਾਂ ਨੇ ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ ਉਂਝ ਮੈਨੂੰ ਪਤਾ ਹੈ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘਿਆ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਸ਼ਬਦ ਵਰਤਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ ਧਾਏ ਦਾ ਅਰਥ ਆਪਾਂ ਸਮਝਨੇ ਆ ਦੌੜ ਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਏ ਜਿੱਥੇ ਵੀ ਕੋਈ ਯਾਦ ਕਰਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਬਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ, ਜਿਹਨੂੰ ਆਪਾਂ ਪਟਨਾ ਸਾਹਿਬ, ਢਾਕਾ, ਆਸਾਮ ਦਾ ਜ਼ਿਕਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨਹੀਂ, ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ। ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ, ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ। ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ, ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਇਹ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਯਾਦ ਰੱਖਿਓ। ਉਹ ਬੰਦੇ ਨੇ ਕਿਹਾ ਵੀ ਧੰਨਿਆ, ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜਾਂ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ੍ਹ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ, ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਂਦੇ ਹਾਂ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨ ਤੇ ਇੱਕ ਭਾਵਨਾ ਸੀ, ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਹੈ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰੀ ਹੋਇਆ ਨਾ ਜੀ, ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਵੀ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਹੈ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤਿ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ। ਯਕੀਨ ਬੜੀ ਵੱਡੀ ਚੀਜ਼ ਹੈ।
2: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ

দীননাথ মায়াকর শরীর স্বস্থকীর্ণ সময় সিমরন্তু নানকে

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਨੇ ਕੀਤੇ ਨੇ, ਪ੍ਰੇਰਨਾ ਦਿੱਤੀ ਹੈ, ਉਹ ਮੈਂ ਆਪ ਨੂੰ ਸਰਵਣ ਕਰਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਮਨੁੱਖ ਸਮਾਜਿਕ ਪ੍ਰਾਣੀ ਹੈ, ਇਹ ਸੰਬੰਧਾਂ ਤੋਂ ਬਿਨਾਂ ਨਹੀਂ ਜੀ ਸਕਦਾ, ਇਹਨੂੰ ਸੰਬੰਧ ਬਣਾਉਣੇ ਪੈਂਦੇ ਨੇ। ਕਿਉਂ? ਸੰਬੰਧਾਂ ਤੋਂ ਬਿਨਾਂ ਜੀ ਨਹੀਂ ਸਕਦਾ, ਕੋਈ ਨਹੀਂ ਸੰਬੰਧੀ ਤਾਂ ਇਹ ਕਲਪਨਾ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧੀ ਬਣਾ ਲੈਂਦਾ, ਫਿਰ ਉਹਨਾਂ ਨਾਲ ਰਹਿੰਦਾ। ਕਾਰਨ, ਮਨੁੱਖ ਇੱਕ ਐਸਾ ਪ੍ਰਾਣੀ ਹੈ ਜਿਹਨੂੰ ਦੂਜਾ, ਤੀਜਾ, ਚੌਥਾ, ਪੰਜਵਾਂ ਚਾਹੀਦਾ। ਇਹਦਾ ਆਪਣੇ ਆਪ ਦੇ ਨਾਲ ਰਹਿਣਾ ਕਠਿਨ ਹੈ। ਆਪਣੇ ਆਪ ਦੇ ਨਾਲ ਰਹਿੰਦਾ ਜਾਂ ਪਰਮਾਤਮਾ ਜਾਂ ਕੋਈ ਪਰਮਾਤਮਾ ਦੇ ਨਾਲ ਜੁੜੀ ਹੋਈ ਆਤਮਾ ਸਨ, ਉਹ ਤੇ ਆਪਣੇ ਆਪ ਨਾਲ ਰਹਿੰਦਾ। ਬਾਕੀਆਂ ਨੂੰ ਦੂਜਿਆਂ ਨਾਲ ਸੰਬੰਧ ਜੋੜ ਕੇ, ਬਣਾ ਕੇ ਜੀਵਣਾ ਪੈਂਦਾ। ਸੰਬੰਧੀ ਚਾਹੀਦੇ। ਆਮ ਜੋ ਅਸੀਂ ਸੰਬੰਧੀ ਬਣਦੇ ਹਾਂ, ਮੈਂ ਉਸਦੀ ਰੂਪਰੇਖਾ ਤੁਹਾਡੇ ਸਾਹਮਣੇ ਨਹੀਂ ਰੱਖਦੇ ਹਾਂ। ਉਹ ਸੰਬੰਧੀ ਉਹਨਾਂ ਦੀਆਂ ਪ੍ਰਣਾਲੀਆਂ ਤੇ ਤਿੰਨ ਨੇ, ਨਾਨਕੇ, ਦਾਦਕੇ, ਸਹੁਰੇ। ਅਗਰ ਕੋਈ ਆਖੇ ਫਲਾਣਾ ਮੇਰਾ ਸੰਬੰਧੀ ਹੈ, ਤਾਂ ਦਾਦਕਿਆਂ ਦੇ ਚੋਂ ਹੋਵੇਗਾ, ਦਾਦਕਿਆਂ ਦੇ ਚੋਂ ਨਹੀਂ ਤੇ ਨਾਨਕਿਆਂ ਚ ਹੋਵੇਗਾ। ਜੇ ਨਾਨਕਿਆਂ ਦੇ ਚੋਂ ਨਹੀਂ ਹੈ ਤੇ ਸਹੁਰਿਆਂ ਦੇ ਚੋਂ ਹੋਵੇ। ਸੰਬੰਧੀਆਂ ਦੀਆਂ, ਸੰਬੰਧਾਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਚੌਥੀ ਪ੍ਰਣਾਲੀ ਨਹੀਂ ਹੈ। ਸੰਬੰਧੀ ਸਾਰੇ ਦੇ ਸਾਰੇ ਇਹਨਾਂ ਹੀ ਤਿੰਨ ਪ੍ਰਣਾਲੀਆਂ 'ਚ ਆ ਜਾਂਦੇ ਨੇ, ਦਾਦਕੇ, ਨਾਨਕੇ, ਸਹੁਰੇ। ਪਰ ਜ਼ਰੂਰੀ ਨਹੀਂ ਇਹਨਾਂ 'ਚ ਵਾਕਈ ਕੋਈ ਸੰਬੰਧੀ ਹੋਵੇ। ਦੋ ਬਿਰਾਹ ਨੇ, ਇੱਕੋ ਸ਼ਹਿਰ ਦੇ 'ਚ ਰਹਿੰਦੇ ਨੇ, ਬੋਲਦੇ ਵੀ ਨੇ, ਮੁਕੱਦਮੇਬਾਜ਼ੀ ਚੱਲਦੀ ਹੈ, ਕੀ ਸੰਬੰਧ ਹੈ? ਪਿਓ ਪੁੱਤਰ ਵਿੱਚ ਬੋਲਚਾਲ ਵੀ ਨਹੀਂ ਹੈ। ਇਹ ਕਹਿਣ ਮਾਤਰ ਸਾਰੇ ਸੰਬੰਧ ਨੇ। ਵਾਸਤਵਿਕ ਜੋ ਸੰਬੰਧ ਨੇ, ਮੈਂ ਉਹਨਾਂ ਦੀ ਥੋੜ੍ਹੀ ਜਿਹੀ ਰੂਪ ਰੇਖਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਉਹ ਸੰਬੰਧਾਂ ਦੀਆਂ ਪ੍ਰਣਾਲੀਆਂ ਵਿਚਾਰਵਾਨਾਂ ਨੇ ਚਾਰ ਮੰਨੀਆਂ ਨੇ, ਸਮਾਜ ਦੇ ਤੇ ਪ੍ਰਣਾਲੀਆਂ ਤਿੰਨ ਨੇ, ਦਾਦਕੇ, ਨਾਨਕੇ, ਸਹੁਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇਹਨਾਂ ਤਿੰਨਾਂ ਹੀ ਸੰਬੰਧਾਂ ਦੀਆਂ ਪ੍ਰਣਾਲੀਆਂ ਨੂੰ ਸਿੱਖੀ ਤੋਂ ਕੁਰਬਾਨ ਕਰਦੇ ਨੇ, ਨਿਛਾਵਲ ਕਰਦੇ ਨੇ। ਭਾਈ ਸਾਹਿਬ ਦਾ ਸਵਈਆ ਵੀ ਸੁਣਾ ਦਿਆਂ, ਨਹੀਂ ਜਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੁੰਬ ਸੁਤ ਬਾਂਧਵ ਨਾ ਬਰਾਤਾ ਹੈ। ਇਹ ਦਾਦਕਿਆਂ ਦੀ ਪ੍ਰਣਾਲੀ, ਪਿਤਾ, ਫਿਰ ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਭਰਾ ਔਰ ਸਾਰੇ ਸੰਬੰਧੀ। ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਣ ਕੁਟੁੰਬ ਸੁਖ ਬਾਂਧਵ ਨਾ ਬਰਾਤਾ ਪਰਦਾਦਾ ਤੇ ਪੁੱਤਰ ਪੋਤਰਾ। ਇਹ ਸਭ ਦਾਦਕਿਆਂ ਦੀ ਪ੍ਰਣਾਲੀ 'ਚ ਆ ਜਾਂਦੇ। ਨਹੀਂ ਨਨਸਾਰ, ਨਾਨਕਿਆਂ ਦਾ ਰਿਸ਼ਤਾ ਮਾਂ ਤੋਂ ਚੱਲਦਾ, ਦਾਦਕਿਆਂ ਦਾ ਪਿਤਾ ਤੋਂ ਚੱਲਦਾ।
ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਜ ਮਾਤਾ ਮਾਮੀ ਮਾਮੋ ਮਾਸੀ ਮਾਸਾ ਬਿਬਦ ਬਿਖਿਆਤਾ ਹੈ। ਤੀਸਰਾ ਰਿਸ਼ਤਾ ਸਹੁਰਿਆਂ ਦਾ ਪਤਨੀ ਕਰਕੇ ਜਾਂ ਪਤਨੀ ਦਾ ਪਤੀ ਕਰਕੇ ਚੱਲਦਾ ਹੈ। ਨਹੀਂ ਸਸੁਰਾਲ ਸਾਸ ਸਸੁਰ ਸਾਰੋ ਉਹ ਸਾਰੀ ਨਹੀਂ ਬ੍ਰਿਟੇਸ਼ਰ ਜਾਚਕ ਉਹ ਨਾ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਨੈਨਾ ਦੇਖਿਓ ਜੈਸੇ ਗੁਰਸਿੱਖ ਸਾਧ ਸੰਗਤ ਹੋ ਨਾਤਾ ਹੈ। ਭਾਈ ਸਾਹਿਬ ਕਹਿੰਦੇ ਨੇ ਮੈਂ ਸਿੱਖੀ ਦੇ ਨਾਤੇ ਤੋਂ ਦਾਦਕੇ ਨਾਨਕੇ ਸਹੁਰੇ ਸਾਰੇ ਕੁਰਬਾਨ ਕਰਦਾ। ਜੋ ਸਿੱਖ ਦਾ ਸਿੱਖ ਨਾਲ ਰਿਸ਼ਤਾ, ਜੋ ਸਿੱਖ ਦਾ ਗੁਰੂ ਨਾਲ ਰਿਸ਼ਤਾ ਹੈ, ਇਸ ਤਰ੍ਹਾਂ ਦਾ ਹੋਰ ਕੋਈ ਰਿਸ਼ਤਾ ਨਹੀਂ। ਖੈਰ ਹੁਣ ਦੇ ਰਿਸ਼ਤਿਆਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਲੇਕਿਨ ਵਿਚਾਰਵਾਨਾਂ ਨੇ ਸੰਬੰਧਾਂ ਦੀਆਂ ਜੋ ਚਾਰ ਪ੍ਰਣਾਲੀਆਂ ਬਿਆਨ ਕੀਤੀਆਂ ਨੇ, ਮੈਂ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲਣ ਦਾ ਯਤਨ ਕਰ ਰਿਹਾ, ਕਿਉਂਕਿ ਮਨੁੱਖ ਐਸਾ ਪ੍ਰਾਣੀ ਹੈ, ਮੈਂ ਫਿਰ ਦੁਹਰਾਵਾਂ, ਸੰਬੰਧਾਂ ਤੋਂ ਬਿਨਾਂ ਨਹੀਂ ਜੀ ਸਕਦਾ। ਸੰਬੰਧੀ ਚਾਹੀਦਾ, ਦੂਜਾ ਤੀਜਾ ਚੌਥਾ ਪੰਜਵਾਂ ਚਾਹੀਦਾ। ਕਹਿ ਦਿੱਤਾ ਜਾਂਦਾ ਇਕੱਲਾ ਤੇ ਰੱਬ ਵੀ ਨਾ ਹੋਵੇ, ਪਰ ਕੌਣ ਦੱਸੇ ਰੱਬ ਤੇ ਹੈ ਹੀ ਇਕੱਲਾ, ਉਹਨੂੰ ਕਿਸੇ ਸੰਬੰਧਾਂ ਦੀ ਲੋੜ ਨਹੀਂ। ਔਰ ਜਦ ਕੋਈ ਜਪਦਿਆਂ ਜਪਦਿਆਂ ਸਵੈਮ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਬ੍ਰਹਮ ਗਿਆਨੀ, ਕਿਸੇ ਸੰਬੰਧ ਦੀ ਲੋੜ ਨਹੀਂ। ਹੁਣ ਮਨੁੱਖ ਨੂੰ ਸੰਬੰਧਾਂ ਵਿੱਚ ਜੀਵਣਾ ਪੈਂਦਾ, ਸੰਬੰਧੀ ਚਾਹੀਦਾ। ਵਿਚਾਰਵਾਨਾਂ ਨੇ, ਦਾਰਸ਼ਨਿਕ ਲੋਕਾਂ ਨੇ, ਧਾਰਮਿਕ ਗਿਆਨੀਆਂ ਨੇ ਇਹ ਜੋ ਚਾਰ ਪ੍ਰਣਾਲੀਆਂ ਮੰਨੀਆਂ ਨੇ, ਇੱਕ ਸਭ ਤੋਂ ਨੀਵੀਂ, ਇੱਕ ਸਭ ਤੋਂ ਸ਼ਿਖਰ ਦੀ, ਦੋ ਵਿਚਕਾਰ ਦੀਆਂ। ਸਭ ਤੋਂ ਨੀਵੀਂ, ਆਪਣੇ ਲੋਭ ਕੋ ਕੀਨੋ ਮੇਤ, ਇਸ ਨਾਲ ਇਸ ਵਾਸਤੇ ਸੰਬੰਧ ਜੋੜਿਆ, ਵਕਤ ਸਿਰ ਕੰਮ ਆ ਜਾਂਦਾ, ਲੋੜਾਂ ਦੀ ਪੂਰਤੀ ਕਰ ਦਿੰਦਾ। ਇਸ ਕਰਕੇ ਚੰਗਾ ਲੱਗਦਾ ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ। ਵਕਤ ਪੈਣ 'ਤੇ ਕੰਮ ਆ ਜਾਂਦਾ, ਕੰਮ ਸਾਰ ਦਿੰਦਾ, ਲੋੜਾਂ ਦੀ ਪੂਰਤੀ ਕਰ ਦਿੰਦਾ। ਇਸ ਵਾਸਤੇ ਪਿਆਰਾ ਲੱਗਦਾ, ਚੰਗਾ ਲੱਗਦਾ, ਉਂਝ ਇਸ ਨਾਲ ਕੋਈ ਸੰਬੰਧ ਨਹੀਂ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ ਨੇ, ਪੱਠੇ ਪਾਈ ਜਾਓ ਗਊ ਪਿੱਛੇ ਭੱਜੀ ਆਉਂਦੀ, ਟੁੱਕਰ ਪਾਈ ਜਾਓ ਕੁੱਤੇ ਪਿੱਛੇ ਆਈ ਜਾਂਦੇ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ। ਆਪਣੇ ਲੋਭ ਕੋ ਕੀ ਨਾਉਂਦੇ, ਇਹ ਸੰਬੰਧ ਮਨੁੱਖ ਮਨੁੱਖਾਂ ਨਾਲ ਜੋੜ ਸਕਦਾ, ਇਹ ਸੰਬੰਧ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ। ਉਂਝ ਤੇ ਪਰਮਾਤਮਾ ਤੇਰੇ ਨਾਲ ਕੋਈ ਮਤਲਬ ਨਹੀਂ ਸੀ, ਪਰ ਤੂੰ ਕੁਝ ਇੱਛਾਵਾਂ ਦੀ ਪੂਰਤੀ ਕਰ ਦੇਣਾ, ਤੂੰ ਵਕਤ ਸਿਰ ਕੰਮ ਆ ਜਾਣਾ। ਤੇਰੇ ਅੱਗੋਂ ਅਰਦਾਸ ਤੇ ਜੋਗੜੀ ਕਰਦੇ ਹਾਂ, ਵਕਤ ਸਿਰ ਕੰਮ ਆ ਜਾਣਾ, ਉਂਝ ਤੇਰੇ ਨਾਲ ਕੋਈ ਮਤਲਬ। ਆਪਣੇ ਲੋਭ ਕੋ ਕੀ ਨੋ ਮੇਰ, ਇਹ ਪਹਿਲਾ ਸੰਬੰਧ ਹੈ ਲੋਭ ਦਾ, ਲੈਣ ਦਾ, ਇਹ ਵਕਤ ਸਿਰ ਕੰਮ ਆ ਜਾਂਦਾ, ਲੋੜਾਂ ਦੀ ਪੂਰਤੀ ਕਰ ਦਿੰਦਾ, ਕਿਸੇ ਮੁਸ਼ਕਿਲ ਦੇ ਵਕਤ ਕੰਮ ਆ ਜਾਂਦਾ, ਜ਼ਰੂਰਤ ਦੇ ਸਮੇਂ ਕੰਮ ਆ ਜਾਂਦਾ, ਉਂਝ ਇਸ ਨਾਲ ਕੋਈ ਮਤਲਬ ਨਹੀਂ। ਮੈਂ ਫਿਰ ਅਰਜ਼ ਕਰਾਂ, ਇਹ ਸੰਬੰਧ ਮਨੁੱਖ ਮਨੁੱਖ ਨਾਲ ਜੋੜ ਸਕਦਾ, ਪਰਮਾਤਮਾ ਨਾਲ ਜੋੜ ਸਕਦਾ। ਕੋਈ ਮੁਸ਼ਕਿਲ ਆ ਗਈ ਹੈ, ਕੋਈ ਵਿਪਤਾ ਆਈ ਹੈ, ਚਲੋ ਗੁਰਦੁਆਰੇ ਚੱਲੀਏ, ਅਰਦਾਸ ਕਰਾ ਲਈਏ, ਉਂਝ ਕੋਈ ਮਤਲਬ ਨਹੀਂ ਹੈ ਰੋਕ ਜਾਣਾ। ਨਿਤਨੇਮ ਕਰਨ ਦਾ, ਜਪ ਤਪ ਕਰਨ ਦਾ, ਕਥਾ ਕੀਰਤਨ ਸੁਣਨ ਦਾ ਕੋਈ ਮਤਲਬ ਨਹੀਂ। ਗੁਰੂ ਕੁਝ ਕੰਮ ਪੈ ਗਿਆ, ਤੂੰ ਕੰਮ ਆ ਸਕਦਾ, ਚਲੋ ਆਉਂਦੇ ਹਾਂ ਤੇਰੇ ਅੱਗੋਂ, ਅਰਦਾਸ ਕਰਦੇ।
ਆਪਣੇ ਲੋਭ ਕੋ ਕੀ ਨਾਉਂਦੇ। ਕੁਛ ਲੈਣਾ ਹੈ, ਲੋਭ ਲੈਣਾ ਹੈ, ਇਸ ਕਰਕੇ ਇਹਨੂੰ ਮਿੱਤਰ ਬਣਾਇਆ। ਹੁਣ ਤੇ ਕੋਈ ਮਤਲਬ ਨਹੀਂ। ਮੈਂ ਫਿਰ ਦੁਹਰਾਵਾਂ, ਇਹ ਰਿਸ਼ਤਾ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ ਨੇ। ਟੁੱਕਰ ਪਾਈ ਜਾਓ, ਕੁੱਤਾ ਪਿੱਛੇ ਆਈ ਜਾਂਦਾ। ਪੱਠੇ ਪਾਈ ਜਾਓ, ਪਸ਼ੂ ਪਿੱਛੇ ਆਈ ਜਾਂਦੇ। ਉਹਨਾਂ ਨੂੰ ਪਤਾ ਪੱਠੇ ਮਿਲਦੇ ਪਏ, ਟੁੱਕਰ ਮਿਲਦੇ ਪਏ ਨੇ, ਹੁਣ ਜਿਹਦੇ ਪਿੱਛੇ ਚੜ੍ਹਨ ਦਾ ਕੀ ਮਤਲਬ ਹੈ? ਹੁਣ ਜਿਸ ਦੇ ਪਿੱਛੇ ਚੱਲਣ ਦਾ ਕੋਈ ਮਤਲਬ ਨਹੀਂ, ਪੱਠੇ ਪਾਈ ਜਾਂਦਾ। ਹੁਣ ਜਿਸ ਨਾਲ ਕੋਈ ਸੰਬੰਧ ਨਹੀਂ, ਟੁੱਕਰ ਪਾਈ ਜਾਂਦਾ। ਆਪਣੇ ਲੋਭ ਕੋ ਕੀ ਨਾਉਂਦੇ। ਇਹ ਸਭ ਤੋਂ ਨੀਵਾਂ ਸੰਬੰਧ ਹੈ। ਇਹ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ, ਇਹ ਪਸ਼ੂ ਵੀ ਜੋੜ ਲੈਂਦੇ। ਇਸ ਵਿੱਚ ਅਗਰ ਭਾਵੇਂ ਇਹ ਮਨੁੱਖ ਹੈ, ਦੋ ਪੈਰ ਨੇ, ਦੋ ਹੱਥ ਹੈ, ਦਿਲ ਦਿਮਾਗ ਹੈ, ਤਾਂ ਵੀ ਧਾਰਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਪਸ਼ੂ ਹੈ, ਕਿਉਂਕਿ ਇਹ ਉਹੀ ਸੰਬੰਧ ਜੋੜਦਾ ਹੈ ਜੋ ਪਸ਼ੂ ਵੀ ਜੋੜ ਲੈਂਦੇ। ਇਨਸਾਨੀਅਤ, ਮਾਨਵਤਾ ਪਤਾ ਕਦੋਂ ਜਨਮ ਲੈਂਦੀ ਹੈ? ਉਦੋਂ ਜਨਮ ਲੈਂਦੀ ਹੈ ਸੰਬੰਧ ਜੋੜਿਆ ਹੈ, ਲੋਭ ਕਰਕੇ ਨਹੀਂ, ਲੈਣ ਕਰਕੇ ਨਹੀਂ। ਤੂੰ ਉਂਝ ਹੀ ਪਿਆਰਾ ਲੱਗਦਾ, ਉਂਝ ਹੀ ਚੰਗਾ ਲੱਗਦਾ। ਤੇਰਾ ਹੋਣਾ ਹੀ ਕਾਫੀ ਹੈ, ਤੂੰ ਹੋਵੇਂ ਇਹੀ ਕਾਫੀ ਹੈ। ਤੇਰਾ ਹੋਣਾ ਹੀ ਚੰਗਾ ਲੱਗਦਾ, ਤੇਰੇ ਬੋਲ ਹੀ ਚੰਗੇ ਲੱਗਦੇ ਨੇ, ਤੇਰੀ ਸੂਰਤ ਹੀ ਚੰਗੀ ਲੱਗਦੀ ਹੈ, ਤੇਰਾ ਕੋਲ ਹੋਣਾ ਹੀ ਚੰਗਾ ਲੱਗਦਾ, ਤੇਰੇ ਕੋਲ ਕੁਛ ਲੈਣਾ ਨਹੀਂ। ਇਹਨੂੰ ਕਹਿੰਦੇ ਨੇ ਪ੍ਰੇਮ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾਉਂਦਾ ਹੈ, ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਇਤਨੀ ਮਿਹਨਤ ਕਰਦੇ ਹਾਂ, ਬੜਾ ਲੰਬਾ ਚੌੜਾ ਗੁਰੂ ਗ੍ਰੰਥ ਸਾਹਿਬ ਦੇ ਖੁਲਾਸਾ। ਇਹ ਦੋ ਸ਼ਬਦ ਮੈਂ ਫਿਰ ਦੁਹਰਾਵਾਂ, ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ। ਔਰ ਕਈ ਪਸ਼ੂ ਮਨੁੱਖ ਜੈਸੇ ਦੇਖੇ ਗਏ ਨੇ। ਕਹਿੰਦੇ ਨੇ ਮਹਾਤਮਾ ਬੁੱਧ ਜੰਗਲ ਵਿੱਚ ਤਪੱਸਿਆ ਕਰਦੇ ਸਨ, ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਚੋਂ ਪਾਣੀ ਭਰ ਲਿਆਉਂਦਾ ਸੀ, ਅੱਗੋਂ ਰੱਖਦਾ ਸੀ। ਉੱਚੇ ਉੱਚੇ ਦਰਖਤਾਂ ਤੋਂ ਅੰਬ ਤੋੜ ਲਿਆਉਂਦਾ ਸੀ, ਕੇਲੇ ਤੋੜ ਲਿਆਉਂਦਾ ਸੀ, ਜੰਗਲ ਭਰੇ ਪਏ ਸਨ, ਅੱਗੋਂ ਰੱਖ ਦਿੰਦਾ ਸੀ। ਔਰ ਜਦ ਰਾਤ ਪੈ ਜਾਏ ਤਾਂ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ, ਕੋਈ ਜੰਗਲੀ ਜਾਨਵਰ ਇਹਨਾਂ 'ਤੇ ਹਮਲਾ ਨਾ ਕਰ। ਕੀ ਰਿਸ਼ਤਾ ਹੈ ਮਹਾਤਮਾ ਬੁੱਧ ਨਾਲ? ਉਂਝ ਚੰਗਾ ਲੱਗਦਾ, ਬੈਠਾ ਹੈ ਕਿਸੇ ਮਸਤੀ 'ਚ, ਕਿਸੇ ਸਰੂਰ ਵਿੱਚ, ਚੰਗਾ ਲੱਗਦਾ। ਇਹ ਹਾਥੀ ਨੂੰ ਵੀ ਚੰਗਾ ਲੱਗਿਆ। ਸ਼ਾਇਦ ਆਪ ਨੂੰ ਪਤਾ ਹੋਵੇ, ਸਾਰਾ ਬੋਧ ਸਮਾਜ ਹਾਥੀ ਦੀ ਪੂਜਾ ਕਰਦਾ, ਜੈਸੇ ਹਿੰਦੂ ਸਮਾਜ ਗਊ ਦੀ ਪੂਜਾ ਕਰਦਾ। ਕੁਛ ਪਸ਼ੂ ਐਸੇ ਹਨ ਜਿਨ੍ਹਾਂ ਦੇ ਅੰਦਰ ਮਾਨਵ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ। ਬਹੁਤ ਸਾਰੇ ਮਨੁੱਖ ਐਸੇ ਨੇ, ਬਿਲਕੁਲ ਮਨੁੱਖ ਨਹੀਂ ਨੇ, ਪਸ਼ੂ ਹੀ ਨੇ। ਪਸ਼ੂ ਸੰਭਾਵਨਾ ਕੀ ਪਸ਼ੂ ਦੀ ਛੁਪੀ ਹੋਈ ਹੈ? ਐਨੀ ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟ। ਤੋ ਖੈਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਇਸ ਹਾਥੀ ਨੂੰ ਉਂਝ ਹੀ ਚੰਗਾ ਲੱਗਦਾ। ਲੈਣਾ ਕੀ ਸੀ ਉਸ ਭਿਕਸ਼ੂ ਕੋਲ? ਕੀ ਲੈਣਾ ਸੀ ਜਿਹਦੇ ਕੋਲ ਕੁਛ ਵੀ ਨਹੀਂ ਸੀ? ਸਿਰਫ ਤਨ ਦੇ ਉੱਤੇ ਇੱਕ ਕੱਪੜਾ ਸੀ, ਉਹਦੇ ਕੋਲ ਤੇ ਕੁਛ ਵੀ ਨਹੀਂ ਸੀ। ਹਾਥੀ ਨੇ ਉਹਦੇ ਕੋਲ ਕੀ ਲੈਣਾ? ਪਰਮਾਤਮਾ ਬੁੱਧ ਦਾ ਹੋਣਾ ਚੰਗਾ ਲੱਗਦਾ, ਚੰਗਾ ਲੱਗਦਾ। ਪ੍ਰੇਮ ਇਹਨੇ ਹਾਥੀ ਨੂੰ ਮਨੁੱਖ ਬਣਾ ਦਿੱਤਾ ਹੈ। ਕਿਧਰੇ ਸੱਪ ਵੀ ਮਨੁੱਖ ਬਣ ਜਾਂਦਾ ਹੈ। ਦੇਖਿਆ ਸੱਪ ਨੇ
ਇਹ ਮੁਖੜਾ ਜੋ ਸਾਰੀ ਦੁਨੀਆਂ ਚ ਛਾਂ ਵੰਡਦਾ, ਸ਼ਾਂਤੀ ਵੰਡਦਾ, ਪ੍ਰੇਮ ਵੰਡਦਾ, ਸੁੱਖ ਵੰਡਦਾ, ਇਹਦੇ ਮੁਖੜੇ ਤੇ ਦੁੱਖ ਹੈ। ਇਸ ਪਨੀਅਰ ਛੱਪ ਨੇ ਛਾਂ ਕਰ ਦਿੱਤੀ ਗੁਰੂ ਨਾਨਕ ਤੇ। ਦੇਖ ਕੇ ਰਾਏ ਬੁਲਾਰ ਹੈਰਾਨ ਹੋਇਆ ਸੀ, ਕੀ ਲੈਣਾ ਹੈ ਗੁਰੂ ਨਾਨਕ ਕੋਲੇ ਸੱਪ ਨੇ, ਕੀ ਮੰਗ ਸੀ ਉਸਦੀ। ਨਹੀਂ, ਗੁਰੂ ਨਾਨਕ ਦਾ ਹੋਣਾ ਹੀ ਚੰਗਾ ਲੱਗਿਆ, ਸਤਿਗੁਰੂ ਦਾ ਹੋਣਾ ਹੀ ਚੰਗਾ ਲੱਗਦਾ ਪਿਆ, ਪ੍ਰਭਾਵਿਤ ਪਿਆ ਕਰਦਾ। ਤੇਰਾ ਹੋਣਾ ਹੀ ਕਾਫੀ ਹੈ, ਤੂੰ ਜੀ ਹੀ ਚੰਗਾ ਲੱਗਦਾ, ਪ੍ਰੇਮ, ਕੋਈ ਮੰਗ ਨਹੀਂ, ਕੋਈ ਲੋੜ ਨਹੀਂ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ, ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਲੋਭੀ ਮਨੁੱਖ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਵੀ ਧੋਖਾ ਦੇਵੇਗਾ, ਪਤਨੀ ਨੂੰ ਵੀ ਧੋਖਾ ਦੇਵੇਗਾ, ਬੱਚਿਆਂ ਨੂੰ ਵੀ ਧੋਖਾ ਦੇਵੇਗਾ। ਫਿਰ ਲੋਭੀ ਮਨੁੱਖ ਤੇ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਇਹ ਵੀ ਮੈਂ ਅਰਜ਼ ਕਰਾਂ, ਲੰਬਾ ਚੌੜਾ ਇਤਿਹਾਸ ਹੈ, ਇਸ ਵਕਤ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਖੋਲਾਂ। ਮਹਾਰਾਜ ਆਪ ਕਹਿੰਦੇ, ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ। ਭੁੱਲ ਕੇ ਵੀ ਲੋਭੀ ਦਾ ਵਿਸ਼ਵਾਸ ਨਾ ਕਰਨਾ, ਇਹ ਧੋਖਾ ਦੇਗਾ, ਇਹ ਛਲ ਕਰੇਗਾ, ਇਹ ਕਪਟ ਕਰੇਗਾ। ਫਿਰ ਮਹਾਰਾਜ ਲੋਭੀ ਮਨੁੱਖ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ, ਜਿਉਂ ਕੂ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣਈ ਬਖ ਅਬਖ ਸਭ ਕਰ। ਕੂਕਰ ਹਰ ਕਾਇਆ, ਹਲਕਾ ਕੁੱਤਾ, ਪਾਗਲ ਕੁੱਤਾ। ਕੁੱਤਾ ਜਦ ਹਲਕਾ ਹੋ ਜਾਂਦਾ ਨਾ, ਤੇ ਜਿਸਨੇ ਪਾਲਿਆ ਹੁੰਦਾ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ, ਹਲਕਾ ਹੋ ਗਿਆ। ਲੋਭ ਮਨੁੱਖ ਨੂੰ ਹਲਕਾ ਕਰ ਦਿੰਦਾ, ਬਾਇਓ ਲੋਭ ਸੰਗ ਔਰਾ। ਬੜੀ ਕੀਮਤੀ ਪੰਕਤੀ, ਲੋਭ ਨੇ ਹਲਕਾ ਕੁੱਤਾ ਬਣਾ ਦਿੱਤਾ, ਹਰ ਇੱਕ ਨੂੰ ਕੱਟੀ ਜਾਂਦਾ, ਭਰਾ ਨੂੰ, ਪਿਓ ਨੂੰ, ਪੜੋਸੀ ਨੂੰ, ਹਰ ਇੱਕ ਨਾਲ ਧੋਖਾ ਕਰੀ ਜਾਂਦਾ, ਹਰ ਇੱਕ ਨਾਲ ਛਲ ਕਪਟ ਕਰੀ ਜਾਂਦਾ। ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ, ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ। ਸਭ ਤੋਂ ਨੀਵਾਂ ਸੰਬੰਧ ਹੈ ਲੋਭ, ਆਪਣੇ ਲੋਭ ਕੋ ਕੀ ਨੋਵੇਂ। ਇਹ ਪਰਮਾਤਮਾ ਮਤਲਬ ਤੇ ਨਹੀਂ ਹੈ ਤੇਰੇ ਨਾਲ, ਕੀ ਕਰੀਏ, ਕੁਝ ਲੈਣਾ ਹੈ ਤੇਰੇ ਤੋਂ, ਕੁਝ ਮਿਲ ਸਕਦਾ, ਤੂੰ ਵਕਤ ਸਿਰ ਕੰਮ ਆ ਸਕਦਾ, ਇਸ ਵਾਸਤੇ ਤੇਰੇ ਨਾਲ ਸੰਬੰਧ ਜੋੜਿਆ, ਕੁਝ ਤੇਰੇ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਇਹ ਰਿਸ਼ਤਾ ਮਨੁੱਖ ਮਨੁੱਖ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਗੁਰੂ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਪ੍ਰਭੂ ਨਾਲ ਜੋੜ ਸਕਦਾ। ਲੈਣ ਦਾ ਰਿਸ਼ਤਾ, ਲੋਭ ਦਾ ਰਿਸ਼ਤਾ, ਆਪਣੇ ਲੋਭ ਕੋ ਕੀਨੋ ਮੇਟ। ਮੈਂ ਇੱਕ ਦਫ਼ਾ ਦੌੜਾ ਕੇ ਫਿਰ ਅੱਗੇ ਜੋ ਹੈ ਚਲਾਂ, ਟੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਗਊ ਪਸ਼ੂ ਪਿੱਛੇ ਆਈ ਜਾਂਦਾ, ਦੇਈ ਜਾਓ ਸੰਬੰਧ ਜੁੜੇ ਰਹਿੰਦੇ। ਇੱਧਰ ਦੇਣਾ ਬੰਦ ਹੋਇਆ, ਇੱਧਰ ਸੰਬੰਧ ਟੁੱਟ ਗਏ। ਆਪਣੇ ਲੋਭ ਕੋ ਕੀ ਨੋਵੇ, ਮਿੱਤਰ ਬਣਾਇਆ ਆਪਣੇ ਲੋਭ ਦੀ ਖਾਤਰ, ਕੰਮ ਆ ਜਾਂਦਾ ਵਕਤ ਸਿਰ, ਕੰਮ ਆ ਜਾਂਦਾ ਲੋੜ ਪੈਣ ਤੇ, ਕੰਮ ਆ ਜਾਂਦਾ, ਕੁਝ ਕੰਮ ਇਸ ਤੋਂ ਸਵਰ ਸਕਦੇ ਨੇ, ਇਸ ਕਰਕੇ ਚੰਗਾ ਲੱਗਦਾ, ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ। ਪ੍ਰੇਮ ਦਾ ਸੰਬੰਧ ਤੇਰਾ ਹੋਣਾ ਹੀ ਕਾਫੀ ਹੈ, ਤੇਰੇ ਕੋਲ ਕੁਛ ਲੈਣਾ ਨਹੀਂ, ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਨਿਛਾਵਰ ਜਾਣਾ। ਪ੍ਰੇਮ ਨਿਛਾਵਰ ਹੋਣਾ ਚਾਹੁੰਦਾ, ਸਦਕੇ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਲੋਭ ਦੂਜੇ ਦੀ ਕੁਰਬਾਨੀ ਲੈਂਦਾ, ਬਗੌਰ ਮੁਤਾਲਾ ਕਰਨਾ, ਲੋਭ ਤੇ ਦੂਜੇ ਨੂੰ ਕੁਰਬਾਨ ਕਰਨਾ ਚਾਹੁੰਦਾ। ਪ੍ਰੇਮ ਦੇ ਵਿੱਚ ਮਨੁੱਖ ਸਵੈਮ ਕੁਰਬਾਨ ਹੋਣਾ ਚਾਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦਸਤ ਵਸਤਾ ਅਰਜ਼ ਕਰਦੇ ਨੇ,
ਗੁਫਤਮ ਕੇ ਜਾਣਦੇ ਹਮ ਦਾ ਤਾਜ ਮੈਂ ਸੋਚਦਾ ਸੀ ਤੁਹਾਡੇ ਕਦਮਾਂ ਚ ਕੀ ਰੱਖਾਂ ਕੀ ਰੱਖਾਂ। ਸਭ ਕੁਛ ਮਾਮੂਲੀ ਲੱਗਦਾ ਸੀ, ਸਭ ਕੁਛ ਤੁੱਛ ਲੱਗਦਾ ਹੈ, ਕੀ ਰੱਖਾਂ। ਫਿਰ ਮੈਂ ਇਹ ਗੁਰਦੇਵ ਸੋਚੇ ਹੈ ਇਹ ਜਾਨ ਮੈਨੂੰ ਬੜੀ ਪਿਆਰੀ ਹੈ, ਆਪਣੀ ਸਭ ਤੋਂ ਜ਼ਿਆਦਾ ਜਾਨ ਹੀ ਪਿਆਰੀ ਹੁੰਦੀ ਹੈ। ਮਹਾਰਾਜ ਜੇ ਕਬੂਲ ਕਰੋ ਇਹ ਜਾਨ ਤੁਹਾਡੇ ਕਦਮਾਂ ਚ ਰੱਖਦੇ ਹਾਂ। ਗੁਪਤਮ ਕੇ ਜਾਣਦੇ ਹਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਤੇਰਾ ਪਿਤਾ ਬਹੁਤ ਵੱਡਾ ਵਪਾਰੀ ਸੀ ਫਿਰ ਦੀਵਾਨ ਬਣਿਆ। ਵਪਾਰ ਖੜਾ ਦੇਣ ਤੇ ਲੈਣ ਤੇ, ਲੈਣ ਤੇ ਦੇਣ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਨਹੀਂ ਲੋ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਵੀ ਨਹੀਂ ਲੋ। ਫਿਰ ਐਸਾ ਵੀ ਹੈ ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ, ਵਪਾਰ ਵਪਾਰ ਦੇਣਾ ਹੀ ਦੇਣਾ ਹੈ, ਬਦਲੇ ਚ ਕੁਛ ਵੀ ਨਹੀਂ ਲੈਣਾ। ਦਾਨ ਦਾਤਾ ਦੇਣਾ ਹੀ ਦੇਣਾ ਹੈ, ਬਦਲੇ ਚ ਕੁਛ ਵੀ ਨਹੀਂ ਲੈਣਾ, ਇਹ ਮਨੁੱਖ ਨੂੰ ਦਾਤਾ ਬਣਾਉਂਦਾ। ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ, ਇਹ ਮਨੁੱਖ ਨੂੰ ਵਪਾਰੀ ਬਣਾਉਂਦਾ। ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੱਖ ਵੀ ਨਹੀਂ, ਇਹ ਮਨੁੱਖ ਨੂੰ ਸੋਮ ਬਣਾਉਂਦਾ।

0: ਰੱਬੀ ਰਸ ਵਿੱਚ ਭਿਜਿਆ ਰਹਿ, ਡੁੱਬਿਆ ਰਹਿ। ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ, ਲੈਣਾ ਨਹੀਂ ਤੇਰੇ ਕੋਲ, ਇੱਥੋਂ ਸਦਕੇ ਜਾਣਾ, ਕੁਰਬਾਨ ਜਾਣਾ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ ਹੈ, ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਨੂੰ ਜਨਮ ਦਿੰਦਾ। ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਹੁਣ ਮੈਂ ਅਰਜ਼ ਕਰਾਂ, ਪ੍ਰੇਮ ਦੇ ਵਿੱਚ ਵਾਸ਼ਨਾ ਨਹੀਂ ਆਉਂਦੀ, ਵਾਸ਼ਨਾ ਮੰਗਦੀ ਹੈ, ਮੰਗ ਕਰਦੀ ਹੈ। ਪ੍ਰੇਮ ਦੇ ਵਿੱਚ ਨਿਛਾਵਰ ਹੋਣਾ ਹੁੰਦਾ, ਕੁਰਬਾਨ ਹੋਣਾ ਹੁੰਦਾ। ਇਸ ਵਾਸਤੇ ਮੈਂ ਹੈਰਾਨ ਹੋਇਆ ਸੀ ਭਾਈ ਗੁਰਦਾਸ ਨੂੰ ਪੜ੍ਹ ਕੇ, ਉਹਨਾਂ ਨੇ ਆਪਣੀ ਵਾਰਾਂ ਵਿੱਚ ਕਵਿਤ ਸਵਈਆਂ 'ਚ ਲੈਲਾ ਮਜਨੂੰ, ਹੀਰ ਰਾਂਝਾ, ਸੋਨੀ ਮਹਿਵਾਲ, ਸੱਸੀ ਪੁੰਨੂ, ਇਹਨਾਂ ਦਾ ਜ਼ਿਕਰ ਕੀਤਾ। ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਵੀ ਸੁਣਿਆ ਹੋਵੇ ਇਹਨਾਂ ਵਾਰਾਂ। ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਮਹੀ ਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੁਜਾਤੀ। ਇੱਕ ਆਮ ਕਵੀ ਸ਼ਾਇਰ ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂੰ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ, ਮਹਾਨ ਦਾਰਸ਼ਨਿਕ, ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਪਿਆ ਗਾਇਨ ਕਰਦਾ ਹੈ, ਇੱਕ ਜਗ੍ਹਾ ਨਹੀਂ ਕਈ ਜਗ੍ਹਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਇਹ ਦੂਜੀ ਪੌੜੀ 'ਚ। ਇਸਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ, ਪੈ ਸਗੇ ਬਹੁ ਸੀਦ ਹੈ ਮਜਨੂੰ, ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ, ਉਸਨੂੰ ਉਹਦੇ ਪੈਰਾਂ 'ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕ ਹੱਸਦੇ ਨੇ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ, ਪੈ ਸਗੇ ਬਹੁ ਸਹੀਦ ਹੈ ਮਜਨੂੰ, ਖਲਕੇ ਗੋਇਦ ਇੰਚੇ ਸੋ। ਇਹ ਕੀ ਕਰ ਰਿਹਾ ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰ ਹੀ ਪਹਿਨਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤੇ ਅਕਲ ਤੋਂ ਕੰਮ ਲੈ, ਲੋਕ ਸਮਝਾਉਂਦੇ ਨੇ ਇਹ ਤੂੰ ਕੀ ਕਰ ਰਿਹਾ। ਪੈ ਸਗੇ ਬਹੁ ਸਹੀਦ ਹੈ ਮਜਨੂੰ, ਹਲਕੇ ਗੋਇਦ ਇੰਚੇ ਸੋਲ। ਫਿਰ ਮਜਨੂੰ ਜੋ ਗੋਦੇ ਹੈ, ਇਨ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੋ। ਇਹਦੇ ਪੈਰਾਂ 'ਤੇ ਮੈਂ ਸਿਰੇ ਇਸ ਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ। ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ, ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ, ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਕਾਕ ਨੂੰ ਮਸਤਕ ਤੇ ਲਾਉਂਦੇ, ਇਹ ਤੇ ਕਦਮ ਰੱਬ ਤੱਕ ਪਹੁੰਚੇ ਹੋਏ ਨੇ, ਇਹ ਤੇ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ, ਗੁਰਸਿੱਖਾਂ ਕੀ ਹਰ ਦੂੜ ਦੇ ਹਮ ਪਾਪੀ ਦੀ ਗਤ ਪਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ, ਔਰ ਭਾਈ ਸਾਹਿਬ ਨੂੰ ਬੇਨਤੀ ਕਰਦਾ, ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ 'ਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ 'ਚ ਸੁਣਾਵਾਂ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਅਤੇ ਸਮਝਾਇਆ, ਗਲਤ ਸਮਝਾਇਆ। ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਅਤੇ ਜਣਾਇਆ, ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮੈਂ ਅਰਜ਼ ਕਰਾਂ ਇਹ ਤੇ ਪ੍ਰੇਮੀ ਹੈ ਪ੍ਰੇਮ ਹੈ ਇਹ ਤੇ ਕਦੀ ਕਦਾਈ ਕੋਈ ਕਰੋੜਾਂ ਚ ਘਰ ਦੇ ਅੰਦਰ ਪੈਦਾ ਹੁੰਦਾ ਇਹ ਪ੍ਰੇਮ ਹੋ ਸਕਦਾ ਹੈ ਪੁੱਤਰ ਨਾਲ ਹੋ ਜਾਏ ਭਰਾ ਨਾਲ ਹੋ ਜਾਏ ਲਕਸ਼ਮਣ ਦਾ ਆਪਣੇ ਭਰਾ ਨਾਲ ਸੀ ਰਾਮ ਨਾਲ ਪਤਨੀ ਨਾਲ ਹੋ ਸਕਦਾ ਹੈ ਪਤੀ ਨਾਲ ਹੋ ਸਕਦਾ ਹੈ ਮਾਂ ਬਾਪ ਨਾਲ ਹੋ ਸਕਦਾ ਹੈ ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਉਸਨੇ ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ ਕੁਰਬਾਨ ਹੁੰਦਾ ਉਹ ਸ਼ਾਇਰ ਆਇਆ ਭਾਈ ਸਾਹਿਬ ਦੇ ਕੋਲ ਸੁਣਾਉਣ ਵਾਸਤੇ ਲੈਲਾ ਮਜਨੂੰ ਦੇ ਸੰਬੰਧ ਵਿੱਚ ਇੱਕ ਇੱਕ ਨਜ਼ਮ ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ ਹੈ ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ ਕਵੀ ਹੈ ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ ਉਸ ਦਿਨ ਮਿਲਦੀ ਹੈ ਜਿਸ ਦਿਨ ਉਹਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਣ ਲੱਗ ਪਵੇ ਅਤੇ ਸਿਰ ਹਿਲਾ ਕੇ ਸੁਣਨ ਲੱਗ ਪਵੇ ਮਸਤ ਹੋ ਜਾਏ ਸੰਗੀਤਕਾਰ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ ਆਮ ਬੰਦਿਆਂ ਨੂੰ ਰਸ ਆ ਰਿਹਾ ਸਿਰੇ ਹਿਲਾ ਰਹੇ ਹਨ ਤਾਂ ਠੀਕ ਹੈ ਸਵਾਦ ਤਾਂ ਹੈ ਸੰਗੀਤ ਦਾ ਰਸ ਪਰ ਜਦ ਕੋਈ ਚੋਟੀ ਦਾ ਸੰਗੀਤਕਾਰ ਕਿਸੇ ਦੀ ਸੰਗੀਤ ਦੀ ਧੁਨ ਨੂੰ ਦਾਤ ਦਿੰਦਾ ਗਾਇਕ ਨੂੰ ਸੱਚੀ ਰੂਹਾਨੀ ਖੁਸ਼ੀ ਮਿਲ ਜਾਂਦੀ ਕੋਈ ਮਹਾਨ ਕਵੀ ਕਿਸੇ ਕਵੀ ਦੀ ਰਚਨਾ ਨੂੰ ਜਦ ਦਾਤ ਦਿੰਦਾ ਤਾਂ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ ਆਮ ਬੰਦੇ ਸਿਰ ਹਿਲਾ ਕੇ ਸੁਣ ਰਹੇ ਨੇ ਠੀਕ ਰਸਤੇ ਆਏਗਾ ਕਵਿਤਾ 'ਚ ਪਰ ਜਦ ਕੋਈ ਕਵੀ ਵੀ ਰਸ ਲੈਣ ਲੱਗ ਪਵੇ ਕਵਿਤਾ ਨੂੰ ਸੁਣ ਕੇ ਅਤੇ ਦਾਦ ਵੀ ਦੇਵੇ ਫਿਰ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ ਕਿਉਂਕਿ ਇੱਕ ਜਾਣਕਾਰ ਮਨੁੱਖ ਨੇ ਦਾਦ ਦਿੱਤੀ ਹੈ ਜੋ ਸੰਗੀਤ ਨੂੰ ਸਮਝਦਾ ਉਹ ਦਾਦ ਦੇ ਰਿਹਾ ਜੋ ਇਲਮੇ ਸ਼ਾਇਰੀ ਦਾ ਮਾਹਿਰੀਨ ਹੈ ਉਹ ਦਾਦ ਦੇ ਰਿਹਾ ਇਹ ਸ਼ਾਇਰ ਇਸ ਵਾਸਤੇ ਨੰਦ ਲਾਲ ਕੋਲ ਆਇਆ ਕਿਉਂਕਿ ਨੰਦ ਲਾਲ ਸ਼ਾਇਰ ਨੇ ਕਵੀ ਹੈ ਭਾਈ ਸਾਹਿਬ ਨੂੰ ਕਹਿੰਦੇ ਨੇ ਇੱਕ ਇੱਕ ਨਜ਼ਮ ਤੁਹਾਨੂੰ ਸਰਵਣ ਕਰਾਉਣੀ ਪਹਿਲੇ ਮਜਨੂੰ ਦੇ ਸੰਬੰਧ ਵਿੱਚ ਫਿਰ ਇੱਕ ਨਜ਼ਮ ਲੈਲਾ ਦੇ ਸੰਬੰਧ ਪੂਰੀ ਵੱਡੀ ਕਿਤਾਬ ਲਿਖੀ ਸੀ ਪਰ ਸਿਆਣੇ ਮਨੁੱਖ ਜਿਵੇਂ ਇੱਕ ਚਾਵਲ ਦੇ ਦਾਣੇ ਨੂੰ ਦੇਖ ਕੇ ਸਾਰੀ ਦੇਗਚੀ ਦਾ ਅੰਦਾਜ਼ਾ ਲਾ ਲੈਂਦੇ ਨੇ ਉਹ ਵੀ ਸੁਣਾਉਣ ਵਾਲਾ ਵੀ ਸਿਆਣਾ ਸੀ ਇੱਕ ਇੱਕ ਨਜ਼ਮ ਸੁਣਾਉਣ ਦਾ ਉਸਨੇ ਕਿਹਾ ਭਾਈ ਸਾਹਿਬ ਸੁਣਨ ਨੂੰ ਰਾਜ਼ੀ ਹੋ ਪਹਿਲੀ ਨਜ਼ਮ ਵਿੱਚ ਉਹਨੇ ਦੱਸਿਆ ਮਜਨੂੰ ਕਿੱਥੋਂ ਆਇਆ ਅਤੇ ਕਿਸ ਤਰ੍ਹਾਂ ਪ੍ਰੇਮ ਵਿੱਚ ਪੈ ਗਿਆ ਇਸ ਨਜ਼ਮ ਨੂੰ ਉਸਨੇ ਤਰੰਨੁਮ ਵਿੱਚ ਸੁਣਾਇਆ ਗਾ ਕੇ ਲੈਬੱਧ ਹੋ ਕੇ ਭਾਈ ਸਾਹਿਬ ਜੁੜ ਗਏ ਫਿਰ ਉਹ ਸ਼ਾਇਰ ਕਹਿੰਦਾ ਹੁਣ ਮੈਂ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ ਹੁਣ ਭਾਈ ਸਾਹਿਬ ਹੱਥ ਨਾਲ ਰੋਕਦੇ ਨੇ ਗਲਾ ਭਰੇ ਹੋਇਆ ਜ਼ਬਾਨ ਨਾਲ ਉਸਨੂੰ ਨਹੀਂ ਰੋਕ ਸਕਦੇ ਹੱਥ ਨਾਲ ਰੋਕਦੇ ਨੇ ਬਾਅਦ ਵਿੱਚ ਜੋ ਕੁਛ ਭਾਈ ਸਾਹਿਬ ਨੇ ਲਿਖਿਆ ਹੈ ਉਹ ਤੁਸੀਂ ਸੁਣ ਲਓ ਭਾਈ ਸਾਹਿਬ ਕਹਿੰਦੇ ਨੇ ਮਗੋ ਅਜ਼ਹਾਲ ਲੈ ਲਈ ਬਾਅਦ ਦੇ ਸ਼ੌਰੀ ਦਾ ਐ ਗੋਇਆ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣ ਲੈਲਾ ਦੀ ਨਜ਼ਮ ਨਾ ਸੁਣ ਮਗੋ ਅਜ਼ਹਾਲ ਲੈ ਲਈ ਬਾਅਦ ਦੇ ਸ਼ੌਰੀ ਦਾ ਐ ਗੋਇਆ ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਧ ਮੈਂ ਤੇ ਮਜਨੂੰ ਦਾ ਕਿੱਸਾ ਸੁਣ ਕੇ ਆਪਣੇ ਹੋਸ਼ ਗਵਾ ਬੈਠਾ ਪਰ ਜੇ ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੇ ਪ੍ਰਾਣ ਗਵਾ ਬੈਠਾ ਨਾ ਸੁਣਾ ਮੈਂ ਨਹੀਂ ਸੁਣ ਸਕਦਾ ਮੇਰੇ ਕੋਲ ਤਾਬ ਨਹੀਂ ਹੈ ਮੇਰੇ ਕੋਲ ਸਮਰੱਥਾ ਨਹੀਂ ਹੈ ਮੈਂ ਨਹੀਂ ਸੁਣ ਸਕਦਾ ਮੈਂ ਤੇ ਆਪਣੇ ਹੋਸ਼ ਗਵਾ ਬੈਠਾ ਐਸਾ ਪਿਆਰ ਕਿੱਸਾ ਤੇ ਉਸਨੇ ਨਜ਼ਮ ਤੇ ਮਜਨੂੰ ਦੇ ਸੰਬੰਧ ਸੁਣਾਈ, ਸੁਰਤ ਜੁੜ ਗਈ ਪਰਮਾਤਮਾ ਨਾਲ। ਭਾਈ ਸਾਹਿਬ ਭਾਈ ਨੰਦ ਲਾਲ, ਪ੍ਰੇਮ ਦੀ ਗੱਲ ਚਾਹੇ ਕਿਸੇ ਦੇ ਸੰਬੰਧ ਚ ਵੀ ਕੋਈ ਸੁਣਾਵੇ, ਪਰ ਸੁਣਨ ਵਾਲੇ ਦਾ ਉਸਦੇ ਨਾਲ ਜੁੜਨਾ ਹੋ ਜਾਂਦਾ ਜਿਸ ਨਾਲ ਉਸਦਾ ਪ੍ਰੇਮ ਹੋਵੇ। ਭਾਵੇਂ ਉਸਨੇ ਤੇ ਮਜਨੂੰ ਦੀ ਗੱਲ ਸੁਣਾਈ, ਭਾਈ ਸਾਹਿਬ ਜੁੜ ਗਏ ਪ੍ਰਭੂ ਨਾਲ। ਔਰ ਕਹਿੰਦੇ ਨੇ ਮਗੋ ਅਜ਼ਹਾਲੇ ਲੈ ਲਈ ਨਾ ਸੁਣਾ, ਕਿਤਨਾ ਕੋਮਲ ਹਿਰਦਾ ਹੋਵੇਗਾ, ਕਿਤਨਾ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੋਵੇਗਾ। ਗੱਲ ਮਜਨੂੰ ਦੀ ਸੁਣੀ ਹੈ, ਜੁੜ ਗਏ ਪਰਮਾਤਮਾ ਨਾਲ। ਪਰਮਾਤਮਾ ਦੀ ਬਾਣੀ ਸੁਣ ਕੇ ਵੀ ਮਨੁੱਖ ਪਰਮਾਤਮਾ ਨਾਲ ਨਾ ਜੁੜੇ ਤਾਂ ਹਿਰਦੇ ਕੋਰੇ ਨਹੀਂ ਤੇ ਹੋਰ ਕੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਦੀ ਗੱਲ ਸੁਣ ਕੇ ਵੀ ਬੰਦਾ ਗੁਰੂ ਨਾਲ ਨਾ ਜੁੜੇ, ਗੁਰੂ ਦੀ ਬਾਣੀ ਸੁਣ ਕੇ ਵੀ ਮਨੁੱਖ ਪ੍ਰਭੂ ਨਾਲ ਨਾ ਜੁੜੇ, ਅਜੇ ਹਿਰਦੇ ਕੋਰੇ ਨੇ। ਤੇ ਮੈਨੂੰ ਕਹਿਣ ਦੇਣਾ ਆਪਣੇ ਲੋਭ ਕੋ ਕੀ ਨਾ ਹੋਵੇ, ਇਹ ਗੁਰੂ ਕੋਈ ਸਾਡੀਆਂ ਕਾਮਨਾਵਾਂ ਨੇ ਤੂੰ ਪੂਰੀਆਂ ਕਰ ਸਕਦਾ, ਇਸ ਕਰਕੇ ਤੇਰੇ ਕੋਲ ਆਉਂਦੇ। ਹੋਰ ਤੇਰੇ ਨਾਲ ਕੀ ਮਤਲਬ, ਹੋਰ ਤੇਰੇ ਨਾਲ ਕੀ ਮਤਲਬ, ਆਪਣੇ ਲੋਭ ਕੋ ਕੀ ਨਾ ਹੋਵੇ। ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਜੀ ਬੜਾ ਪਿਆਰਾ ਲੱਗਦਾ, ਤੇਰਾ ਹੋਣਾ ਹੀ ਮਿਠਾਸ ਦਿੰਦਾ, ਤੇਰਾ ਹੋਣਾ ਹੀ ਰਸ ਦਿੰਦਾ, ਤੇਰਾ ਹੋਣਾ ਹੀ ਜੀਵਨ ਵਿੱਚ ਆਨੰਦ ਬਰਪਾ ਕਰ ਦਿੰਦਾ, ਤੇਰਾ ਹੋਣਾ ਹੀ ਕਾਫੀ। ਤੈਥੋਂ ਸਦਕੇ ਜਾਂਦੇ ਹਾਂ, ਤੈਥੋਂ ਕੁਰਬਾਨ ਜਾਂਦੇ ਹਾਂ, ਇਹ ਪ੍ਰੇਮ ਹੈ। ਇਹ ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਤੇ ਮਨੁੱਖ ਬਣੇਗਾ। ਇਹ ਦੂਜਾ ਸੰਬੰਧ ਹੈ, ਪਹਿਲਾ ਸੰਬੰਧ ਲੋਭ ਦਾ। ਹੁਣੇ ਮੈਂ ਅਰਜ਼ ਕੀਤੀ ਸੀ ਰਿਸ਼ਤੇ ਦੀਆਂ ਸੰਬੰਧਾਂ ਦੀਆਂ ਤਿੰਨ ਪ੍ਰਣਾਲੀਆਂ ਬਣੀਆਂ ਨੇ, ਦਾਦਕੇ ਨਾਨਕੇ ਸਹੁਰੇ। ਪਰ ਦਾਰਸ਼ਨਿਕ ਧਾਰਮਿਕ ਵਿਦਵਾਨ ਸੰਬੰਧਾਂ ਦੀਆਂ ਚਾਰ ਪ੍ਰਣਾਲੀਆਂ ਮੰਨਦੇ ਨੇ, ਪਹਿਲੀ ਲੋਭ, ਦੂਜੀ ਪ੍ਰੇਮ, ਤੀਜੀ ਪ੍ਰਣਾਲੀ ਮੰਨਦੇ ਨੇ ਸ਼ਰਧਾ। ਪ੍ਰੇਮ ਵਿੱਚ ਬਰਾਬਰੀ ਹੋ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਾਂ, ਅਗਰ ਪੁੱਤਰ ਦਾ ਪਿਤਾ ਨਾਲ ਪ੍ਰੇਮ ਹੈ ਤੇ ਪਿਤਾ ਦਾ ਪੁੱਤਰ ਨਾਲ ਪ੍ਰੇਮ ਹੈ, ਭਾਵੇਂ ਹੈ ਉਮਰ ਦਾ ਕਿਤਨਾ ਹੀ ਅੰਤਰਾ ਕਿਉਂ ਨਾ ਹੋਵੇ, ਬਰਾਬਰੀ ਹੋ ਜਾਵੇ। ਪ੍ਰੇਮ ਦੋਹਾਂ ਨੂੰ ਬਰਾਬਰ ਕਰ ਦਿੰਦਾ। ਗੁਰੂ ਦਾ ਸਿੱਖ ਨਾਲ ਪ੍ਰੇਮ ਹੈ, ਸਿੱਖ ਦਾ ਗੁਰੂ ਨਾਲ ਪ੍ਰੇਮ ਹੈ, ਬਰਾਬਰੀ ਹੋ ਜਾਵੇ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦਮ ਕਦਮ ਤੇ ਬਰਾਬਰੀ ਦਿੱਤੀ ਹੈ, ਗੁਰੂ ਨਾਨਕ ਨੇ ਦਿੱਤੀ ਹੈ। ਇੱਕ ਨਿੱਕਾ ਜਿਹਾ ਨੁਕਤਾ ਤੁਹਾਡੇ ਸਾਹਮਣੇ ਰੱਖਾਂ, ਰੋਜ਼ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਹਨ, ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦੇ ਹਨ ਰੋਜ਼। ਇਹ ਰੋਜ਼ ਦੀ ਕਿਰਿਆ ਸੀ, ਸਵੇਰੇ ਸ਼ਾਮ ਪਰਿਕਰਮਾ ਕਰਨੀ ਤੇ ਆਪਣਾ ਮਸਤਕ ਗੁਰੂ ਨਾਨਕ ਦੇ ਕਦਮਾਂ ਤੇ ਰੱਖ ਦੇਣਾ। ਪਰ ਅੱਜ ਗੱਲ ਕੁਝ ਹੋਰ ਹੋ ਗਈ। ਸੱਤਾ ਬਰਵੰਡ ਲਿਖਦੇ ਨੇ, ਲੈਣੇ ਦੀ ਫਿਰਾਈ ਨਾਨਕਾ ਦੋਹੀ ਕੱਟੀ। ਅੱਜ ਗੁਰੂ ਨਾਨਕ ਲੈਣੇ ਦੀ ਪਰਿਕਰਮਾ ਪੇ ਕਰਦੇ ਹਨ ਔਰ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ। ਕੱਲ ਤੱਕ ਲੈਣਾ ਗੁਰੂ ਨਾਨਕ ਦੇ ਕਦਮਾਂ ਤੇ ਮਸਤਕ ਰੱਖਦਾ ਸੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ। ਕੱਲ ਤੱਕ ਲੈਣਾ ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਪਏ ਪਰਿਕਰਮਾ ਕਰਦੇ ਨੇ, ਬਰਾਬਰੀ ਹੋ। ਪ੍ਰੇਮ ਬਰਾਬਰੀ ਦੇ ਦਿੰਦਾ ਔਰ ਗੁਰੂ ਦੇ ਜੋ ਬਰਾਬਰ ਹੋ ਗਿਆ ਗੁਰੂ ਹੋ ਗਿਆ। ਪ੍ਰੇਮ ਦੇ ਚ ਯਕੀਨ ਜਾਣੋ ਮਨੁੱਖ ਪਰਮਾਤਮਾ ਹੋ ਜਾਂਦਾ। ਪਰਮਾਤਮਾ ਵੀ ਵੱਡਾ ਛੋਟਾ ਨਹੀਂ ਰਹਿ ਜਾਂਦਾ, ਭਗਤ ਛੋਟਾ ਨਹੀਂ ਰਹਿ ਜਾਂਦਾ, ਪ੍ਰੇਮੀ ਛੋਟਾ ਨਹੀਂ ਰਹਿ ਜਾਂਦਾ, ਪਰਮਾਤਮਾ ਵਰਗਾ ਹੀ ਹੋ ਜਾਂਦਾ। ਪ੍ਰੇਮ ਬਰਾਬਰ ਬਰਾਬਰ ਕਰ ਦਿੰਦਾ। ਪਹਿਲਾ ਸੰਬੰਧ ਲੋਭ ਦਾ, ਦੂਜਾ ਸੰਬੰਧ ਪ੍ਰੇਮ ਦਾ, ਬਰਾਬਰੀ ਦਾ। ਲੋਭ ਦੇ ਸੰਬੰਧ ਵਿੱਚ ਲੈਣ ਵਾਲਾ ਕਿਉਂਕਿ ਉਹਦਾ ਹੱਥ ਨੀਵਾਂ ਹੁੰਦਾ, ਛੋਟਾ ਬਣਿਆ ਰਹਿੰਦਾ। ਉਹ ਛੋਟਾ ਬਣਾ ਬਣਨਾ ਉਸਨੂੰ ਅਕਰਦਾ ਵੀ ਹੈ। ਇਸ ਵਾਸਤੇ ਉਹਦਾ ਸਿਰਫ ਲੈਣ ਦਾ ਹੀ ਸੰਬੰਧ ਹੁੰਦਾ, ਹੋਰ ਕੋਈ ਮਤਲਬ ਨਹੀਂ ਰੱਖਦਾ। ਪ੍ਰੇਮ ਵਿੱਚ ਬਰਾਬਰੀ ਹੋ ਜਾਂਦੀ ਹੈ, ਛੋਟਾ ਵੱਡਾ ਨਹੀਂ ਰਹਿ ਜਾਂਦਾ। ਫਿਰ ਇੱਕ ਤੀਜਾ ਸੰਬੰਧ ਹੈ, ਉਹਨੂੰ ਕਹਿੰਦੇ ਨੇ ਸ਼ਰਧਾ ਦਾ ਸੰਬੰਧ। ਹੇ ਗੁਰੂ, ਤੂੰ ਕਿਤਨੀ ਵੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਉੱਚਾ। ਭਾਵੇਂ ਤੂੰ ਬਰਾਬਰੀ ਦੇਵੇਂ, ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਕਿਧਰੇ ਕਿਧਰੇ ਤੇ ਬਰਾਬਰੀ ਨਹੀਂ ਉੱਚਾ ਵੀ ਕਰ ਦਿੱਤਾ ਹੈ। ਇਹਨੇ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋਰ ਪਰੇ। ਇਤਨਾ ਦਰਜਾ ਦੇ ਦਿੱਤਾ ਸ਼ਰਧਾ। ਇੱਥੇ ਮਨੁੱਖ ਬਿਸਮਾਦ ਹੋ ਜਾਂਦਾ ਹੈ, ਨਹੀਂ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਮਹਾਨ, ਤੂੰ ਕਿਤਨਾ ਵੀ ਆਖੇ ਤੇਰੇ ਮੇਰੇ ਚ ਕੋਈ ਅੰਤਰਾ ਨਹੀਂ ਹੈ ਅੰਤਰਾ। ਤੂੰ ਤੇ ਸੂਰਜ ਹੈ, ਮੈਂ ਇੱਕ ਜ਼ਰਰਾ ਹਾਂ। ਤੂੰ ਤੇ ਸਾਗਰ ਹੈ, ਮੈਂ ਤੇ ਇੱਕ ਨਿੱਕੀ ਜਿਹੀ ਬੂੰਦ। ਮੈਂ ਤੇਰੀ ਬਰਾਬਰ ਦਾ ਕਿੱਥੇ। ਬਿਸਮਾਦ ਨਾਲ ਵਰ ਜਾਂਦਾ। ਸ਼ਰਧਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ, ਪ੍ਰੇਮ ਮਨੁੱਖ ਨੂੰ ਮਨੁੱਖ ਬਣਾਉਂਦਾ, ਲੋਭ ਤੇ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਜਾਂ ਇੰਜ ਕਹਿ ਲਈਏ, ਅਸੀਂ ਸੰਬੰਧ ਬਣਾਉਂਦੇ ਹਾਂ ਪਸ਼ੂ ਕਰਕੇ, ਮਨੁੱਖ ਕਰਕੇ, ਦੇਵਤਾ ਕਰਕੇ। ਸ਼ਰਧਾ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ, ਦੇਵਤਾ ਬਣਾ ਦਿੰਦੀ। ਬੜਾ ਚਾਨਣਾ ਪ੍ਰਦਾਨ ਕਰ ਦਿੰਦੀ ਹੈ, ਬੜੀ ਰੋਸ਼ਨੀ ਦੇ ਦਿੰਦੀ ਹੈ, ਬੜਾ ਪ੍ਰਕਾਸ਼ ਹਿਰਦੇ 'ਚ ਹੋ ਜਾਂਦਾ ਸ਼ਰਧਾ ਕਰਕੇ, ਭਾਵਨਾ ਕਰਕੇ। ਹੁਣ ਮੈਂ ਅਰਜ਼ ਕਰਾਂ, ਇੱਕ ਚੌਥਾ ਸੰਬੰਧ ਹੈ। ਪਹਿਲਾ ਸੰਬੰਧ ਲੋਭ ਦਾ, ਜੋ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ, ਪਸ਼ੂ ਤੇ ਪਸ਼ੂ ਹੈ। ਦੂਜਾ ਸੰਬੰਧ ਪ੍ਰੇਮ ਦਾ, ਇਹ ਮਾਨਵ ਦੇ ਅੰਦਰ ਮਾਨਵਤਾ ਨੂੰ ਜਨਮ ਦਿੰਦਾ। ਤੀਸਰਾ ਸੰਬੰਧ ਹੈ ਸ਼ਰਧਾ ਦਾ, ਇਹ ਮਨੁੱਖ ਨੂੰ ਦੇਵਤਾ ਬਣਾ ਦਿੰਦਾ। ਚੌਥਾ ਸੰਬੰਧ ਹੈ ਭਗਤੀ ਦਾ, ਇਹ ਮਨੁੱਖ ਨੂੰ ਪਰਮਾਤਮਾ ਬਣਾ ਦਿੰਦਾ, ਈਸ਼ਵਰ ਬਣਾ ਦਿੰਦਾ। ਭਗਤੀ, ਭਗਤ ਕਹਿੰਦਾ ਹੇ ਪ੍ਰਭੂ ਠੀਕ ਹੈ, ਮੈਂ ਬੂੰਦ ਹਾਂ ਤੂੰ ਸਾਗਰ ਹੈ, ਮੈਂ ਜ਼ਰਰਾ ਹਾਂ ਤੂੰ ਸੂਰਜ ਹੈ, ਠੀਕ ਹੈ, ਲੇਕਿਨ ਫਿਰ ਵੀ ਮੈਂ ਤੇਰੀ ਹੀ ਬੂੰਦ ਹਾਂ, ਕਿਸੇ ਹੋਰ ਦੀ ਨਹੀਂ। ਮੈਂ ਤੇਰੀ ਹੀ ਕਿਰਨ ਹਾਂ ਹੈ ਸੂਰਜ, ਕਿਸੇ ਹੋਰ ਦੀ ਨਹੀਂ। ਇਸ ਵਾਸਤੇ ਐਲਾਨੀਆਂ ਕਹਿ ਦਿੰਦਾ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕਹਿ ਦੇ, ਤੇਰੇ ਤੇ ਮੇਰੇ ਚ ਕੀ ਅੰਤਰ ਹੈ, ਬਰਾਬਰੀ। ਪ੍ਰੇਮ ਦੇ ਜਦ ਬਰਾਬਰੀ ਆਉਂਦੀ ਹੈ, ਮਾਨਵ ਮਾਨਵ ਬਣਦਾ। ਭਗਤੀ ਦੇ ਜਦ ਬਰਾਬਰੀ ਆਉਂਦੀ ਹੈ, ਮਨੁੱਖ ਪਰਮਾਤਮਾ ਹੋ ਜਾਂਦਾ। ਹਰ ਕਾ ਭਗਤ ਸੋ ਹਰ ਹੀ ਜਿਹਾ। ਪ੍ਰਤਕਸ਼ ਰੂਪ ਵਿੱਚ, ਸਾਕਾਰ ਰੂਪ ਵਿੱਚ ਕਿਧਰੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਤੋ ਭਗਤ ਦੇ ਦਰਸ਼ਨ ਭਗਵਾਨ ਦੇ ਦਰਸ਼ਨ। ਸੰਤ ਰਾਮ ਮੈਂ ਭੇਦ ਕਛ ਨਾਹੀ, ਏਕ ਜਨ ਕਈ ਮੈਂ ਲਾਭ ਕਰੋਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਤ ਤੇ ਰਾਮ ਵਿੱਚ ਕੋਈ ਭੇਦ ਨਹੀਂ, ਇਹ ਦੋਵੇਂ ਇੱਕੋ ਹੀ ਹੈ। ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਭਗਤ ਰਵਿਦਾਸ, ਕਨਕ ਕਟਕ ਜਲ ਤਰੰਗ ਜੈਸਾ, ਤੂੰ ਇੱਕ ਸੋਨੇ ਦੀ ਸਿਲਾ ਹੈ, ਮੈਂ ਉਸ ਤੋਂ ਬਣਿਆ ਹੋਇਆ ਗਹਿਣਾ। ਤੂੰ ਸਾਗਰ ਹੈ, ਮੈਂ ਉਸਦੀ ਇੱਕ ਤਰੰਗ ਹਾਂ, ਲਹਿਰ ਹਾਂ। ਠੀਕ ਹੈ ਮੈਂ ਲਹਿਰ ਹਾਂ, ਪਰ ਮੈਂ ਤੇਰੀ ਹੀ ਲਹਿਰ ਹਾਂ। ਠੀਕ ਹੈ ਮੈਂ ਕਿਰਨ ਹਾਂ, ਪਰ ਮੈਂ ਇਹ ਸੂਰਜ ਤੇਰੀ ਹੀ ਕਿਰਨ ਹਾਂ, ਤੇਰੇ ਤੇ ਮੇਰੇ ਚ ਕੀ ਅੰਤਰ। ਇੱਥੇ ਭਗਤ ਆਪਣੇ ਵਿੱਚ ਭਗਵਾਨ ਦੇ ਦਰਸ਼ਨ ਕਰਦਾ। ਭਗਤ ਕਬੀਰ ਕਹਿੰਦੇ ਨੇ, ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਈਸ਼ਵਰ ਹੋਣਾ। ਇਸ ਤੋਂ ਬਿਨਾਂ ਇਸਦੀ ਤ੍ਰਿਪਤੀ ਨਹੀਂ ਹੋਵੇਗੀ। ਭਟਕਦਾ ਵੀ ਰਹੇਗਾ, ਜੰਮਦਾ ਤੇ ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ। ਵਕਤੀ ਤੌਰ ਤੇ ਆਨੰਦ ਰਸ ਵੀ ਬਣਦਾ ਰਹੇਗਾ, ਲੇਕਿਨ ਕੁਰਲਾਂਦਾ ਵੀ ਰਹੇਗਾ। ਕਿਉਂਕਿ ਜਿਤਨੇ ਚਿਰ ਤੱਕ ਮੰਜ਼ਿਲ ਦੀ ਪ੍ਰਾਪਤੀ ਨਹੀਂ ਆਉਂਦੀ, ਮੰਜ਼ਿਲ ਕੀ ਹੈ? ਮਨੁੱਖ ਦਾ ਪਰਮਾਤਮਾ ਹੋਣਾ। ਮਨੁੱਖ ਹੁਕਮਰਾਨ ਹੋ ਗਿਆ, ਧਨਵਾਨ ਹੋ ਗਿਆ, ਚੋਟੀ ਦਾ ਸਾਇੰਟਿਸਟ ਹੋ ਗਿਆ, ਬੜੇ ਤੋਂ ਬੜਾ ਪੰਡਿਤ ਹੋ ਗਿਆ, ਵਿਦਵਾਨ ਹੋ ਗਿਆ। ਇਹ ਜੀਵਨ ਦਾ ਲਕਸ਼ ਨਹੀਂ, ਜੀਵਨ ਦਾ ਲਕਸ਼ ਹੈ ਮਨੁੱਖ ਦਾ ਭਗਵਾਨ ਹੋਣਾ। ਸ਼ਮਸ ਤਬਰੇਜ਼ ਖੁਦਾ ਦੇ ਅੱਗੋਂ ਪ੍ਰਾਰਥਨਾ ਕਰਦੇ ਨੇ, ਮਨ ਤੋ ਸੋਧੀ ਤੋ ਮਨ ਸੋਧਮ, ਮਨ ਜਾਂ ਸੋਧੀ ਤੋ ਤਨ ਸੋਧਮ, ਇਹ ਕਸ ਨਾ ਗੋਇਦ ਬਾਦ ਰੇ ਮਨ ਦੇ ਗਰਮ ਤੋ ਦੇ ਗਰੀ। ਬੜਾ ਇੱਕ ਮਹਾਨ ਫਕੀਰ ਹੋਇਆ ਇਰਾਨ ਵਿੱਚ, ਕਹਿੰਦਾ ਖੁਦਾ ਤੂੰ ਮੈਂ ਹੋ ਜਾਵੇਂ, ਮੈਂ ਤੂੰ ਹੋ ਜਾ, ਮੈਂ ਤਨ ਹੋ ਜਾਵਾਂ, ਤੂੰ ਜਾਨ ਹੋ ਜਾਵੇਂ। ਫਿਰ ਕੋਈ ਇਹ ਨਾ ਆਖੇ ਖੁਦਾ ਕੋਈ ਹੋਰ ਹੈ ਤੇ ਸ਼ਬਦ ਤਬਰੇਜ਼ ਕੋਈ ਹੋਰ। ਕੀ ਕਸ ਨਾ ਗੋਇਦ ਬਾਦ ਅਜ਼ੀ ਮਨ ਦੀ ਗਰਮ ਤੋ ਦੀ ਗਰੀ, ਤੂੰ ਕੁਝ ਹੋਰ ਹੈ ਮੈਂ ਕੋਈ ਹੋਰ ਹਾਂ, ਐਸਾ ਕੋਈ ਨਾ ਆਖੇ। ਇਸ ਤਰ੍ਹਾਂ ਆਪਾਂ ਹੋ ਜਾਈਏ। ਉਹ ਤੇ ਮੰਗ ਪਿਆ ਕਰਦਾ ਹੈ, ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇਂ, ਮੈਂ ਤੂੰ ਹੋ ਜਾਵਾਂ ਤੂੰ ਮੈਂ ਹੋ ਜਾਵੇਂ। ਫਿਰ ਕੋਈ ਇਹ ਨਾ ਆਖੇ ਕਿ ਅਸੀਂ ਅਲੱਗ ਅਲੱਗ ਹਾਂ, ਦੀਗਰ। ਰਵਿਦਾਸ ਕਹਿੰਦੇ ਨੇ ਆਪਾਂ ਤੇ ਇੱਕ ਹੋ ਗਏ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਸੱਚੀ ਤ੍ਰਿਪਤੀ ਉਸ ਦਿਨ ਮਿਲਦੀ ਹੈ ਮਨੁੱਖ ਨੂੰ ਜਦ ਮਨੁੱਖ ਪਰਮਾਤਮਾ ਹੋ ਜਾਂਦਾ। ਜੈਸੇ ਪਰਮਾਤਮਾ ਦੇ ਜਨਮਾਂ ਤੇ ਮਰਨਾ ਨਹੀਂ ਹੈ, ਐਸੇ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ, ਮਰਨ ਦਾ ਭੈ ਵੀ ਖਤਮ ਹੋ ਜਾਂਦਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਦੀਆਂ ਪ੍ਰਿਤ ਪਾ ਲਈ ਲੇਖੇ ਸਾਸ ਗਰਾਸ। ਜੀਵਨ ਦੀ ਆਸ ਉਤਨੇ ਚਿਰ ਤੱਕ ਬਣੀ ਰਹਿੰਦੀ ਹੈ ਜਿਤਨੇ ਚਿਰ ਤੱਕ ਇਸ ਜੀਵਨ ਤੋਂ ਕੋਈ ਉੱਚਾ ਜੀਵਨ ਨਾ ਮਿਲੇ। ਮਰਨ ਦਾ ਭੈ ਵੀ ਉਤਨੇ ਚਿਰ ਤੱਕ ਬਣਿਆ ਰਹਿੰਦਾ ਹੈ ਜਿਤਨੇ ਚਿਰ ਤੱਕ ਇਸ ਜ਼ਿੰਦਗੀ ਤੋਂ ਕੋਈ ਉੱਚੀ ਜ਼ਿੰਦਗੀ ਨਹੀਂ ਮਿਲਦੀ। ਮੌਤ ਦਾ ਭੈ ਹੈ, ਇਸ ਗੱਲ ਦਾ ਸਬੂਤ ਹੈ, ਅਜੇ ਇਸ ਨੂੰ ਉਹ ਜੀਵਨ ਪ੍ਰਾਪਤ ਨਹੀਂ ਹੋਇਆ। ਜੀਵਨ ਦੀ ਲਾਲਸਾ, ਇਸ ਗੱਲ ਦਾ ਸਬੂਤ ਹੈ, ਅਜੇ ਉਹ ਉਸ ਨੂੰ ਜੀਵਨ ਮਿਲਿਆ ਹੀ ਨਹੀਂ ਜਿਹਨੂੰ ਪਰਮ ਜੀਵਨ ਕਹਿੰਦੇ। ਜ਼ਿੰਦਗੀ ਲੋਭ ਦੇ ਚ ਬਤੀਤ ਹੋ ਰਹੀ ਹੈ, ਭੈ ਦੇ ਚ ਬਤੀਤ ਹੋ ਰਹੀ ਹੈ। ਔਰ ਮੈਂ ਅਰਜ਼ ਕਰਾਂ, ਮਨੁੱਖ ਕਿਧਰੇ ਝੁਕਦਾ ਵੀ ਹੈ ਜਾਂ ਤੇ ਲੋਭ ਕਰਕੇ ਝੁਕਦਾ ਜਾਂ ਭੈ ਕਰਕੇ ਝੁਕਦਾ ਹੈ। ਲੋਭ ਕਰਕੇ ਝੁਕਦਾ ਇਸ ਤੋਂ ਕੁਛ ਮਿਲ ਸਕਦਾ, ਭੈ ਕਰਕੇ ਝੁਕਦਾ ਇਸ ਵਾਸਤੇ ਝੁਕਦਾ ਕੁਝ ਖੋ ਸਕਦਾ, ਖੋਵੇ ਨਾ ਤੇ ਝੁਕ ਜਾਈਏ। ਸਜਦਾ ਪਿਆ ਕਰਦਾ ਖੋਵੇ ਨਾ, ਜਾਂ ਤੇ ਡਰਦਾ ਮਾਰਾ ਝੁਕਦਾ, ਜਾਂ ਲੋਭ ਦਾ ਮਾਰਾ ਜੋ ਹੈ ਝੁਕਦਾ। ਝੁਕਣ ਦੇ ਇਹ ਦੋ ਹੀ ਕਾਰਨ ਹੁੰਦੇ ਨੇ। ਇਸ ਜੀਵਨ ਤੋਂ ਜਦ ਉੱਚਾ ਜੀਵਨ ਮਿਲ ਜਾਂਦਾ, ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ, ਮਰਨ ਦਾ ਭੈ ਨਹੀਂ ਰਹਿ। ਲੋਭ ਤੇ ਭੈ ਦੋਵੇਂ ਸਮਾਪਤ ਹੁੰਦਿਆਂ ਹੀ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਇਹ ਚਾਰ ਤਰ੍ਹਾਂ ਦੇ ਸੰਬੰਧ ਨੇ, ਕਿਸ ਤਰ੍ਹਾਂ ਦੇ ਸੰਬੰਧ ਵਿੱਚ ਅਸੀਂ ਜੀ ਰਹੇ ਹਾਂ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੂੰ ਖੁਦ ਬ ਮੁਨਸਬ ਸ਼ੁੱਧ, ਆਪਣਾ ਮੁਨਸਬ ਆਪ ਬਣ, ਆਪਣਾ ਫੈਸਲਾ ਆਪ ਕਰ। ਤੂੰ ਪਸ਼ੂਆਂ ਵਾਲੇ ਸੰਬੰਧ ਜੋੜੇ ਨੇ, ਮਨੁੱਖਾਂ ਵਾਲੇ ਜੋੜੇ ਨੇ, ਦੇਵਤਿਆਂ ਵਾਲੇ ਜੋੜੇ ਨੇ ਕਿ ਰੱਬ ਵਾਲੇ ਜੋੜੇ ਨੇ? ਤੂੰ ਕਿਸ ਤਲ ਤੇ ਜੀ ਰਿਹਾ? ਪਸ਼ੂ ਦੇ ਤਲ ਤੇ ਜੀ ਰਹੇ ਹੈ, ਮਾਨਵ ਦੇ ਤਲ ਤੇ ਜੀ ਰਹੇ ਹੈ, ਦੇਵਤੇ ਦੇ ਤਲ ਤੇ, ਫਰਿਸ਼ਤੇ ਦੇ ਤਲ ਤੇ ਜੀ ਰਹੇ ਹੈ ਕਿ ਪ੍ਰਭੂ ਦੇ ਤਲ ਤੇ ਜੀ ਰਹੇ ਹੈ? ਇਹ ਫੈਸਲਾ ਦੂਸਰਾ ਨਹੀਂ ਕਰ ਸਕਦਾ, ਕਿਉਂਕਿ ਦੂਸਰਾ ਸਾਡੇ ਮਨ ਦੇ ਝਾਤ ਨਹੀਂ ਮਾਰ ਸਕਦਾ। ਤੂੰ ਖੁਦ ਬਾ ਮੁਨਸਬ ਸ਼ਬਦ, ਆਪਣਾ ਮੁਨਸਬ ਆਪ ਬਣ। ਜਿਤਨੇ ਚਿਰ ਤੱਕ ਮਨੁੱਖ ਕੋ ਰੱਬ ਵਾਲਾ ਜੀਵਨ ਪ੍ਰਾਪਤ ਨਹੀਂ ਹੋਇਆ, ਇਹ ਜੰਮਦਾ ਵੀ ਰਹੇਗਾ, ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ। ਬੋਝ ਦਾ ਸਾਗਰ ਹੋ ਜਾਣਾ ਤੋ ਹੀ ਮੋਹੀ, मोही तोही अंतर कैसा ये बूंद का भविष्य है सागर हो जाना ये किरण का भविष्य है सूरज हो जाना ये मनुख का भविष्य है परमात्मा हो जाना मन तो सो दई तो मन सुध मन जान सो दई तो तन सुधम ई कस ना गोयद वाद दे मन दे गरम तो दे गरी धन गुरु ग्रंथ साहब जी महाराज मेहरामत कर बख्शिश कर इस तरह की प्यास इस तरह की तड़प अंदर पैदा हो गया कि परमात्मा होना है। कबीर ते कहन मैं हो गया बिगड़ो कबीरा राम दुहाई साच भयो अन कते ना जाए मैं ते सच हो गया हूँ सच ते परमात्मा है कबीर कहने आप सच हो गए हूँ मिथ्या नहीं रहे हूँ मिट नहीं सकते आप सच हो गए सच का रूप हो गया। इस वास्ते कबीर ते ऐलानिया कहते ने हर जन ऐसा चाहिए जैसा हर ही होए सतगुर रहमत करन ये स्वाद इसे जीवन दे सानू प्राप्त होवे ताकि बार बार जन्म मरण तो छुटकारा मिले। कितनी सेवा इस वक्त प्रवान करनी कल दी हाजरी भर के आप तो फिर छुट्टियां लवेंगे अगला प्रोग्राम दासां दा दो दिन का झांसी एक दिन का ग्वालियर है एक दिन का हिसाब है ते दो दिन कलकत्ते तो बाद फिर सारा टूर पंजाब का है। धन गुरु अंगद देव जी महाराज के संबंध में प्रोग्राम चलने ने नामवर जथे बैठे हुए ने बड़े सोहने सोहने विचारक बैठे हुए ने बड़े चरणों च बेनती है सारियां सरवण करके जो है जायो और सारे खिड़े हुए फुल ने अपनी अपनी महक लेके आए ने जरूर बैठ के इन्हों सरवण करना तो बहुत ज्यादा समा नहीं होया सारियां दा बार बार धन्यवाद बुल चुक दी चवां वाहेगुरू जी का खालसा।
1: You're listening to KRPI 1550 Radio, Ferndale, Washington.

0: वाहिगुरु जी की फतेह। परम सत्कार योग गुरु प्यार गुरु सत्कार विच जुड़ बैठी गुरु स्वरूप गुरु खालसा सतसंग जीओ आप सर्वत संगतां ने साहिब श्री गुरु ग्रंथ साहिब जी दे पावन दरबार विच हाजिर गुरु दे दीदार करदे हां। नेत्री सतगुरु पेखना नेत्र सफले कीते गुरु का जस गुरु के इतिहास जो ब्रह्म बेते भाई संतोख सिंह साहब जी जिन्हां दी रसना तो गुरु साहब जी दे जस दी गंगा दा प्रवाह जिस प्रकार भगीरथ ने गंगा इस संसार दे अंदर लेके आंदी है ते गुरु का जस संधाबंदी विच जो भाई संतोख सिंह जी ने कीता बहुत बड़ा परोपकार है। एडे वड्डे कवि होण दे बावजूद कैसी निम्रता और कैसा प्यार है फिर भी थां थां ते माफियां मंगदे है और अपने आप नूं बड़े निम्रता विच आके तुच्छ मात्र ही यह कथन करदे कि मैनू कुछ विद्या नहीं आउंदी। बड़ियां दी पहचान ही निम्रता हुंदी है। ज्ञानी सिंह साहिबान जी जो अखर कह रहे सन इन्हां दे बड़प्पण दी पहचान है कि मैं कोई कथा नहीं जानदा दूसरे दी वड्याई करनी अपने मन विच निम्रता भरनी अपने मन नूं आपस को जो जाने नीचा सो गणिया सब ते उच्चा। असल दे विच उच्चा पण दा पैमाना ही यह है बड़ियां दे वड्डे गुण हुंदे है। सतगुरु महाराज सच्चे पातशाह जी बख्शिश करन इतिहास की कथा आप जी ने सरवण की है। इतिहास शब्द है जिहड़ा साध सिंह जी इसका जे आपां अखरां दे विचों ही इहदा अर्थ प्राप्त करिए जिस सतपुरश ने किसी महापुरश अवतार दे जां कौमां दी जिहड़ी हिस्ट्री है उस दा नाम जिन्हां ने सब तो पहला एक कल्पया ना इतिहास रखिया उहदी बड़ी महानता विद्वान दी इन अखरां च लुकी होई है कि कैसे सुंदर अखर जोड़े है तीन पद जोड़ के एक पद बना दिता इतिहास पर ये तीन पदां दे समेल तो है और इहदे विच ही सब कुछ गुंथन कर दिता कि इतिहास की परिभाषा की है। इतिहास कहिंदे की नूं उहदा उत्तर इहदे विच ही दे दिता। संस्कृत भाषा दे अंदर इति नाम समाप्ति दा है साध सिंह जी जिथे भी अध्याय की समाप्ति होंदी उत्थे शब्द लिखा होंदा इति उहदा मतलब होंदा है कि इस अध्याय की इत्थे इति हो गई समाप्ति हो गई। संस्कृत दा ही दूसरा पद है हा हा दा अर्थ है प्रगट ते हाहे नूं जिहड़ा कन्ना लग्या होया है व्याकरण दे अनुसार कन्ने दे विचों ऐड़ा निकलदा है सस्से दे नाल जुड़ के ये बन जांदा आस ते आस शब्द दे बारह अर्थ बनदे है जिन्हां दे विचों आपां नूं सिर्फ एक दी लोड़ है इत्थे जथा प्रकरण तथा अर्थ। वैदिक दे विच कहिंदे आ आसे जौं आसे जौ उन्हां नूं कहिंदे है जिहड़े जौआं नूं उबाल उबाल के उन्हां दा साह संगी सत कढ़िया होवे ना ते उन्हां नूं वैदिक च आसे जौ कहिंदे है। कईआं दवाईआं च वरती दे है वैद लोक हकीम लोक वरदे आसे जौ ते हुण इन्हां तिन्नां पदां दे समेल तों इतिहास क्यों बणिआ है इहनूं समझण दी लोड़ है। असीं इह शब्द रोज वरतदे हां ते तुसीं भी रोज वरतना भी इतिहास की कथा सुनते हैं जे आपां नूं इहदी परिभाषा दा ही ना पता लगे इतिहास हुंदा की है इहदे अखरां दे अर्थ की न ते फिर ते गड़बड़ हो जाएगी इतिहास सुनिया ना सुनिया जदों निक्की जी गल दा भी उत्तर ना सत हुंदे होया। जिन्हें भी माई भाई स्रोते न ये सब नूं एहसास ही अर्थ कंठ करना चाहिए बहुता वड्डा नहीं है बहुता वरीक नहीं है।
1: ਸੋ ਇਹਨਾਂ ਅੱਖਰਾਂ ਦੀ ਯੋਜਨਾ ਜੁੜੇਗੀ ਇਸ ਤਰ੍ਹਾਂ ਕਿ ਸੰਸਾਰ ਦੇ ਅੰਦਰ ਕੋਈ ਵੀ ਘਟਨਾ ਚੰਗੀ ਜਾਂ ਮੰਦੀ, ਕੋਈ ਵੀ ਘਟਨਾ ਕਿਸੇ ਮਹਾਂਪੁਰਸ਼ ਜਾਂ ਅਵਤਾਰ ਦੀ, ਜੋ ਘਟਨਾ ਘਟ ਚੁੱਕੀ ਹੈ ਉਹ ਘਟ ਕੇ ਉਹਦੀ ਇਤੀ ਹੋ ਗਈ, ਸਮਾਪਤੀ ਹੋ ਗਈ, ਘਟਨਾ ਹੋ ਚੁੱਕੀ, ਤੇ ਫਿਰ ਕੋਈ ਬੁੱਧੀਵਾਨ ਇਮਾਨਦਾਰ ਲਿਖਾਰੀ ਕਲਮ ਚੁੱਕਦਾ, ਕਲਮ ਚੁੱਕ ਕੇ ਫਿਰ ਖੋਜ ਕਰਨੀ ਆਰੰਭ ਕਰਦਾ ਕਿਤੇ ਮੇਰੀ ਕਲਮ ਦੇ ਨਾਲ ਕੋਈ ਗਲਤ ਅੱਖਰ ਨਾ ਲਿਖਿਆ ਜਾਏ, ਮਿਥਿਆ ਨਾ ਹੋਵੇ। ਇਸ ਲਈ ਫਿਰ ਉਹ ਜਿਵੇਂ ਆਸੇ ਜੌਂ ਤੋਂ ਭਾਵ ਉਬਾਲ ਉਬਾਲ ਕੇ ਜੌਂ ਦਾ ਸੱਟ ਕੱਢੀਦਾ, ਉਹ ਫਿਰ ਸੱਚਾਈ ਨੂੰ ਲੱਭਦੇ ਹੈ। ਖੋਜ ਕਰ ਕਰਕੇ, ਖੋਜ ਕਰ ਕਰਕੇ ਜਦੋਂ ਸੱਚਾਈ ਉਹਨਾਂ ਨੂੰ ਲੱਭ ਜਾਏ, ਐਨ ਨਿਚੋੜ ਜਿਹੜਾ ਹੁੰਦਾ ਉਹਨੂੰ ਹਾ ਕਹੀਏ, ਫਿਰ ਕਲਮ ਦੁਆਰਾ ਪ੍ਰਗਟ ਕਰ ਦਿੰਦੇ ਹੈ। ਹਾ ਦਾ ਅਰਥ ਹੈ ਪ੍ਰਗਟ। ਤੇ ਇਹਨਾਂ ਸਾਰਿਆਂ ਅੱਖਰਾਂ ਨੂੰ ਜੋੜ ਕੇ ਅਸੀਂ ਕਹਿੰਦੇ ਇਤਿਹਾਸ, ਇਤੀ ਜਮਾ ਹਾ ਆਸ ਇਤਿਹਾਸ। ਐਸੀ ਇਤਿਹਾਸ ਦੀ ਕਥਾ ਆਪ ਜੀ ਮੁਬਾਰਕ ਰਸਨਾ, ਕਿਉਂਕਿ ਜਿਹੜੇ ਸਿਮਰਨ ਭਜਨ ਵਾਲੇ ਗੁਰਮੁਖ ਹੋਣ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਪ੍ਰਸ਼ਨ ਕੀਤਾ ਸੀ ਕਿ ਸਤਿਗੁਰੂ ਜੀ, ਜਦੋਂ ਭਾਈ ਗੁਰਦਾਸ ਜੀ ਕਥਾ ਕਰਦੇ ਹੈ, ਉਹਨਾਂ ਦੀ ਕਥਾ ਦੇ ਵਿੱਚ ਸਭ ਦੇ ਕੰਨ ਰਸ ਜਾਂਦੇ ਹੈ, ਤੇ ਹੋਰ ਗੁਰਸਿੱਖ ਕਥਾ ਕਰਦੇ ਹੈ, ਬਾਣੀ ਉਹੀ ਹੈ, ਕਥਾ ਉਹੀ ਹੈ, ਸਤਿਗੁਰੂ ਉਨਾ ਆਨੰਦ ਨਹੀਂ ਵੱਜਦਾ, ਇਹਦਾ ਕਾਰਨ ਕੀ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ ਸੀ ਕਿ ਭਾਈ, ਜਿਹੜੀ ਰਸਨਾ ਭਜਨ ਸਿਮਰਨ ਕਰਨ ਵਾਲੀ ਹੈ, ਨਾਮ ਅਭਿਆਸ ਵਾਲੇ ਜਿਹੜੇ ਹਿਰਦੇ ਹਨ, ਉਹਨਾਂ ਦਾ ਇਹ ਫਰਕ ਹੋਇਆ ਕਰਦਾ ਹੈ। ਗੁਰੂ ਪਿਆਰਿਓ, ਇੱਕ ਬੰਦੇ ਨੇ ਕੰਠੋਂ ਬੋਲਣਾ, ਮੁੱਖੋਂ ਬੋਲਣਾ, ਰਸਨਾ ਤੋਂ ਬੋਲਣਾ, ਰਸਨਾ ਤੋਂ ਬੋਲਿਆ ਹੋਇਆ ਕੰਨਾਂ ਦਾ ਵਿਸ਼ਾ ਬਣ ਜਾਏਗਾ, ਤੇ ਕੰਨਾਂ ਦਾ ਵਿਸ਼ਾ ਜਿਹੜਾ ਅਨਿਸਤਰ ਹੈ, ਤੇ ਉਹ ਬਹੁਤੀ ਦੇਰ ਤੱਕ ਉਹਦਾ ਅਸਰ ਨਹੀਂ ਰਹੇਗਾ। ਜਿਹੜਾ ਰਸਨਾ ਤੋਂ ਇੱਕ ਗੱਲ ਸੁਣੀ ਗਈ ਹੈ, ਕੰਠ ਤੋਂ ਹੀ ਸੁਣੀ ਗਈ ਹੈ, ਜਿਹੜੀ ਗੱਲ ਕਿਸੇ ਦੇ ਹਿਰਦੇ ਚੋਂ ਉੱਠ ਕੇ ਬਾਹਰ ਆਈ ਹੈ ਰਸਨਾ ਦੁਆਰਾ, ਉਹ ਜਾ ਕੇ ਬੈਠੇਗੀ ਵੀ ਹਿਰਦੇ ਦੇ ਵਿੱਚ ਹੀ, ਉਹਦਾ ਟਿਕਾਣਾ, ਕਿਉਂਕਿ ਹਿਰਦੇ ਦੀ ਉੱਠੀ ਗੱਲ ਉਹ ਹਿਰਦੇ 'ਚ ਬੈਠੇਗੀ, ਰਸਨਾ ਤੇ ਉੱਠੀ ਗੱਲ ਕੰਨਾਂ ਤੱਕ ਰਹਿ ਜਾਏਗੀ। ਇਹ ਫਰਕ ਹੈ। ਜਿਹੜੀ ਰਸਨਾ ਵਾਹਿਗੁਰੂ ਦਾ ਸਿਮਰਨ ਕਰਨ ਵਾਲੀ ਹੈ, ਜਿਨ ਲਾਈ ਪ੍ਰੀਤ ਪ੍ਰੇਮ ਸਿਉ ਜਿਉ ਬੋਲਣ ਤਿਵੇ ਸੁਹਾਇ, ਉਸੇ ਤਰ੍ਹਾਂ ਸੋਭਨੀਕ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ ਅਮੋਲਕ ਰਸਨਾ ਤੋਂ, ਕਮਾਈ ਵਾਲੇ ਹਿਰਦਿਆਂ ਵਾਲੇ ਗੁਰਮੁਖਾਂ ਦੇ ਕੋਲੋਂ, ਜਿਨ੍ਹਾਂ ਦੇ ਵਿਦਿਆਰਥੀ ਅੱਜ ਸਿੰਘ ਸਾਹਿਬਾਨਾਂ ਦੀ ਡਿਊਟੀ ਤੇ ਤਖ਼ਤ ਸਾਹਿਬ ਤੇ ਸਭਾਏਮਾਨ, ਜੋ ਇਸ ਵੇਲੇ ਹਜ਼ੂਰ ਸਾਹਿਬ ਤਖ਼ਤ ਦੀ ਸੇਵਾ ਜਿਨ੍ਹਾਂ ਨੂੰ ਮਿਲੀ ਹੈ, ਉਹ ਬਾਬਾ ਜੀ ਉਹਨਾਂ ਦੇ ਵਿਦਿਆਰਥੀ ਨੇ ਸਿੰਘ ਸਾਹਿਬ ਇਸ ਵੇਲੇ। ਸੋ ਆਓ, ਗੁਰੂ ਕਿਰਪਾ ਕਰੇ, ਦਾਸ ਦੇ ਵੀ ਉੱਤਮ ਭਾਗ ਹਨ, ਕਿਉਂਕਿ ਪਹਿਚਾਣ ਹੀ ਭਾਗਾਂ ਦੀ ਇਹ ਹੈ ਕਿ ਜਦੋਂ ਇਹੋ ਜਿਹੇ ਗੁਰਸਿੱਖਾਂ ਦਾ, ਜਿਵੇਂ ਬਾਬਾ ਮਿੱਠਾ ਸਿੰਘ ਜੀ, ਬਾਬਾ ਜੰਗ ਸਿੰਘ ਜੀ, ਇਹ ਗੁਰਮੁਖ ਪਿਆਰੇ ਸਿੰਘ ਸਾਹਿਬਾਨ, ਭਾਈ ਹਰਦੀਪ ਸਿੰਘ ਜੀ, ਔਰ ਅਨੰਤ ਗੁਰਮੁਖ ਤੁਹਾਡੇ ਵਿੱਚ ਬੈਠੇ ਆ ਕਮਾਈਆਂ ਵਾਲੇ। ਕਈਆਂ ਦੀਆਂ ਕਮਾਈਆਂ ਪ੍ਰਗਟ ਹੁੰਦੀਆਂ ਨੇ, ਕਈਆਂ ਦੀਆਂ ਕੇਵਲ ਗੁਰੂ ਏ ਜਾਣਦਾ, ਗੁਪਤ ਤੌਰ ਤੇ ਸਾਧ ਸਿੰਘ ਜੀ ਕਮਾਈਆਂ ਵਾਲੇ ਕਈ ਵਾਰ ਪ੍ਰਗਟ ਜਿਹੜੇ ਹੋ ਜਾਣ ਉਹਨਾਂ ਨਾਲੋਂ ਅੱਗੇ ਹੁੰਦੀ ਆ ਅਵਸਥਾ। ਮੈਂ ਹੈਰਾਨ ਰਹਿ ਗਿਆ ਇੱਕ ਵਾਰੀ, ਇੱਕ ਉੱਥੇ ਪੰਜਾਬ ਦੇ ਵਿੱਚ ਸੈਸ਼ਨ ਜੱਜ ਸਾਹਿਬ ਭਾਈ ਕਿਰਪਾਲ ਸਿੰਘ, ਤੇ ਬੜੀ ਦੇਰ ਦਾ ਪ੍ਰੇਮੀ ਸੀ, ਮਣੀਕਰਨ ਸਾਹਿਬ ਨੂੰ ਜਾਂਦਿਆਂ ਕਹਿਣ ਲੱਗਾ, ਰੋਪੜ ਲੱਗਿਆ ਸੀ, ਕਹਿੰਦੇ ਜੀ ਸਵੇਰ ਦਾ ਨਾਸਤਾ ਸੰਗਤਾਂ ਮੇਰੀ ਕੋਠੀ ਕਰਨ। ਮੈਂ ਕਿਹਾ ਸਰਦਾਰ ਸਾਹਿਬ, ਸੰਗਤਾਂ ਜ਼ਿਆਦੇ ਨੇ, ਗੜਬੜ ਹੋ ਜਾਏਗੀ, ਤੁਹਾਨੂੰ ਮੁਸ਼ਕਿਲ ਹੋ ਜਾਏ। ਕਹਿੰਦੇ ਜੀ ਨਹੀਂ, ਕਿੰਨੇ ਕੁ ਸਰੀਰ? ਮੈਂ 30 ਕੁ ਸਰੀਰ ਹੈ। ਕਹਿੰਦੇ ਨਹੀਂ, ਆਓ, ਪ੍ਰਸ਼ਾਦਾ ਪਾਣੀ ਐਨ ਸਵੇਰੇ। ਮੈਂ ਕਿਹਾ ਅਸੀਂ ਤਾਂ 7 ਵਜੇ ਪਹੁੰਚ ਜਾਣਾ। ਕਹਿੰਦੇ ਪ੍ਰਸ਼ਾਦਾ 6 ਵਜੇ ਤਿਆਰ ਹੋ। 6 ਵਜੇ ਨੂੰ ਲੰਗਰ ਤਿਆਰ ਕੀਤਾ, ਸੰਗਤਾਂ ਨੂੰ ਛਕਾਇਆ, ਤੇ ਬਾਅਦ ਦੇ ਵਿੱਚ ਉਹ ਪਾਰਕ ਵਿੱਚ ਮੈਨੂੰ ਲਿਜਾ ਕੇ ਕਹਿਣ ਲੱਗੇ, ਬਾਬਾ ਜੀ ਕੋਈ ਮੇਰੇ ਜੀਵਨ 'ਚ ਕੰਮ ਆਉਣ ਵਾਲੀ ਗੱਲ ਮੈਨੂੰ ਦੱਸੋ ਜੋ ਮੇਰੇ ਕੰਮ ਆਵੇ। ਮੈਂ ਕਿਹਾ ਸਰਦਾਰ ਸਾਹਿਬ, ਪਹਿਲੀ ਤਾਂ ਗੱਲ ਇਹ ਹੈ ਵੀ ਹਰ ਰੋਜ਼ ਇੱਕ ਵਾਰੀ ਕਿਤੇ ਗਿਆ ਕਿ ਤੁਸੀਂ ਸਦਾ ਸ਼ਾਇਦ ਅੱਜ ਨਹੀਂ ਹੋ, ਇੱਕ ਦਿਨ ਐਸਾ ਆਉਣਾ ਜਦੋਂ ਰਿਟਾਇਰ ਹੋ ਜਾਓਗੇ ਇਸ ਡਿਊਟੀ ਤੋਂ। ਇਸ ਪਦਵੀ ਦਾ ਕਦੇ ਹੰਕਾਰ ਨਹੀਂ ਕਰਨਾ, ਗੁਰੂ ਦੀ ਬਖਸ਼ਿਸ਼ ਸਮਝਣੀ। ਉਹਦਾ ਉੱਤਰ ਬੜਾ ਸੋਹਣਾ ਗੁਰਮੁਖਾਂ ਨੇ ਦਿੱਤਾ। ਕਹਿੰਦੇ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਮਰੇ ਦੇ ਜਿੱਥੇ ਹੈ, ਮੈਂ ਕਚਹਿਰੀ ਜਾਣ ਤੋਂ ਪਹਿਲਾਂ ਦੋਨੇ ਹੱਥ ਬਾਬੇ ਦੇ ਅੱਗੇ ਜੋੜਦਾ ਹੁੰਦਾ ਕਿ ਸਤਿਗੁਰੂ ਮੈਂ ਤੇਰਾ ਸਿੱਖ ਅਨਮਾਣਾ ਜਾਂ ਦੇ ਨਾਲ ਕੋਈ ਗਲਤ ਫੈਸਲਾ ਨਾ ਹੋ ਜਾਵੇ, ਇਹ ਹੱਥ ਮੈਂ ਪਹਿਲਾਂ ਗੁਰੂ ਦੇ ਅੱਗੇ ਜੋੜਨਾ। ਤੇ ਸਾਰੀ ਜ਼ਿੰਦਗੀ ਕਦੇ ਸਿਫਾਰਸ਼ ਮੰਨ ਕੇ ਫੈਸਲਾ ਨਹੀਂ ਕੀਤਾ, ਇੱਕ ਪੈਸਾ ਰਿਸ਼ਵਤ ਨਹੀਂ ਲਈ, ਸਾਰੀ ਉਮਰ ਲੰਘ ਗਈ, ਆਪਣਾ ਮਕਾਨ ਨਹੀਂ ਬਣਾ ਸਕਿਆ ਉਹ ਜੱਜ, ਸਾਰੀ ਜ਼ਿੰਦਗੀ 'ਚ ਮਕਾਨ ਨਹੀਂ ਬਣਾ ਸਕਿਆ, ਕਿਰਾਏ 'ਤੇ ਹੀ ਰਹਿੰਦਾ ਰਿਹਾ। ਉਹ ਬੱਚੇ ਕਹਾਂ ਜੱਜ ਲੱਗੇ ਤੇ ਉਹਨਾਂ ਨੇ ਤਾਂ ਕਰ ਲਿਆ ਹੋਊਗੀ ਹਿੰਮਤ ਮਾੜੀ ਮੋਟੀ, ਬਣਾ ਲਿਆ ਉਹਨਾਂ ਨੇ ਕੁਛ ਮਕਾਨ, ਪਰ ਜੱਜ ਸਾਹਿਬ 'ਤੇ ਕੁਛ ਨਹੀਂ ਬਣਿਆ। ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਫਿਰ ਦੂਸਰੀ ਗੱਲ ਜੀਵਨ 'ਚ ਕੰਮ ਆਉਣ ਵਾਲੀ ਹੈ ਨਿਤਨੇਮ, ਨਿਤਨੇਮ ਕਹਿੰਦੇ ਜਿੰਨਾ ਕੁ ਗੁਰੂ ਨੇ ਬਖਸ਼ਿਆ ਕਰ ਲਈਦਾ। ਮੈਂ ਕਿਹਾ ਕਿੰਨਾ ਕੁ ਕਰਦੇ ਹੋ? ਮੈਂ ਤਾਂ ਕਹਿਣਾ ਵੀ ਤੁਹਾਡੇ ਪਤਾ ਨਹੀਂ ਕਿੰਨੇ ਕੁ ਗੁਪਤ ਬੈਠੇ ਹੋਣ, ਉਹ ਤਾਂ ਗੱਲ ਖੁੱਲ੍ਹ ਗਈ ਥੋੜ੍ਹੀ ਜਿਹੀ, ਦੱਸ ਬੈਠਾ ਜੱਜ। ਮੈਂ ਕਿਹਾ ਕਿੰਨਾ ਕੁ ਕਰਦੇ ਹੋ ਨਿਤਨੇਮ? ਕਹਿੰਦੇ ਬਾਬਾ ਜੀ ਹੁਣ ਨਹੀਂ ਹੁੰਦਾ, ਕਿਸੇ ਵੇਲੇ ਕਰ ਲਈਦਾ ਸੀ। ਮੈਂ ਕਿਹਾ ਹੁਣ ਕਿੰਨਾ ਕਰਦੇ ਹੋ? ਕਹਿੰਦੇ ਜੀ ਮਸਾਂ ਜ਼ੋਰ ਲਾ ਕੇ ਪੰਜੇ ਬਾਣੀਆਂ ਸੁਖਮਨੀ ਸਾਹਿਬ ਤੋਂ ਬਾਅਦ 25 ਕੁ ਪਾਠ ਜਪਜੀ ਸਾਹਿਬ ਦੇ ਜ਼ੋਰ ਲਾ ਕੇ ਹੁੰਦੇ ਹੈ, ਕਈ ਵਾਰੀ 10-11 ਹੀ ਹੁੰਦੇ ਆ, ਹੁਣ ਨਹੀਂ ਹੁੰਦਾ। ਮੈਂ ਖੜਾ ਹੀ ਸੋਚਾਂ ਵੀ ਦਹਿੰਗਮੀ ਲੈਣ ਵਿੱਚ ਸਾਧੂ ਕਹਾਉਣ ਵਾਲੇ ਤਾਂ ਕੱਖ ਵੀ ਨਹੀਂ ਕਰ ਰਹੇ, ਇਹ ਗੁਰਮੁਖ ਉਹਨਾਂ ਨਾਲੋਂ ਅੱਗੇ ਤੁਰੇ ਫਿਰਦੇ ਹੈ। ਮੈਂ ਕਿਹਾ ਜੀ ਜਦੋਂ ਕਰਦੇ ਸੀ ਉਦੋਂ, ਕਹਿੰਦੇ ਜੀ ਉਦੋਂ ਬਿਨਾਂ ਨਾਂਗਾ 51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ। ਲੰਚ ਟਾਈਮ ਵਿੱਚ ਮੈਂ ਬਹਿ ਕੇ ਕਦੇ ਵਕੀਲਾਂ ਨਾਲ ਜੱਜਾਂ ਨਾਲ ਗੱਲ ਨਹੀਂ ਸੀ ਕਰਦਾ, ਮੈਂ ਉਦੋਂ ਵੀ ਫਿਰ ਜਪਜੀ ਸਾਹਿਬ ਦੇ ਪਾਠ ਕਰ ਲੈਂਦਾ ਸੀ ਵੀ ਇੰਨੇ ਪਾਠ ਹੋ ਜਾਣਗੇ, ਅਤੇ ਘਰ ਤੋਂ ਚੱਲ ਕੇ ਕਚਹਿਰੀ ਤੱਕ ਇੰਨੇ ਪਾਠ, ਕਚਹਿਰੀਓਂ ਚੱਲ ਕੇ ਘਰ ਤੱਕ ਇੰਨੇ ਪਾਠ। ਫਿਰ ਭਾਈ ਤੁਹਾਡੇ ਵਿੱਚ ਕੀ ਪਤਾ ਲੱਗਦਾ ਕਮਾਈ ਵਾਲੇ, ਜਿਵੇਂ ਉਹ ਜੱਜ ਸਾਹਿਬ ਵਿੱਚੋਂ ਹੀ ਨਿਕਲਿਆ, ਇਹ ਤੁਹਾਡੇ ਵਿੱਚੋਂ ਵੀ ਗਏ, ਐਸੇ ਗੁਰਮੁਖ ਬੈਠੇ ਹੋਣ। ਕਮੀਆਂ ਦੇ ਸਾਹ ਸੀ, ਪ੍ਰਚਾਰ ਜ਼ਿਆਦੇ ਹੁੰਦਾ, ਪੱਲੇ ਕੱਖ ਨਹੀਂ ਹੁੰਦਾ, ਕਈਆਂ ਦਾ ਪ੍ਰਚਾਰ ਸਾਰੀ ਉਮਰੇ ਨਹੀਂ ਹੁੰਦਾ, ਅਤੇ ਕਮਾਈਆਂ ਬਹੁਤ ਹੁੰਦੀਆਂ ਨੇ ਇੱਕ ਪਚੰਗੀ ਜਥੇ ਦੇ ਵਿੱਚ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਧਰਮਯੁੱਧ ਮੋਰਚੇ 'ਚ ਉੱਥੇ ਮੇਰੇ ਕੋਲ ਗਿਆ ਤਾਂ ਮੋਰਚੇ ਦੇ ਵਿੱਚ ਸੀ, ਉਹ ਐਸਾ ਪ੍ਰੇਮ ਹੋਇਆ, ਜਥੇ ਵਿੱਚ ਆ ਗਿਆ, 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦਾ ਸੀ, 101 ਪਾਠ। ਉਹਦੀ ਵਿਰਤੀ ਇੰਨੀ ਚੜ੍ਹ ਗਈ ਉਹਨਾਂ ਦਿਨਾਂ ਵਿੱਚ, ਉਹਦੇ ਕੱਪੜੇ ਸਾਨੂੰ ਧੋਣੇ ਪੈਂਦੇ ਸਨ, ਜੇ ਉਹਨੂੰ ਕਹਿ ਤਾਂ ਦੋ ਵਾਰੀ ਵੀ ਲਾਹ ਦੇ ਬਾਈ ਵਸਤਰ ਲਾਹ ਦੇਣੇ ਹੈ, ਧੋ ਕੇ ਫੜਾ ਦਿਓ ਪਾ ਲੈਣੇ ਹੈ, ਨਹੀਂ ਉਸੇ ਤਰ੍ਹਾਂ ਹੀ ਇਹੀ ਜਿਹੀ ਵਿਰਤੀ ਬਣ ਗਈ ਸੀ। ਇਸ ਕਰਕੇ ਭਾਈ ਕਮਾਈਆਂ ਹਨ, ਸਤਿਗੁਰੂ ਬਖਸ਼ਿਸ਼ ਕਰਨ, ਤੁਹਾਡੇ ਵਿੱਚ ਵੀ ਬਹੁਤ ਕਮਾਈਆਂ ਵਾਲੇ ਹਿਰਦੇ ਗੁਪਤ ਰੂਪ ਕਰਕੇ ਬੈਠੇ ਹੁੰਦੇ ਹੈ। ਇਸ ਲਈ ਸਾਰੀਆਂ ਹੀ ਸੰਗਤਾਂ ਮਹਾਂਪੁਰਸ਼ਾਂ ਦਾ, ਦਾਸ ਦੀ ਵਿਦਿਆ ਉਸਤਾਦ ਮਹਾਂਪੁਰਸ਼ਾਂ ਦਾ ਇਹ ਵਚਨ ਸੀ, ਕਹਿੰਦੇ ਕਦੇ ਵੀ ਸੰਗਤ ਨੂੰ ਇਹ ਸਮਝ ਕੇ ਨਹੀਂ ਕਥਾ ਕਰਨੀ ਵੀ ਮੈਂ ਕਥਾਕਾਰ ਹਾਂ, ਇਹ ਅਣਜਾਣ ਬੈਠੇ ਨੇ ਜਿਹੜੇ ਸੁਣਦੇ ਹੈ, ਇਹ ਮੇਰੇ ਕੋਲ ਵਿਦਿਆ, ਕਹਿੰਦੇ ਫਿਰ ਕਥਾ ਕੀਤੀ ਨਿਫਲ ਹੋ ਜਾਏ। ਕਥਾ ਕਰਦਿਆਂ ਇਹ ਸਮਝਣਾ ਕਿ ਇਹ ਪ੍ਰਤੱਖ ਗੁਰੂ ਦਾ ਸਰੂਪ ਹੀ ਬੈਠਾ, ਮੈਂ ਤੇ ਬੇਨਤੀਆਂ ਕਰਨ ਵਾਲਾ, ਇਹ ਸਰਗੁਣ ਸਰੂਪ ਬੈਠਾ, ਖਾਲਸਾ ਮੇਰੋ ਰੂਪ ਹੈ, ਖਾਸ ਖਾਸ ਰੂਪ ਹੈ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਸ ਕਰਕੇ ਸਾਧ ਸਿੰਘ ਜੀ ਆਓ, ਹੋਰ ਕਾਹਦੀ ਕਥਾ ਤੇ ਬੇਨਤੀ ਅਨੁਸਾਰ ਸਿੰਘ ਜੀ ਸ਼ਬਦਾਂ ਦੁਆਰਾ ਕਿ ਸਤਿਗੁਰੂ ਸਾਡੇ ਸਵਾਸ ਲੇਖੇ ਲਾ ਲੈਣ, ਮਾਧੋ ਜਨਮ ਤੁਮਾਰੇ ਲੇਖੇ। ਜਿਸ ਪ੍ਰਕਾਰ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ 795 ਅੰਗ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਿਲਾਵਲ ਰਾਗ ਦੇ ਅੰਦਰ ਤੀਸਰਾ ਸ਼ਬਦ ਹੈ, ਸਾਧ ਸਿੰਘ ਜੀ ਆਓ ਮਨ ਵਿਰਤੀਆਂ ਇਕਾਗਰ ਕਰਕੇ ਸੁਣਨਾ ਕਰੋ ਜੀ।
2: ਆਪੇ ਸ਼ਬਦ ਆਪੇ ਨਿਸ਼ਾਨ,
1: ਇਹ ਸ਼ਬਦ ਦੇ ਅੰਦਰ ਮਹਿਮਾ ਕਰਦੇ ਆ ਉਸ ਵਾਹਿਗੁਰੂ ਪਰਮੇਸ਼ਰ, ਕਿ ਮੇਰੇ ਨਿਰੰਕਾਰ ਜੀਓ, ਹੇ ਮੇਰੇ ਵਾਹਿਗੁਰੂ ਤੂੰ ਆਪ ਹੀ ਆਪ ਹੈ ਸਭ ਕੁਛ, ਇਹਦਾ ਚਿੰਤਨ ਕਰਦੇ ਹੈ। ਕੀ ਹੈ ਤੂੰ ਆਪ, ਉਹਦੀ ਥੋੜ੍ਹੀ ਜਿਹੀ ਵਿਆਖਿਆ ਕਰਦੇ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਲ ਸਤੋਹੀ ਥਲ ਸਤੋਹੀ ਕਹਿੰਦਿਆਂ ਕਹਿੰਦਿਆਂ ਸੁਰਤ ਐਸੀ ਟਿਕੀ, ਤੋਹੀ ਤੋਹੀ ਤੋਹੀ ਤੋਹੀ ਤੋਹੀ ਤੋਹੀ ਤੋਹੀ ਤੋਹੀ, ਕਰੀ ਗਏ ਜਾਪ ਕਰੀ ਗਏ ਜਾਪ, ਲਿਖਾਰੀ ਲਿਖੀ ਗਏ ਜਿਹੜੇ ਲਿਖਣ ਵਾਲੇ ਸਨ। ਜਦੋਂ ਸਤਿਗੁਰੂ ਮਹਾਰਾਜ ਉਸ ਧੁੰਨ ਦੀ ਬਣੀ ਹੋਈ ਇਕਾਗਰਤਾ ਦੇ ਰਸ ਤੋਂ ਥੋੜ੍ਹਾ ਜਿਹਾ ਵਾਰ ਮੁੱਖ ਬਿਰਤੀ ਕੀਤੀ, ਮਹਾਰਾਜ ਕਹਿੰਦੇ ਲਿਖਾਰੀਓ? ਹਾਂ ਮਹਾਰਾਜ। ਕਹਿੰਦੇ ਕੀ ਲਿਖ ਦਿੱਤਾ? ਹੈ ਸਤਿਗੁਰੂ ਜੀ ਜੋ ਆਪ ਜੀ ਨੇ ਲਿਖਾਇਆ। ਤੁਹਾਡੀ ਰਸਨਾ ਤੋਂ ਜੋ ਵਚਨ ਉਚਾਰਨ ਕੀਤੇ ਜਾਂਦੇ ਆ ਉਹ ਅਸੀਂ ਲਿਖਦੇ ਹਾਂ, ਕੋਲੋਂ ਤਾਂ ਕੁਛ ਨਹੀਂ ਲਿਖ ਸਕਦੇ। ਜੋ ਸ਼ਬਦ ਬੋਲਦੇ ਹੋ ਉਹ ਅਸੀਂ ਲਿਖ ਦਿੰਦੇ ਹਾਂ। ਕਹਿੰਦੇ ਹੁਣ ਕੀ ਲਿਖਿਆ? ਕਹਿੰਦੇ ਮਹਾਰਾਜ ਹੁਣ ਜੋ ਤੁਸਾਂ ਨੇ ਬੋਲਿਆ, ਤੂੰ ਹੀ ਦਾ ਸ਼ਬਦ ਬੋਲਿਆ, ਉਹ ਅਸੀਂ ਲਿਖੀ ਗਏ ਹਾਂ। ਮਹਾਰਾਜ ਕਹਿੰਦੇ ਭਾਈ ਮੇਰੀ ਤੇ ਸੁਰਤ ਐਸੀ ਟਿਕ ਗਈ, ਸਮੇਂ ਦਾ ਗਿਆਨ ਨਾ ਰਿਹਾ, ਅੱਗੇ ਜਾਣ ਦੀ ਸੋਝੀ ਕੋਈ ਨਾ ਰਹੀ। ਇਹ ਕਿੰਨੀ ਕੁ ਵਾਰ ਤੁਸੀਂ ਲਿਖ ਦਿੱਤਾ, ਕਿੰਨੀ ਕੁ ਵਾਰ ਉਚਾਰ ਦਿੱਤਾ ਮੈਂ? ਕਹਿੰਦੇ ਮਹਾਰਾਜ ਗਿਣ ਕੇ ਦੱਸ ਸਕਦੇ ਹਾਂ, ਅਸੀਂ ਕਿਹੜਾ ਗਿਣ ਕੇ ਲਿਖਦੇ ਰਹੇ ਹਾਂ। ਕਹਿੰਦੇ ਗਿਣ, ਇੱਕ ਤੋਂ ਗਿਣਤੀ ਸ਼ੁਰੂ ਕਰਕੇ ਸੈਂਕੜਿਆਂ ਤੇ ਪਹੁੰਚ ਗਈ, ਸੈਂਕੜਿਆਂ ਤੋਂ ਹਜ਼ਾਰਾਂ ਤੇ ਪਹੁੰਚ ਗਈ। ਕਹਿੰਦੇ ਮਹਾਰਾਜ 16,000 ਵਾਰ ਲਿਖਿਆ ਗਿਆ ਤੂੰ ਹੀ ਸ਼ਬਦ। ਕਹਿੰਦੇ ਭਾਈ ਪੜ੍ਹਨ ਵਾਲੇ ਦੀ ਇਹ ਅਵਸਥਾ ਨਹੀਂ ਹੋਣੀ, ਜਿਹੜੀ ਅਵਸਥਾ ਚ ਉਚਾਰਨ ਕੀਤਾ ਇਹ ਅਵਸਥਾ ਪੜ੍ਹਨ ਵਾਲੇ ਦੀ ਤੇ ਕਿਤੇ ਜਾ ਕੇ ਬਣੇਗੀ? ਕਮਾਈਆਂ ਕਰਕੇ ਕਹਿੰਦੇ ਅੱਕ ਜਾਣਗੇ ਵੀ ਇਹ ਕੀ ਲਿਖ ਦਿੱਤਾ 16,000 ਵਾਰ ਤੂੰ ਹੀ। ਕਹਿਣਗੇ ਛੱਡੋ ਪਰੇ, ਦੋ ਵਾਰੀ ਕਹਿ ਲਿਆ, ਚਾਰ ਵਾਰ ਕਹਿ ਲਿਆ। ਮਹਾਰਾਜ ਕਹਿੰਦੇ ਐਂ ਕਰੋ ਵੀ ਇਹ ਸਿਫਰਾਂ ਹਟਾ ਦਿਓ ਸਾਰੀਆਂ। ਸਿਫਰਾਂ ਹਟਾ ਕੇ ਕੇਵਲ 16 ਵਾਰ ਰੱਖ ਲਓ। ਹੁਣ 16 ਵਾਰ ਉਚਾਰਨ ਕੀਤਾ ਹੋਇਆ ਸ਼ਬਦ ਮਿਲਦਾ ਤੇ ਜਿਵੇਂ ਗੁਰੂ ਨਾਨਕ ਮਹਾਰਾਜ ਨੇ ਤੱਕੜ ਫੜ ਕੇ ਜਦੋਂ ਸ਼ਬਦ ਆਇਆ 13 ਉਦੋਂ ਹੀ ਆਪਣੇ ਨਿਰੰਕਾਰ ਦੇ ਵਿੱਚ ਲੀਨ ਹੋ ਕੇ 13 13 13 ਇਹ ਵੀ ਤੇਰੇ ਇਹ ਵੀ ਤੇਰਾ ਸਭ ਕੁਛ ਤੇਰੇ ਹੀ ਤੇਰਾ ਹੋ ਗਿਆ ਤੇ ਉਸ ਤੂੰ ਦੀ ਧੁਨੀ ਵਿੱਚ ਲੀਨ ਹੋ ਗਏ, ਮੋਦੀਖਾਨਾ ਤੋਲਣ ਲੱਗੇ। ਇਉਂ ਗੁਰੂ ਸਾਹਿਬ ਜੀ ਸਾਹ ਸਮਝੀ ਜਿਵੇਂ ਜਹਾਜ਼ ਦੇ ਅੰਦਰ ਇੱਕ ਜਿਹੜੀ ਸੂਈ ਹੁੰਦੀ ਹੈ ਜਿਹਨਾਂ ਦਿਸ਼ਾ ਭਰਮਣ ਹੋਣ ਤੋਂ ਉਹ ਅਚਲ ਵਾਲੇ ਪਾਸੇ ਧਰੂਮ ਵਾਲੇ ਪਾਸੇ ਰਹਿੰਦੀ ਹੈ, ਇਸੇ ਤਰ੍ਹਾਂ ਜਿਹੜੇ ਸੱਤ ਪੁਰਸ਼ ਹੁੰਦੇ ਨੇ ਉਹਨਾਂ ਦਾ ਸਰੀਰ ਰੂਪੀ ਜਹਾਜ਼ ਤਾਂ ਸੰਸਾਰ ਦੇ ਕਿਸੇ ਕੋਨੇ ਵਿੱਚ ਘੁੰਮੀ ਜਾਏ ਪਰ ਉਹਨਾਂ ਦੀ ਬ੍ਰਹਮਾਕਾਰ ਉਹ ਸੂਈ ਜਿਹੜੀ ਹੈ ਨਾ, ਬਿਰਤੀ ਜਿਹੜੀ ਹੈ ਉਹ ਬ੍ਰਹਮ ਵੱਲ ਨੂੰ ਰਹਿੰਦੀ ਹੈ। ਤੇ ਇਸ ਕਰਕੇ ਉਪਦੇਸ਼ ਦਿੰਦੇ ਦਿੰਦੇ ਸਤਿਗੁਰੂ ਤੇ ਉਸ ਆਨੰਦ ਦੇ ਵਿੱਚ ਹੀ ਰਹਿੰਦੇ ਆ, ਸਿੱਖਾਂ ਦੇ ਹਿਰਦੇ ਦੇ ਅੰਦਰ ਉਪਦੇਸ਼ ਦਾ ਬੀਜ ਬੀਜਦੇ ਨੇ। ਇੱਥੇ ਉਸੇ ਭਾਵ ਨੂੰ ਲੈ ਕੇ ਕਹਿੰਦੇ ਨੇ ਆਪੇ ਸ਼ਬਦ ਆਪੇ ਨਿਸ਼ਾਨ। ਹੇ ਮੇਰੇ ਵਾਹਿਗੁਰੂ ਤੂੰ ਕੈਸਾ ਹੈ, ਆਪ ਹੀ ਤੂੰ ਸ਼ਬਦ ਅਰਥ ਸਾਧ ਸੰਗੀਤ ਸ਼ਬਦ ਕੁਝ ਅੱਖਰਾਂ ਨੂੰ ਜੋੜ ਕੇ ਛੰਦਾਬੰਦੀ ਦੇ ਅੰਦਰ ਜੋ ਬਣਾਏ ਜਾਣ ਉਹਨੂੰ ਵੀ ਸ਼ਬਦ ਕਹਿੰਦੇ ਆ, ਜੋ ਰਸਨਾ ਤੋਂ ਨਿਕਲੇ ਉਹ ਵੀ ਸ਼ਬਦ, ਜਿਹੜਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਉਪਦੇਸ਼ ਉਹਨੂੰ ਵੀ ਸ਼ਬਦ ਕਹਿੰਦੇ ਆ। ਸ਼ਬਦ ਦਾ ਅਰਥ ਬ੍ਰਹਮ ਵੀ ਹੈ, ਸ਼ਬਦ ਦਾ ਅਰਥ ਭਾਈ ਸੰਸਾਰ ਵੀ ਹੈ, ਪਰ ਜਥਾ ਪ੍ਰਕਰਨ ਤਥਾ ਅਰਥ। ਪ੍ਰਕਰਨ ਕੀ ਹੈ? ਜੇ ਸਾਧ ਸਿੰਘੀ ਬਾਜ ਸ਼ਬਦ ਉਡਾਣ ਦੇ ਨਾਲ ਆ ਗਿਆ ਤਾਂ ਆਕਾਸ਼ ਚ ਰਹਿਣ ਵਾਲੇ ਪੰਛੀ ਦਾ ਵਾਚਕ, ਜੇ ਬਾਜ ਦੇ ਉੱਤੇ ਕਾਠੀ ਪਾ ਦਿੱਤੀ ਹੈ ਤਾਂ ਸਮਝ ਲਓ ਘੋੜੇ ਦਾ ਹੈ। ਬਾਜ ਸ਼ਬਦ ਇੱਕੋ ਹੀ ਹੈ, ਘੋੜੇ ਦਾ ਅਰਥ ਵੀ ਦਿੰਦਾ ਹੈ ਤੇ ਪੰਛੀ ਦਾ ਅਰਥ ਵੀ ਦਿੰਦਾ। ਜਿਹੜੇ ਲੋਕ ਕਹਿੰਦੇ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੋਣਾ ਚਾਹੀਦਾ, ਐਸੇ ਭੇਦ ਉਹਨਾਂ ਨੂੰ ਸ਼ੰਕਾ ਕਰਨ ਤੋਂ ਪਹਿਲਾਂ ਜਾਣਨੇ ਚਾਹੀਦੇ। ਸੋ ਇਉਂ ਸਾਧ ਸੰਗੀਤ ਸ਼ਬਦ ਦਾ ਅਰਥ ਇੱਥੇ ਆਪਾਂ ਲੈਂਦੇ ਹਾਂ ਬ੍ਰਹਮ, ਜੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਮੇਰੇ ਪਰਮੇਸ਼ੁਰ ਤੂੰ ਸ਼ਬਦ ਕਹੀਏ ਬ੍ਰਹਮ ਰੂਪ ਹੈ। ਬ੍ਰਹਮ ਕੀ ਹੈ? ਬ੍ਰਹਮ ਦਾ ਅਰਥ ਹੈ ਵਿਆਪਕ, ਤੂੰ ਸਾਰੀ ਜਗ੍ਹਾ ਵਿਆਪਕ ਹੈ, ਤੂੰ ਆਪ ਹੀ ਬ੍ਰਹਮ ਵਿਆਪਕ ਰੂਪ ਭਾਵ ਨਿਰਾਕਾਰ ਜਿਹਦਾ ਕੋਈ ਆਕਾਰ ਨਹੀਂ, ਤੇ ਆਪ ਤੋਂ ਨਿਰਆਕਾਰ ਆਕਾਰ ਵਾਲੀ ਚੀਜ਼ ਵਿਨਸਦੀ ਹੈ ਇਸ ਲਈ ਉਹ ਵਿਨਸਦਾ ਨਹੀਂ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਮਿਥਿਆ, ਜੋ ਦਿਸਦਾ ਦੇਹਾਂ ਦਿਸਦੀਆਂ ਨੇ ਮਿਥਿਆ ਨ, ਸੱਤ ਵਸਤੂ ਦਿਸਦੀ ਨਹੀਂ। ਸੋ ਇਸ ਕਰਕੇ ਨਾ ਤੂੰ ਆਪ ਹੀ ਨਿਰਗੁਣ ਹੈ। ਨਿਰਗੁਣ ਤੋਂ ਭਾਵ ਕਿ ਤੇਰੇ ਵਿੱਚ ਨਾ ਰਾਜਗੁਣ ਨਾ ਸਤਗੁਣ ਨਾ ਤਮਗੁਣ, ਤਿੰਨੇ ਗੁਣਾਂ ਦਾ ਕੋਈ ਪ੍ਰਭਾਵ ਨਹੀਂ। ਨਿਰਗੁਣ ਆਪ ਪਰ ਨਾਲ ਹੀ ਕਹੇ ਤਾਂ ਸਰਗੁਣ ਵੀ ਉਹੀ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ। ਤੂੰ ਨਿਰਾਕਾਰ ਤੋਂ ਜਦੋਂ ਆਕਾਰ ਰੂਪ ਧਾਰਨ ਕਰਦਾ ਹੈ ਤੇ ਹੇ ਮੇਰੇ ਪਰਮੇਸ਼ਰ ਆਪ ਹੀ ਸ਼ਬਦ ਆਪ ਹੀ ਨਿਰਾਕਾਰ ਹੈ ਤੇ ਆਪੇ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਪ੍ਰਗਟ, ਪ੍ਰਗਟ ਤਾਂ ਹੋਊਗਾ ਜੇ ਸਰਗੁਣ ਸਰੂਪ ਧਾਰਨ ਕਰੂਗਾ। ਤੂੰ ਆਪ ਹੀ ਸਰਗੁਣ ਸਰੂਪ ਧਾਰਨ ਕਰ ਲੈਣਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ। ਇਹ ਸਾਧ ਸਿੰਘ ਜੀ ਇੱਕ ਨਿਰਾਕਾਰ ਤੇ एक साकार वाले परमात्मा ते सरगुण स्वरूप करके हजारे ही तेरी अखा, निराकार करके तेरी अख भी अख नहीं है। ऐसा परमेश्वर आश्चर्य रूप है, ना संकंग ना चक्रंग ना गदा ना श्यामंग आश्चर्य रूप है उसका। ते तू आप ही निर्गुण स्वरूप ते आप ही सरगुण स्वरूप हो करके निशान किए प्रगट हो जाना है। ते आपे हर एक रंग है, आपे बहु रंगी, आप ही अनेक रंगा च है, आप ही महाराज तो एक रंग दे अंदर है, खेल खेल अखेल खेल न अंत को फिर एक, आप एक स्वरूप है। आप ही शब्द हे मेरे परमेश्वर वाहिगुरु जी, ते आप ही तुसी निरंकार निराकार स्वरूप हो, ते आप ही मेरी रसना ते शब्द रूप बन रहे हो, जिन्हां द्वारा सिखां दी कल्याण होएगी। जेडे गुरबाणी दे शब्द न, वाह वाह बाणी निरंकार है, ये निरंकार का स्वरूप है। महाराज कहते सतगुरु शब्द शब्द है, सतगुरु पद्र मुक्त जना वैगो, आप ही तुसी शब्द रूप हो, मेरी ते रसना का एक बहाना है। जैसी मैं आवे खसम की बाणी, ये बाणी दे शब्द तुसी आप ही रूप धारण कर रहे हो मेरी रसना तो, ते आप ही निशान कई प्रगट हो रहे हो मेरी रसना तो, ते आप ही निराकार हो, आप ही श्री गुरु ग्रंथ साहिब दी बाणी रूप हो करके साकार रूप हो रहे हो, आप ही मेरे निरंकार जी, मैं ते तुहाडे कौतुक वेख रहा। ये बेनती सतगुरु महाराज गूढ़ गल भी करते हैं, ते सिखां नूं बाणी ते भावना अपने शरीर नालों वध जोड़न वास्ते, क्योंकि देह मिथ्या है। सतगुरु ने कदे नहीं कहा कि मेरी देह ते विश्वास करो, सतगुरु ने कहा शब्द ते विश्वास, शब्द दे नाल जोड़िया, शब्द नूं गुरु मन्निया। इसे लई सतगुरु महाराज सचे पातशाह दे किते व्याह कारज दी रीत दी गल वेखो विचार के, ते जिस वेले सतगुरु महाराज सचे पातशाह दा विवाह होण लगा, उते पंडित ने बेदी गड्डी होई है ते अग वाली होई है, परिक्रमा करन वास्ते अग दे दुआले फेरे करदे है। महाराज कहिंदे पंडित जी ये की कीता है? कहिंदे जी फेरियां दी रीत ऐसी है, कोई नवीं गल थोड़ी कीती है मैं। कहिंदे नहीं, इहनूं अग नूं बुझा दिओ। इन्नी गल कहण तों महिता कल्याण चंद जी बजुर्ग बाबा वो गुस्से विच आ गए, कहिंदे पुत्र इत्थे भी मेरी नक वढ़ेगा तूं, ये दो पंचायतों के इत्थे भी हुण तू आई कुछ करना सी, पहला तो विआह ही नहीं सी करवाउंदा, कहण ते जे हुण कराया हां कीती है तो हुण आ कुछ करेगा। पंडित हरदयाल जी उठ के खड़े हो गए, कहिंदे जजमान तू बह जा, तेरे करन दी गल नहीं, कार्ज कोई नहीं बिगड़दा। हाथ जोड़ के कहण लगे, हे परमेश्वर जीओ, जिमें सच दा जनेऊ मैनू पहनाया सी, झूठ दे जनेऊ चक्की फिरदे सी हुण तक, दया कपा संतोख सूत जत गंढी सत वट, ये जिहड़ा जनेऊ पहनाया सी हुण किरपा करो, असी अलपग जीव की जाणदे आ तुहाडा विआह किवें करिए, तुसीं दसो कि तुहाडा विआह किवें करिए। सतगुरु महाराज ने सिख कौम की नींह रखी है, ते फिर मर्यादा जिहड़ी है दसवें पातशाह तक परपक हुंदी गई है, ते मर्यादा की नींह रखने वाले गुरु नानक महाराज कहिंदे देखो परिक्रमा उहदियां हुंदियां ने, जिहड़ा गुरु होवे गुरु दियां परिक्रमा जरूर करी दियां ने, ये गुरमत विच है परिक्रमा करनी। कहिंदे फिर अग है जिहड़ी, ये मेरा तो इष्ट है नहीं, हिंदू धर्म वाले ने इष्ट मनिया, ये करन परिक्रमा अग नूं मथा टेकण, मैं ते अग नूं पैदा करन वाली नूं मथा टेकदा। अग खट ज्योतियां दे विच है, बुद्धि बिजली चंद सूरज तारे ये खट ज्योतियां मनिया, सब मैं ज्योत ज्योत है सोए तिस दा चानण, सब मैं चानण होया। सतगुरु महाराज ने कहा कि भाई इस रीत दे अंदर इउं लिखिया भी पहले नंबर ते दा वेद होण, जे वेद ना मिले वेद की परिक्रमा करे फेरे ता मुकम्मल हुंदे है, जिवें असीं गुरु ग्रंथ साहिब दे दुआले परिक्रमा करदे हां, जे वेद वेदो अभावा, जे वेद ना मिलन वेदो अभावा तां अग्नि फिर अग बाल लो। कहिंदे जे अग्नि भी ना मिले अग्नि अभावा तां विप्रहा, कहिंदे फिर ब्राह्मण नूं बिठा लो, क्योंकि बावन गुरु है जगत का, ये भी चार युगां तों गुरु बनिया रहा, चाहे कुछ आउंदा सी चाहे नहीं। उहदा कबीर साहब ने कहा भी भगतां दा गुरु नहीं तो हो सकता, इन्हां मूर्ख लोगों का गुरु हैगा तू, अर्ज उर्ज के पचमो चारो वेदो माए। इस करके ना कहिंदे ना मेरा ब्राह्मण गुरु ना अग्नि, ਤੇ ਨਾ ਹੀ ਵੇਦ ਮੇਰਾ ਗੁਰੂ ਹੈ। ਮੈਂ ਆਪਣੇ ਗੁਰੂ ਦੀ ਪਰਿਕਰਮਾ ਕਰ ਸਕਦਾ। ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਪਾਰ ਬ੍ਰਹਮ ਨੂੰ ਕੌਣ ਲਿਆ ਵੀ ਫੇਰਿਆਂ ਵਾਸਤੇ? ਕਹਿੰਦੇ ਫਿਰ ਮਹਾਰਾਜ ਸਾਡੇ ਬਸ ਦੀ ਗੱਲ ਨਹੀਂ, ਆਪਣੇ ਫੇਰੇ ਤੁਸੀਂ ਆਪ ਹੀ ਕਰ ਲਓ ਜਿਹੜੇ ਤਰੀਕੇ ਨਾਲ ਕਰ ਸਕਦੇ ਹੋ। ਮਹਾਰਾਜ ਕਹਿੰਦੇ ਆਪਾਂ ਗੁਰੂ ਪ੍ਰਗਟ ਕਰ ਲੈਂਦੇ, ਆਪਣੇ ਗੁਰੂ ਨੂੰ ਬੁਲਾ ਲੈਂਦੇ ਹਾਂ। ਕਹਿੰਦੇ ਜਿਵੇਂ ਤੁਸੀਂ ਉਹ ਬੁਲਾ ਸਕਦੇ ਹੋ, ਬੁਲਾਓ ਆਪਣੀ ਪਾਰ ਬ੍ਰਹਮ ਪਰਮੇਸ਼ਰ। ਕਹਿੰਦੇ ਲਿਆਓ ਕਲਮ, ਲਿਆਓ ਕਾਗਜ਼, ਇੱਕ ਲਿਆਓ ਪੀੜਾ, ਦੋ ਲਿਆਓ ਰੁਮਾਲੇ। ਮਹਾਰਾਜ ਨੇ ਮੂਲ ਮੰਤਰ ਲਿਖਿਆ, ਮੂਲ ਮੰਤਰ ਲਿਖ ਕੇ ਪੀੜੇ ਤੇ ਰੱਖ ਕੇ ਰੁਮਾਲਾ ਪਾ ਕੇ ਫਿਰ ਸਤਿਕਾਰਯੋਗ ਮਾਤਾ ਸੁਲੱਖਣੀ, ਮਾਤਾ ਚੋਣੀ ਜੀ ਨਾਲ ਫੇਰਿਆਂ ਦੀ ਰਸਮ ਕੀਤੀ। ਕਹਿਣ ਤੋਂ ਭਾਵ ਕਿ ਸ਼ਬਦ ਨੂੰ ਗੁਰੂ ਮੰਨਿਆ, ਮੁੱਢ ਤੋਂ ਹੀ ਗੁਰੂ ਮੰਨਿਆ ਗੁਰੂ ਨਾਨਕ ਨੇ। ਇਸ ਕਰਕੇ ਮਹਾਰਾਜ ਕਹਿੰਦੇ ਆਪੇ ਸ਼ਬਦ, ਆਪੇ ਗੁਰਬਾਣੀ ਦੇ ਸ਼ਬਦ ਰੂਪ ਤੂੰ ਹੀ ਨਿਰੰਕਾਰ ਤੇ ਆਪ ਹੀ ਨਿਸ਼ਾਨ ਕੀਏ ਪ੍ਰਗਟ ਹੈ ਜੀ।
2: ਆਪੇ ਸੁਰਤਾ ਆਪੇ ਜਾਨ
1: ਤੇ ਆਪ ਹੀ ਸਾਧ ਜੀ, ਪਿਛਲੀ ਤੁਕ ਦਾ ਭਾਈ, ਆਪ ਹੀ ਤੂੰ ਨਾਮ ਰੂਪ ਦਾ ਨਿਸ਼ਾਨ ਕੀਏ ਪ੍ਰਵਾਨਾ ਹੈ। ਇਹ ਵੀ ਅਰਥ ਮਹਾਂਪੁਰਸ਼ਾਂ ਨੇ ਕੀਤਾ। ਆਪੇ ਸੁਰਤਾ, ਆਪ ਹੀ ਤੂੰ ਵੇਦ ਦਾ ਵਕਤਾ ਰੂਪ ਹੈ, ਆਪ ਹੀ ਜਾਣਕਾਰੀ ਰੱਖਣ ਵਾਲਾ ਹੈ, ਅਥਵਾ ਆਪ ਹੀ ਜਗਿਆਸੂ ਰੂਪ ਹੋ ਕਰਕੇ। ਰੱਤਾ ਦਾ ਅਰਥ ਹੈ ਪ੍ਰੀਤੀਵਾਨ ਹੋਣਾ, ਪ੍ਰੀਤੀ ਵਿੱਚ ਰਤਣਾ। ਤੇ ਆਪ ਹੀ ਤੂੰ ਸੋਕ ਜੇ ਸ੍ਰੇਸ਼ਟ, ਸ੍ਰੇਸ਼ਟ ਪ੍ਰੀਤੀ,

0: ਤਾਣ।
1: ਹੁਣ ਇੱਥੋਂ ਸਾਧ ਸਿੰਘ ਜੀ ਆਪਾਂ ਥੋੜੀ ਜਿਹੀ ਸੰਕੋਚ ਲਈਏ, ਕਿਉਂਕਿ ਸਮੇਂ ਦੇ ਅਨੁਸਾਰ ਹੀ ਸੋਭ ਨਹੀਂ ਹੁੰਦਾ। ਜੋ ਸਮੇਂ ਦਾ ਵਿਧਾਨ ਹੈ ਉਹਨੂੰ ਕਦੇ ਸਾਧ ਸਿੰਘ ਜੀ ਤੋੜਨਾ ਨਹੀਂ ਚਾਹੀਦਾ। ਅਗਲਾ ਪ੍ਰੋਗਰਾਮ ਜਿਹੜਾ ਸਿੱਧੀਆਂ ਧਾਰਨਾ ਦੁਆਰਾ ਮਹਾਂਪੁਰਸ਼ਾਂ ਨੇ ਜੋ ਵੱਡਿਆਂ ਦੇ ਕੋਲੋਂ ਸਿੱਧੇ ਢੰਗ ਦੇ ਕੀਰਤਨ ਸਿਰ ਕੇ ਸਿੱਧੇ ਸਾਦੇ ਲੋਕਾਂ ਦੇ ਪਸੰਦ ਆਉਣ ਵਾਲੀ ਗੱਲ ਜਿਹੜੀ ਹਰ ਇੱਕ ਦੇ ਸਮਝ ਆ ਜਾਏ, ਗੁਰਬਾਣੀ ਦੇ ਸਿਧਾਂਤ ਨੂੰ ਪ੍ਰਗਟ ਕਰਨਾ ਹੈ ਬਜ਼ੁਰਗ ਮਹਾਂਪੁਰਸ਼ਾਂ ਨੇ। ਆਪ ਹੀ ਤੂੰ ਆਪੇ ਕਰ ਕਰ ਵੇਖੇ ਤਾਣ, ਹੇ ਮੇਰੇ ਪਰਮੇਸ਼ਰ ਜੀਓ ਤੂੰ ਆਪ ਹੀ ਆਪਣੇ ਤਾਣ ਕਹੀਏ ਵੱਲ ਦੁਆਰਾ ਗਾਵੈ ਕੋ ਤਾਣ, ਤਾਣ ਦਾ ਅਰਥ ਵੱਲ ਹੁੰਦਾ। ਤੂੰ ਆਪ ਹੀ ਆਪਣੇ ਤਾਣ ਕਹੀਏ ਵੱਲ ਦੁਆਰਾ ਸੰਸਾਰ ਨੂੰ ਕਰ ਕਹੀਏ ਰਚਦਾ ਹੈ, ਕਰਦਾ ਕੀ ਕਰਦਾ, ਰਚਨਾ ਕਰਦਾ ਹੈ, ਤੇ ਉਸ ਰਚਨਾ ਨੂੰ ਕਰਕੇ ਫਿਰ ਤੂੰ ਉਹਨਾਂ ਦੇ ਕਰ ਕਰਤਵਾਂ ਨੂੰ ਵੀ ਤੂੰ ਹੀ ਦੇਖਦਾ। ਖਸਮੇ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ, ਤੂੰ ਸਾਰਿਆਂ ਘਟਾਂ ਦੀ ਜਾਣਦਾ, ਇੱਕ ਕੀੜੇ ਦੀ ਵੀ ਇਹ ਗੱਲ ਦਾ ਤੈਨੂੰ ਪਤਾ ਵੀ ਕਿੰਨੇ ਦਾਣੇ ਖਾਣੇ ਆ ਉਸਨੇ। ਇਸ ਕਰਕੇ ਤੂੰ ਸਾਰਿਆਂ ਦੇ ਕਰਤਵ ਨੂੰ ਜਾਣਦਾ। ਇਹ ਜੀਵ ਦਾ ਅਗਿਆਨ ਹੈ ਵੀ ਮੈਨੂੰ ਕਿਹੜਾ ਕੋਈ ਦੇਖਦਾ। ਇਹ ਨਿਸ਼ਚਾ ਹੈ ਨਾ ਵੀ ਕੋਈ ਮੈਨੂੰ ਮਨੁੱਖੀ ਅੱਖ ਨਹੀਂ ਵੇਖਦੀ, ਪਰ ਇਹ ਨਹੀਂ ਪਤਾ ਵੀ ਜਿਹਨੇ ਤੈਨੂੰ ਸਜ਼ਾ ਦੇਣੀ ਹੈ ਉਹ ਤੇ ਵੇਖ ਰਿਹਾ। ਇਹ ਅਗਿਆਨ ਹੈ ਸਾਡਾ। ਜਿਹਦਣ ਇਹ ਨਿਸ਼ਚਾ ਹੋ ਗਿਆ ਕਿ ਸਾਧ ਸੁਣਦਾ, ਸਾਧ ਵੇਖਦਾ, ਉਸ ਦਿਨ ਤੋਂ ਅਸੀਂ ਕੋਈ ਵੀ ਗਲਤ ਕਰਮ ਨਹੀਂ ਕਰ ਸਕਦੇ, ਕਿਉਂਕਿ ਰੱਬ ਸਾਹਮਣੇ ਖੜਾ ਦਿਸੇਗਾ। ਇਸ ਕਰਕੇ ਸਾਧ ਸੰਗਤ ਬੇਅੰਤ ਐਸੇ ਪ੍ਰਮਾਣ ਇਹ ਆਉਂਦੇ ਆ। ਇੱਕ ਮਹਾਤਮਾ ਦੇ ਕੋਲ ਦੋ ਚੇਲੇ ਆਏ ਸਨ, ਕਹਿੰਦੇ ਜੀ ਸਾਨੂੰ ਆਪਣੇ ਸੇਵਕ ਬਣਾ ਲਓ। ਮਹਾਤਮਾ ਕਹਿੰਦੇ ਬਈ ਤੁਸੀਂ ਮੈਨੂੰ ਗੁਰੂ ਬਣਾਉਣ ਵਾਸਤੇ ਆ ਕੇ ਜਾਣਦੇ ਵੀ ਹੋ? ਕਹਿੰਦੇ ਹਾਂਜੀ ਜਾਣਦੇ ਹਾਂ। ਕਹਿੰਦੇ ਕਿਵੇਂ ਜਾਣਦੇ ਹੋ, ਕਦੇ ਵੇਖੇ ਤਾਂ ਹੈ ਨਹੀਂ? ਕਹਿੰਦੇ ਜੀ ਅਸੀਂ ਲੋਕਾਂ ਤੋਂ ਬੜਾ ਤੁਹਾਡੇ ਬਾਰੇ ਜਾਣਕਾਰੀ ਲਈ ਪਹਿਲਾਂ। ਕਹਿੰਦੇ ਚੰਗੀ ਤਰ੍ਹਾਂ ਪਛਾਣ ਲਿਆ ਵੀ ਮੈਂ ਗੁਰੂ ਬਣਨ ਦੇ ਲੈ ਕੇ? ਕਹਿੰਦੇ ਹਾਂ। ਕਹਿੰਦੇ ਹੁਣ ਫਿਰ ਮੈਂ ਤੁਹਾਡੀ ਪਛਾਣ ਕਰ ਲਾਂ ਵੀ ਤੁਸੀਂ ਚੇਲੇ ਬਣਨ ਦੇ ਲੈ ਕੇ ਹੈ ਜਾਂ ਨਹੀਂ? ਕਹਿੰਦੇ ਆਹੋ ਜੀ ਤੁਸੀਂ ਸਾਡੀ ਕਰ ਲਓ ਪਛਾਣ, ਦੱਸੋ ਪਿੰਡ ਦੇ ਲੋਕ ਲਿਆਈਏ? ਕਹਿੰਦੇ ਨਹੀਂ, ਆਹ ਮੇਰੇ ਕੋਲ ਕਬੂਤਰ ਹੈਗੇ ਦੋ, ਇੱਕ ਇੱਕ ਫੜਾਤਾ। ਕਹਿੰਦੇ ਲੈ ਜਾਓ ਇਹਨੂੰ ਉੱਥੇ ਮਾਰ ਕੇ ਲਿਆ ਜਿੱਥੇ ਕੋਈ ਨਾ ਵੇਖਦਾ ਹੋਵੇ। ਨਹੀਂ ਸਤਿਬਾਚਨ, ਇੱਕ ਤਾਂ ਵਾਲੇ ਕਾਲਾ ਸੀ, ਕਹਿੰਦੇ ਲਿਆਓ ਜੀ ਫੜਾਓ। ਉਹ ਦੇਖ ਲਿਆ ਸੰਤਾਂ ਨੇ ਵੀ ਇਹ ਕਰੂਗਾ ਕੰਮ ਇੱਥੇ। ਕਹਿੰਦੇ ਭਾਈ ਜਿੱਥੇ ਕੋਈ ਨਾ ਦੇਖਦਾ ਹੋਵੇ? ਕਹਿੰਦਾ ਬਿਲਕੁਲ ਜੀ। ਲੈ ਕੇ ਤੁਰ ਗਿਆ ਉਹ, ਦਸ ਕਰਮਾਂ ਨਹੀਂ ਗਿਆ ਉੱਤੇ ਝਾੜ ਸ਼ਿਸ਼ੇ ਦੇ ਉਹ ਲੈ ਗਿਆ, ਗਰਦਨ ਮਰੋੜੀ, ਮਰੋੜ ਕੇ ਲਿਆ ਕੇ ਕਹਿੰਦਾ ਲਓ ਜੀ ਬਣਾਓ ਚੇਲਾ। ਸੰਤ ਕਹਿੰਦੇ ਠਹਿਰ ਜਾ, ਕਾਲਾ ਨਾ ਪੈ, ਇਹ ਦੂਈ ਨੂੰ ਵੀ ਆ ਲੈਣ ਦੇ, ਚੱਲ ਬਈ ਤੂੰ ਵੀ ਲਿਆ ਮਾਰ ਕੇ। ਕਹਿੰਦੇ ਸਤਿਬਾਚਨ ਹੋ ਗਿਆ। ਉਹ ਜਾ ਕੇ ਜਿਉਂਦੇ ਨੂੰ ਵਾਪਸ ਮੋੜ ਕੇ ਲਿਆਇਆ ਪੀਰ ਬਾਦ। ਕਹਿੰਦੇ ਤੂੰ ਲਈ ਲਾਇਆ? ਕਹਿੰਦੇ ਜੀ ਤੁਹਾਡੀ ਸ਼ਰਤ ਬੜੀ ਕਰੜੀ ਹੈ। ਇਹ ਕਿਉਂ? ਕਹਿੰਦੇ ਜੀ ਮੈਂ ਜਾ ਕੇ ਜਦੋਂ ਜੰਗਲ ਦੇ ਵਿੱਚ ਦੇਖਿਆ ਚਿੜੀਆਂ ਜਾਨਵਰ ਵੇਖਣ, ਤੁਸੀਂ ਕਿਹਾ ਕੋਈ ਨਾ ਵੇਖਦਾ ਉਹ, ਫਿਰ ਮੈਂ ਐਸੇ ਥਾਂ ਤੇ ਚਲਿਆ ਗਿਆ ਜਿੱਥੇ ਕੋਈ ਪਰਿੰਦਾ ਨਹੀਂ ਸੀ ਵੇਖਦਾ, ਫਿਰ ਮੈਂ ਵੇਖਿਆ ਸੂਰਜ ਵੇਖਦਾ, ਫਿਰ ਮੈਂ ਸੂਰਜ ਤੋਂ ਵੀ ਓਹਲਾ ਕਰ ਲਿਆ, ਫਿਰ ਵੇਖਿਆ ਇਹੀ ਮੇਰੇ ਵੱਲ ਵੇਖਦਾ ਜਿਹਨੂੰ ਮਾਰਨਾ, ਇਹਦੀਆਂ ਅੱਖਾਂ ਦੇ ਪੱਟੀ ਬਣੀ, ਫਿਰ ਮੈਂ ਕਿਹਾ ਮੈਂ ਇਹਨੂੰ ਵੇਖਦਾ ਆਪਣੀਆਂ ਅੱਖਾਂ ਦੇ ਪੱਟੀ ਬਣ ਲਈ। ਕਹਿੰਦੇ ਜਦੋਂ ਇਹਦੀ ਗਰਦਨ ਨੂੰ ਪਾਇਆ ਹੱਥ, ਕਹਿੰਦੇ ਅੰਦਰੋਂ ਆਵਾਜ਼ ਆਈ ਵੀ ਪਰਮਾਤਮਾ ਵੇਖਦਾ ਵੀ ਪਰਮਾਤਮਾ ਦੇ ਪੱਟੀ ਕਿੱਥੋਂ ਬੰਨੂਗਾ ਮੈਂ, ਇਹਦੀ ਵੀ ਖੋਲਤੀ ਆਪਣੀ ਵੀ ਖੋਲਤੀ, ਆਹ ਚੱਕੋ ਕਬੂਤਰ, ਚੇਲਾ ਬਣਾਉਣਾ ਬਣਾਓ, ਨਹੀਂ ਬਣਾਉਣਾ ਨਾ ਬਣਾਓ, ਮੈਨੂੰ ਆਪਣੇ ਘਰ ਨੂੰ ਜਾਣ ਦੇ। ਕਹਿੰਦੇ ਤੂੰ ਰਹਿ ਜਾ ਚੇਲਾ ਬਣਨ ਦੇ ਲਾਇਕ ਹੈ। ਉਹ ਦੂਜਾ ਕਹਿੰਦਾ ਜੀ ਮੈਂ, ਕਹਿੰਦੇ ਜਿਵੇਂ ਕਬੂਤਰ ਦੀ ਗਰਦਨ ਮਰੋੜੀ ਆ ਮੇਰੀ ਵੀ ਮਰੋੜੇਗਾ ਫਿਰ ਤੂੰ। ਹੁਣ ਜਿਹਨੂੰ ਇਹੀ ਨਹੀਂ ਨਿਸ਼ਚਾ, ਜਿਹਨੂੰ ਨਿਸ਼ਚਾ ਵੀ ਪਰਮਾਤਮਾ ਵੇਖਦਾ, ਉਹ ਫਿਰ ਭਾਈ ਕਦੇ ਗਲਤ ਕੰਮ ਕਰੇ ਨਹੀਂ ਸਕਦਾ। ਉਹਨੂੰ ਦੇਖਿਆ ਵੀ ਪਰਮਾਤਮਾ ਵੇਖਦਾ, ਉਹਨੇ ਕਬੂਤਰ ਨਹੀਂ ਮਾਰਿਆ। ਜਿਹਨੂੰ ਇਹ ਨਿਸ਼ਚਾ ਸੀ ਵੀ ਕੋਈ ਵੀ ਨਹੀਂ ਦੇਖਦਾ, ਉਹ ਗਰਦਨ ਮਰੋੜ ਕੇ ਲਿਆਇਆ। ਸੋ ਇਸ ਕਰਕੇ ਨਾ ਆਪ ਹੀ ਤੂੰ ਸ੍ਰੇਸ਼ਟ ਜਾਣਕਾਰੀ ਰੱਖਣ ਵਾਲਾ ਹੈ, ਆਪ ਇਹ ਜੀਵਾਂ ਦੇ ਕਰਤਵਾਂ ਨੂੰ ਦੇਖਦਾ ਹੈ।
0: ਦਾਤਾ ਨਾਮ ਪ੍ਰਵਾਨ,
1: ਹੇ ਮੇਰੇ ਵਾਹਿਗੁਰੂ ਤੂੰ ਦਾਤਾ ਹੈ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣ, ਤੂੰ ਦਾਤਾ ਹੈ, ਦਾਤਾ ਨੂੰ ਦੇਣ ਵਾਲਾ। ਚਾਰ ਪ੍ਰਕਾਰ ਦੇ ਦਾਤੇ ਹੁੰਦੇ ਆ, ਰਹੋ ਵਿਚਾਰ। ਤੂੰ ਦਾਤਾ ਦੇਣ ਵਾਲਾ ਦਾਤਾ ਹੈ। ਇਹ ਸਾਰਾ ਜਗਤ ਹੈ ਜਿਹੜਾ ਸਤਿਗੁਰੂ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਦਾਤਾ ਇੱਕੋ ਹੀ ਹੈ, ਪਰ ਲੋਕ ਮੰਗਤਿਆਂ ਦੇ ਮੰਗਤੇ ਹੋਏ ਹੋਏ, ਜਿਹੜੇ ਰੱਬ ਕੋਲੋਂ ਦੇਵੀ ਦੇਵਤੇ ਮੰਗ ਕੇ ਲੈਂਦੇ ਵੇ, ਦੇਵੀ ਦੇਵਤਿਆਂ ਦੇ ਮੰਗਤੇ ਇਹ ਬਣਦੇ ਹੈ। ਉਦੋਂ ਇੱਕ ਹੋਰ ਕੁਆਲਿਟੀ ਆਈਟਮ ਵੇ, ਉਹਨਾਂ ਦੇ ਦਾਤੇ ਇਹ ਬਣ ਬੈਠਦੇ, ਅਹੰਕਾਰੀ ਬਣ ਜਾਂਦੇ ਹੈ, ਪਰ ਦਾਤਾ ਇੱਕ ਵਾਹਿਗੁਰੂ ਹੈ। ਸੋ ਇਸ ਕਰਕੇ ਨਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਤੂੰ ਦਾਤਾ ਹੇ ਪਰਮੇਸ਼ਰ ਜੀਓ ਤੂੰ ਹੀ ਦਾਤਾ ਹੈ, ਸਭ ਨੂੰ ਦਾਤਾ ਦੇਣ ਵਾਲੇ ਨਾਨਾ ਪ੍ਰਕਾਰ ਦੀਆਂ। ਨਾਮ ਪ੍ਰਵਾਨ, ਤੇਰਾ ਨਾਮ ਜਪਣ ਵਾਲੇ ਪ੍ਰਵਾਨਿਕ ਹੋ ਗਏ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਜਬੈ, ਇੱਥੇ ਤੱਕ ਪ੍ਰਵਾਨਿਕ ਹੋ ਗਏ। ਧਰਮ ਰਾਜ ਵੀ ਚਵੈ ਕੀ ਉਚਾਰਨ ਕਰਦਾ, ਕੀਤੋ ਭਵਨ ਪਨੀਤ, ਇਹ ਤੁਸੀਂ ਮੇਰਾ ਭਵਨ ਪਵਿੱਤਰ ਕਰ ਦਿੱਤਾ ਜੀ, ਰਾਜੇ ਜਨਕ ਵਾਂਗੂ ਇੱਥੇ ਚਰਨ ਪਾਏ ਹਨ। ਜਲਣ ਜੱਟ

0: ਇਹ ਘਰ ਵਾਲੀ ਬੀਬੀ ਦੀ ਤਰ੍ਹਾਂ ਇਸ ਪ੍ਰਕਾਰ ਤੇ ਤੇਰਾ ਨਾਮ ਜਪਣ ਵਾਲੇ ਪ੍ਰਵਾਨਿਕ ਹੋ ਗਏ। ਅਥਵਾ ਤੂੰ ਦਾਤਾ ਹੈ, ਗੁਰੂ ਸਰੂਪ ਹੋ ਕਰਕੇ ਨਾਮ ਦਾ ਦਾਨ ਦੇਣਾ ਤੇ ਅਸੀਂ ਤੇਰੇ ਨਾਮ ਨੂੰ ਪ੍ਰਵਾਨਿਕ ਕਰ ਲਿਆ। ਇਸ ਪ੍ਰਕਾਰ ਹੇ ਵਾਹਿਗੁਰੂ ਜੀ, ਐਸਾ
1: ਨਾਮ ਨਿਰੰਜਨ ਦਿਓ।
0: ਹੇ ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਨਿਰਜਮ ਅੰਜਨ, ਨਿਰੰਜਨ ਕਹਿੰਦੇ ਨੇ ਨਿਰਨਾਮ ਹੈ ਰਹਿਤ ਦਾ, ਅੰਜਨ ਨਾਮ ਹੈ ਸੁਰਮੇ ਦਾ, ਸੁਰਮੇ ਚ ਲੈਣਾ, ਸੁਰਮੇ ਦਾ ਰੰਗ ਹੁੰਦਾ ਕਾਲਾ, ਮਾਇਆ ਅੰਜਨ ਰੂਪ ਹੈ, ਕਾਲਖ ਰੂਪ ਹੈ, ਕਾਲੇ ਕੰਮ ਕਰਾਉਂਦੀ ਹੈ, ਕਾਲੀਆਂ ਕਰਤੂਤਾਂ ਕਰਾਉਂਦੀ ਹੈ, ਤੇ ਨਿਰਨਾਮ ਹੈ ਰਹਿਤ ਦਾ। ਅੰਜਨ ਮਾਇਆ, ਅੰਜਨ ਮਹਿ ਨਿਰੰਜਨ ਰਹੀ ਹੈ, ਅੰਜਨ ਰੂਪ ਮਾਇਆ ਦੇ ਅੰਦਰ ਨਿਰਤੀ ਰਹਿਤ ਹੋ ਕੇ ਰਹੀ ਹੈ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਤੇ ਨਿਰੰਜਨ ਉਹਨੂੰ ਕਹਿੰਦੇ ਜਿਹੜੇ ਮਾਇਆ ਦੀ ਕਾਲਖ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ ਜੋ। ਹੇ ਮੇਰੇ ਪਰਮੇਸ਼ਰ ਨਿਰੰਜਨ ਵਾਹਿਗੁਰੂ ਜੀਓ, ਤੇ ਤੇਰਾ ਨਾਮ ਹੈ ਕੈਸਾ? ਐਸਾ ਤੇਰਾ ਨਾਮ ਹੈ ਕਿ ਜਿਹੜਾ ਨਾਮ ਜਪੇ ਉਹਦੇ ਹਿਰਦੇ ਦੇ ਅੰਦਰ ਦਿਓ ਨਾਮ ਪ੍ਰਕਾਸ਼ ਦਾ, ਉਹਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੋ, ਚਾਨਣਾ ਕਰ ਦਿੰਦੇ ਹੋ, ਦੀਵਾ ਵਲੈ ਅੰਧੇਰਾ ਜਾਏ, ਹਿਰਦੇ ਚੋਂ ਸਾਰਾ ਅੰਧੇਰਾ ਦੂਰ ਹੋ ਜਾਂਦਾ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਆ, ਉਹ ਅਗੋਚਰ ਵਸਤ ਨੂੰ ਪ੍ਰਾਪਤ ਕਰ ਲੈਂਦੇ ਆ, ਉਸ ਚਾਨਣੇ ਆਪ ਹੀ ਪ੍ਰਕਾਸ਼ ਰੂਪ ਹੋ
1: ਜੇ।
0: ਮੇਰੇ ਵਾਹਿਗੁਰੂ, ਮੈਂ ਤਾਂ ਤੇਰੇ ਦਰ ਦਾ ਜਾਚਕ ਕਹੀਏ ਮੰਗਤਾ ਹਾਂ, ਕਿੱਡੀ ਨਿਮਰਤਾ ਹੈ ਗੁਰੂ ਨਾਨਕ ਵਿੱਚ, ਮੈਂ ਤਾਂ ਤੇਰੇ ਦਰ ਦਾ ਨਿਰੰਕਾਰ ਦੀ ਮੰਗਤਾ ਹਾਂ। ਹਾਂ ਮੈਂ ਦਾਸ ਜਾਚਕ ਹਾਂ, ਤੂੰ ਅਲੱਖ ਨਾ ਲਿਖਿਆ ਜਾਵੇ, ਤੈਨੂੰ ਨਾ ਬੁੱਧ ਨਾ ਮਾਨ ਨਾ ਇੰਦਰੇ ਤੈਨੂੰ ਲਿਖੇ ਨਹੀਂ ਸਕਦੇ, ਅਲੱਖ ਹੈ ਲਿਖਿਆ ਨਹੀਂ ਜਾ ਸਕਦਾ। ਅਭਿਓ ਉਹਦਾ ਭੇਦ ਤੋਂ ਰਹਿਤ ਹੈ, ਤੇਰੇ ਅੰਦਰ ਕੋਈ ਭੇਦ ਨਹੀਂ ਹੈ। ਅਖੰਡ ਸਰੂਪ, ਅਖੰਡੇ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀ ਜਾਏ, ਗੁਰੂ ਗੋਬਿੰਦ ਸਿੰਘ ਸਾਹਿਬ ਐਸਾ ਕਹਿੰਦੇ ਨੇ। ਸੋ ਇਸ ਪ੍ਰਕਾਰ ਦੱਸਦੇ ਹਨ, ਅਸਥਾਈ ਦੇ ਕਹਿੰਦੇ ਨੇ
1: ਮਾਇਆ ਮੋਹ ਤਰਕਟੀ ਨਾਰ।
0: ਤੇ ਸਾਧ ਸਿੰਘ ਜੀ ਦਮਦਮੀ ਟਕਸਾਲ ਦੇ ਅੰਦਰ ਪਾਰਤਾ ਸਾਧ ਸਿੰਘ ਜੀ ਇਹੀ ਮੁੱਖ ਹੈ ਧਰਕਟੀਓ ਇਹਨੂੰ ਕਹਿਣਾ, ਪਰ ਮਹਾਂਪੁਰਸ਼ਾਂ ਨੇ ਇੱਥੇ ਸਾਧ ਸਿੰਘ ਜੀ ਮੇਰੇ ਕੋਲ ਨੋਟ ਕੀਤਾ ਹੋਇਆ, ਸਿੰਘ ਵੀ ਸਮਸ਼ੰਕਾ ਕਰਦਾ ਸੀ, ਕਹਿੰਦੇ ਜੀ ਤੁਸੀਂ ਆਹ ਪਾਠ, ਕਿਉਂਕਿ ਇਹਨਾਂ ਨੇ ਵੀ ਕਾਫੀ ਪਾਠਾਂ ਦੀ ਮਿਹਨਤ ਕੀਤੀ ਹੈ ਪੁਰੰਗ ਪਿਆਰਿਆਂ ਨੇ, ਕਹਿੰਦੇ ਧਰ ਕੱਟੀ ਲਿਖਿਆ। ਮੈਂ ਕਿਹਾ ਭਾਈ ਸੰਤਾਂ ਦੇ ਜਿਹੜੇ ਵਿਸ਼ੇਸ਼ ਕਰਕੇ ਨੋਟ ਦਵਾਏ ਹੋਇਆ ਉੱਥੇ ਮੈਂ ਲਾਲ ਅੱਖਰਾਂ 'ਚ ਲਿਖਿਆ ਹੈ ਵੀ ਮੈਨੂੰ ਸਿਆਣ ਰਹਿ ਜਾਵੇ, ਤੇ ਉਹਨਾਂ ਨੇ ਧਰ ਕੱਟੀ ਦਾ ਅਰਥ ਵੀ ਉਸੇ ਤਰ੍ਹਾਂ ਕੀਤਾ। ਪਰ ਆਪ ਸਾਰੇ ਪਾਠੀ ਸਿੰਘੋਂ ਜਿਹੜੇ ਜਿਵੇਂ ਸਾਸੀ ਪਾਠ ਦਰਸ਼ਨ ਪੋਥੀ ਦੇ ਅੰਦਰ ਪ੍ਰਚਲਿਤ ਹੈ ਪਾਠ ਉਹੀ ਰੱਖਣਾ। ਤੋ ਇਹੋ ਸਾਧ ਸਿੰਘ ਜੀ ਮਾਇਆ ਕੀ ਹੈ? ਕਹਿੰਦੇ ਮਾਇਆ ਮੋਹ ਰੂਪ ਹੈ, ਤੇ ਮਾਇਆ ਮੋਹ ਰੂਪ ਹੈ, ਮਾਇਆ ਹੈ ਕੈਸੀ? ਕਹਿੰਦੇ ਧਰਕਟੀ ਨਾਰ, ਧਰਕਟੀ ਵਿਭਚਾਰਨ ਨੂੰ ਕਹਿੰਦੇ ਆ ਸਾਧ ਸਿੰਘ ਜੀ, ਜਿਹਦਾ ਇੱਕ ਖਸਮ ਨਾ ਹੋਵੇ ਉਸ ਤੋਂ ਭਾਵ ਕੀ ਹੈ, ਕਹਿੰਦੇ ਖਸਮ ਮਰੇ ਤੇ ਨਾਰ ਨਾ ਰੋਵੈ ਉਸ ਰਖਵਾਰੋ ਔਰ ਹੋਵੇ। ਇਹ ਮਾਇਆ ਰੂਪੀ ਇਸਤਰੀ ਜਿਹੜੀ ਹੈ ਇਹ ਇੱਕ ਦੀ ਨਹੀਂ ਹੋ ਕੇ ਰਹਿੰਦੀ ਹੈ, ਜਿਹੜਾ ਪਹਿਲਾ ਮਾਲਕ ਮਰ ਜਾਂਦਾ ਨਾ ਜੋੜਦਾ ਉਹਨੇ ਬਿਨਾਂ ਵਰਤੇ ਉਹ ਚਲਿਆ ਗਿਆ, ਉਹਦਾ ਮਾਲਕ ਹੋਰ ਕੋਈ ਹੋਰ ਬੈਠਾ, ਜਦੋਂ ਉਹ ਚਲਿਆ ਗਿਆ ਹੋਰ ਬੈਠਾ। ਇਸ ਕਰਕੇ ਸਾਧ ਸਿੰਘ ਜੀ ਸਦਾ ਹੀ ਸੁਹਾਗਣ ਹੈ, ਤਾਂ ਕਦੇ ਵਿਧਵਾ ਹੁੰਦੀ ਉਹ ਨਹੀਂ ਹੈ। ਇਸ ਕਰਕੇ ਇਹਨੂੰ ਵਿਚਾਰਨ ਕਿਹਾ ਧਰਕਟੀ ਨਾਰ ਹੈ, ਮਾਇਆ ਦਾ ਬਹੁਤਾ ਵਿਸ਼ਵਾਸ ਨਾ ਕਰਿਓ। ਮਹਾਰਾਜ ਕਹਿੰਦੇ ਜਿਵੇਂ ਸਾਧ ਸਿੰਘ ਜੀ ਮਾਇਆ ਦਾ ਅਰਥ ਕਈ ਕੇਵਲ ਇਹ ਪੈਸਿਆਂ ਨੂੰ ਆਹ ਕਰੰਸੀ ਨੂੰ ਅਰਥ ਕਰ ਲੈਂਦੇ ਵੀ ਆਹੀ ਮਾਇਆ, ਇਹ ਤਾਂ ਮਾਇਆ ਦਾ ਬੜਾ ਸੂਖਮ ਜਾ ਕਿਵੇਂ ਹਿੱਸਾ ਹੈ ਸਾਧ ਸਿੰਘ ਜੀ। ਮਾਇਆ ਤਾਂ ਜਿਹੀ ਜੀ ਇਹ ਮਾਇਆ ਉਹੀ ਜੀ ਤਾਂ ਆਪਾਂ ਸਾਰੇ ਹਾਂ, ਸਰੀਰ ਵੀ ਮਾਇਆ ਹੀ ਨੇ, ਜਿਹੜੇ ਕੱਪੜੇ ਪਹਿਨੇ ਇਹ ਵੀ ਮਾਇਆ ਹੈ। ਮਾਇਆ ਦਾ ਸਾਧ ਸਿੰਘ ਜੀ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਰਹੋਤੀ ਬਾਤ ਕਾ ਤਾਂ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ ਯਹ ਮਾਇਆ ਕਾ ਰੂਪ, ਸਾਚ ਕੋ ਝੂਠ ਦਿਖਾਏ, ਝੂਠ ਕੋ ਸਾਚ ਰੂਪ, ਨੂੰ ਮਾਇਆ ਕਹਿੰਦੇ ਆ ਸਾਧ ਸਿੰਘ ਜੀ। ਸੋ ਮਾਇਆ ਜਿਹੜੀ ਹੈ ਐਸੀ ਹੈ ਧਰਕਟੀ ਨਾਰ ਹੈ ਇਹ, ਤੇ ਮਾਇਆ ਦਾ ਜਿਹੜਾ ਮੋਹ ਹੈ ਇਹ ਸਾਧ ਸਿੰਘ ਜੀ ਜੀਵ ਰੂਪ ਇਸਤਰੀ ਨੂੰ ਪਰਮਾਤਮਾ ਵਾਲੇ ਜਿਹੜਾ ਸਾਧ ਸਿੰਘ ਪਰਮਾਤਮਾ ਰੂਪ ਪਤੀ ਦੀ ਧਿਰ ਨੂੰ ਕੱਟ ਦਿੱਤਾ ਹੈ, ਉਧਰੋਂ ਧਿਰ ਕੱਟ ਦਿੱਤੀ, ਆਸਰਾ ਹੀ ਕੱਟ ਦਿੱਤਾ, ਇਹ ਮਾਇਆ ਨੇ ਕੱਟਿਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਧਰੋਂ ਕੱਟ ਹੀ ਦਿੱਤਾ, ਐ ਅਰਥ ਕਰਾਇਆ ਸੀ ਮਹਾਂਪੁਰਸ਼ਾਂ ਨੇ ਜੀ।
1: ਭੁੰਡੀ ਕਾਮਣ ਕਾਮਣ ਯਾਰ,
0: ਭੁੰਡੀ ਦਾ ਅਰਥ ਹੈ ਸਾਧ ਸਿੰਘ ਜੀ ਭੇੜੀ, ਇਹ ਭੈੜੀ ਇਸਤਰੀ ਹੋ ਰਹੀ ਹੈ, ਜੀਵ ਤਾਂ ਹਾਟੇ ਹਾਟ ਵਿਕਾਏ ਵਾਲੀ ਗੱਲ ਹੋ ਰਹੀ ਹੈ, ਜੂਨਾਂ ਚ ਤਾਂ ਧੱਕੇ ਖਾਂਦਾ ਹੈ, ਕਿਉਂਕਿ ਭੈੜੇ ਕਰਮ ਕਰਕੇ ਭੁੰਡੀ ਹੋਈ ਹੈ, ਭੁੰਡੀ ਕਾਰ ਹੈ ਨਾ ਇਸਦੀ, ਭੈੜੀ ਕਾਰ ਕਰਨ ਕਰਕੇ ਭੁੰਡੀ ਦਾ ਅਰਥ ਭੈੜਾ। ਭੁੰਡੀ ਕਾਮਣ ਇਹ ਜੀਵ ਰੂ ਇਸਤਰੀ ਭੈੜੀ ਹੋ ਚੁੱਕੀ ਹੈ, ਭੈੜੇ ਕਰਮ ਕਰਕੇ ਕਾਮਣੇ ਆਰ, ਇੱਥੇ ਇਹ ਟੂਣਿਆਂ ਦਾ ਸਾਧ ਸਿੰਘ ਬਚਕ ਹੈ, ਤੇ ਜਾਦੂ ਟੂਣਿਆਂ ਧਾਗਿਆਂ ਤਵੀਤਾਂ ਦੇ ਅੰਦਰ ਜੀਵ ਰੂਪ ਇਸਤਰੀ ਨੇ ਵਿਸ਼ਵਾਸ ਕਰਨਾ, ਸੇ ਇਸ ਕਰਕੇ ਸਾਧ ਸਿੰਘ ਜੀ ਮੰਤਰਾਂ ਦਾ ਜਦੋਂ ਮੂਲ ਮੁੱਢੀ ਤੁਹਾਡੇ ਹੱਥ ਆ ਗਿਆ ਗੁਰੂ ਨਾਨਕ ਨੇ ਦਿੱਤਾ ਮੂਲ ਮੰਤਰ, ਬਾਕੀ ਮੰਤਰ ਇਹ ਮੂਲ ਮੰਤਰ ਗੁਰਮੰਤਰ, ਏਦੋਂ ਵੱਡਾ ਮੰਤਰ ਕਿਹੜਾ ਹੋਊਗਾ ਫਿਰ ਹੋਰ। ਤਾਗਿਆ ਤਵੀਤਾਂ ਵਾਲਿਆਂ ਦੇ ਪਿੱਛੇ ਸਾਧ ਸਿੰਘ ਲੱਗ ਕੇ ਆਪਣਾ ਧਰਮ ਭ੍ਰਿਸ਼ਟ ਕਰਨਾ, ਪਰਮਾਤਮਾ ਤੋਂ ਵਿਸ਼ਵਾਸ ਚੁੱਕਣਾ, ਇਸ ਕਰਕੇ ਇਹੋ ਜਿਹੇ ਟੂਣੇ ਟਾਮਣ ਆਦਿ ਵਿਸ਼ਵਾਸ ਕਰਨ ਵਿੱਚ ਹੋ ਰਹੀ ਹੈ। ਜਿਵੇਂ ਸੰਸਾਰ ਦੀ ਔਰਤ ਪਤੀ ਨੂੰ ਵਸ ਕਰਦੀ ਕਰਦੀ ਕਮਲਾ ਕਰ ਲੈਂਦੀ ਹੈ, ਇਸੇ ਪ੍ਰਕਾਰ ਸਾਧ ਸਿੰਘ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ, ਗੁਣਾਂ ਦਾ ਟੂਣਾ ਕਰੇ ਜੇ ਕਰਨਾ ਹੀ ਹੈ। ਨਿਵਣ ਸੋ ਅੱਕਰ ਖਵਣ ਗੁਣ ਜੇ ਬਾਮਣੀਆਂ ਮੰਤ, ਇਹ ਟੂਣੇ ਕਰਨ ਵਾਲੇ ਹੈ ਜਿਹੜੇ ਫਰੀਦ ਸਾਹਿਬ ਨੇ ਦੱਸੇ ਹਨ।
1: ਰਾਜ ਰੂਪ ਝੂਠਾ ਦਿਨਚਾਰ,
0: ਮਹਾਰਾਜ ਕਹਿੰਦੇ ਭਾਈ ਜਿਹੜਾ ਰਾਜ ਹੈ ਨਾ, ਇਹ ਵੀ ਚਾਰ ਕੁ ਦਿਨਾਂ ਦਾ ਹੀ ਆਨੰਦ ਹੈ, ਰਾਜ ਦਾ ਸੁੱਖ ਹੈ ਜਿਹੜਾ ਕੁਰਸੀ ਦਾ, ਪਰ ਜਿਹੜਾ ਬਹਿ ਜਾਂਦਾ ਫਿਰ ਉਹਨੂੰ ਐਂ ਲੱਗਦਾ ਵੀ ਹੁਣ ਤਾਂ ਮੈਂ ਸਦਾ ਹੀ ਰਹੂੰਗਾ ਇਹਦੇ ਤੇ। ਤੇ ਇਸੇ ਤਰ੍ਹਾਂ ਰੂਪ ਹੈ ਜਿਹੜੀ ਜਵਾਨੀ, ਇਹ ਵੀ ਚਾਰ ਕੁ ਦਿਨ ਆਨੰਦ ਦਿੰਦੀ ਹੈ, ਝੂਠੀ ਹੋਣ ਕਰਕੇ ਜਵਾਨੀ ਵੀ ਝੂਠੀ ਤੇ ਰਾਜ ਵੀ ਝੂਠਾ, ਇਹ ਝੂਠੇ ਹਨ। ਸੋ ਇਸ ਕਰਕੇ ਸਾਧ ਸਿੰਘ ਜੀ ਕਿਹਾ ਹੈ ਕਿ ਚਾਰ ਕੁ ਦਿਨਾਂ ਦੇ ਪ੍ਰਾਹੁਣੇ ਹਨ,
1: ਨਾਮ ਮਿਲੇ ਚਾਨਣਿਆਂ ਦੇ ਹਾਰ,
0: ਤੇ ਜਿਨ੍ਹਾਂ ਨੂੰ ਭਾਈ ਹਿਰਦੇ ਦੇ ਅੰਦਰ ਨਾਮ ਮਿਲ ਜਾਵੇ ਨਾ, ਨਾਮ ਦਾ ਮਿਲਣਾ ਬੜਾ ਔਖਾ ਸਾਧ ਸਿੰਘ ਜੀ, ਰਸ਼ਮਾਨ ਮਿਲਣ ਦੀਆਂ ਪੰਜਾਂ ਪਿਆਰਿਆਂ ਤੋਂ ਆਪਾਂ ਜਾਂ ਕਈ ਜਿਹੜੇ ਹੋਰ ਦੇਹਧਾਰੀਆਂ ਤੋਂ ਲੈਂਦੇ ਹੈ, ਉਹ ਕਹਿੰਦੇ ਜੀ ਨਾਮ ਲੈ ਲਿਆ, ਨਾਮ ਮਿਲ ਗਿਆ, ਅਸੀਂ ਵੀ ਕਹਿੰਦੇ ਹਾਂ ਪੰਜਾਂ ਪਿਆਰਾਂ ਤੋਂ ਮਿਲ ਗਿਆ, ਪਰ ਨਹੀਂ ਸਾਧ ਸਿੰਘ ਜੀ, ਮਿਲਿਆ ਹੋਇਆ ਤਾਂ ਵਿਛੜਦਾ ਨਹੀਂ ਹੁੰਦਾ, ਜਿੱਦਣ ਮਿਲ ਗਿਆ ਨਾ ਉਦੋਂ ਫਿਰ 24 ਘੰਟੇ ਮਿਲਿਆ ਹੀ ਰਹੂਗਾ, ਅਜੇ ਮਿਲਿਆ ਨਹੀਂ। ਮਹਾਰਾਜ ਕਹਿੰਦੇ ਨਾਮ ਮਿਲਿਆ, ਜਿੱਦਣ ਨਾਮ ਦੇ ਵਿੱਚ ਤੇਰਾ ਮਨ ਮਿਲ ਗਿਆ, ਹਾਲ ਤਾਂ ਵਿਸ਼ਿਆਂ ਚ ਮਿਲਿਆ ਹੋਇਆ, ਨਾਮ ਚ ਕਾਹਨੂੰ ਮਿਲਿਆ। ਕਹਿੰਦੇ ਫਿਰ ਅੰਧਕਾਰ ਅਗਿਆਨ ਵਿੱਚ ਚਾਨਣ, ਬ੍ਰਹਮ ਗਿਆਨ ਦਾ ਚਾਨਣ ਹੋ ਜਾਵੇਗਾ,
1: ਥੋੜੀ ਸਹਸਾ ਨਹੀਂ ਕੋਏ,
0: ਕਹਿੰਦੇ ਹੁਣ ਤਾਂ ਕੋਈ ਸਹਸਾ ਹੀ ਨਹੀਂ ਰਿਹਾ। ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਇਹ ਚੱਖ ਕੇ ਛੱਡੀ ਹੈ, ਦੇਖ ਲਈ ਵੀ ਕੈਸਾ ਹੈ ਇਹਦਾ ਆਨੰਦ, ਚਕਸ਼ੂ ਨੇਤਰ ਨੂੰ ਵੀ ਕਹਿੰਦੇ ਨੇਤਰਾਂ ਨਾਲ ਵੇਖ ਕੇ ਛੱਡੀ ਹੈ, ਕੋਈ ਸੰਸਾ ਹੀ ਨਹੀਂ ਮਾਇਆ ਦੇ ਕਿਸੇ ਆਨੰਦ ਦੇ ਵਿੱਚ ਨੂੰ, ਮਨ ਨਹੀਂ ਜਾਂਦਾ।
1: ਬਾਪ ਦਿਸੈ ਵੀ ਜਾਤ ਨਾ ਹੋਏ,
0: ਜਿਹਦਾ ਭਾਈ ਬਾਪ ਸਾਹਮਣੇ ਦਿਸਦਾ ਹੋਵੇ, ਪਿਤਾ ਦੀ ਜਾਤ ਤੋਂ ਬੇਜਾਤ ਕਿਵੇਂ ਹੋ ਜੂਗਾ ਜਦੋਂ ਬਾਪ ਹੀ ਸਾਹਮਣੇ ਹੈ। ਬਾਪ ਦਿਸੈ ਵੀ ਜਾਤ ਨਾ ਹੋਵੇ ਹੋਏ, ਇਸੇ ਤਰ੍ਹਾਂ ਜਿਹਦਾ ਗੁਰੂ ਸਾਹਮਣੇ ਦਿਸਦਾ ਹੋਵੇ ਗੁਰੂ ਗ੍ਰੰਥ ਸਾਹਿਬ, ਤੇ ਉਹ ਸਾਧ ਸਿੰਘ ਜੀ ਫਿਰ ਗੁਰੂ ਤੋਂ ਰਹਿਤ ਬੇਮੁਰਸ਼ਦਾ ਕਿਵੇਂ ਕਹੂਗਾ ਸਿੱਖ, ਜਦੋਂ ਗੁਰੂ ਸਾਹਮਣੇ ਬੈਠਾ ਗੁਰੂ ਗ੍ਰੰਥ ਸਾਹਿਬ। ਬਾਪ ਜਿਸੇ ਵੇਜਾਤ ਨਾ ਹੋਏ, ਜਿਹਨੂੰ ਸਾਧ ਸਿੰਘ ਬਾਪ ਤੂੰ ਸਾਂਝਾ ਸਾਹਿਬ, ਬਾਪ ਹਮਾਰਾ ਪਰਮੇਸ਼ਰ ਵਾਹਿਗੁਰੂ ਦੀਂਦਾ ਵੀ ਉਹ ਸਾਰਿਆਂ ਦਾ ਬਾਪ ਹੈ, ਉਹ ਬੇਜਾਤ ਕੀ ਹੈ, ਨਾਸਤਕ ਨਹੀਂ ਹੁੰਦਾ, ਫਿਰ ਸਦਾ ਹੀ ਆਸਤਕ ਬਣਿਆ ਰਹਿੰਦਾ ਹੈ। ਜਿਹਦਾ ਮਨ ਏਕਤਾ ਵਿੱਚ ਆ ਗਿਆ ਫਿਰ ਕਦੇ ਭਾਉ ਕੀ ਹੈ, ਕੋਈ ਡਰ ਨਹੀਂ ਜਮਾ ਆਦਾ ਹੈ,
1: ਕਰੇ ਕਰਾਵੇ ਸੋਏ,
0: ਉਹ ਵਾਹਿਗੁਰੂ ਸਮਝਦਾ ਕਾਰਨ ਕਾਰਨ ਪ੍ਰਭ ਏਕ ਹੈ, ਉਹੀ ਸਭ ਕੁਛ ਕਰਦਾ ਹੈ।
1: ਸਬਦ ਮੋਏ ਮਨ ਮਨ ਤੇ ਮਾਰਿਆ,
0: ਤੇ ਉਹਨਾਂ ਨੇ ਗੁਰੂ ਦੇ ਸ਼ਬਦ ਦੁਆਰਾ ਸਾਧ ਸਿੰਘ ਜੀ ਆਪਣੇ ਮਨ ਨੂੰ ਕਿਵੇਂ ਮਾਰਿਆ, ਸ਼ਬਦ ਕਸਬੱਟੀ ਲਾਏ, ਗੁਰਮੁਖ ਮਨ ਮਾਰਿਆ ਸ਼ਬਦ ਕਸਬੱਟੀ ਲਾਏ, ਮਨ ਪਾਰਾ ਗੁਰਮੁਖ ਵਸ ਆਣਾ ਹੈ, ਤਾਂ ਪਾਰੇ ਦੇ ਪਰ ਗੁਰਮੁਖ ਨੂੰ ਵਸ ਕਰਦੇ ਰਸੈਣੀ ਹੋ ਕਰਕੇ। ਸ਼ਬਦ ਮੂਏ ਉਹ ਗੁਰੂ ਦੇ ਸ਼ਬਦ ਦੇ ਅਨੁਸਾਰ ਸਾਧ ਸਿੰਘ ਜੀ, ਜਿਵੇਂ ਭਰਿੰਗੀ ਕੀੜਾ ਮਰਦਾ ਨਾ, ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੇ ਹੰਕਾਰ ਵੱਲੋਂ ਮੂਏ, ਸ਼ਬਦ ਉਪਦੇਸ਼ ਦੁਆਰਾ ਹੀ ਮਰਾਂਗੇ ਹੰਕਾਰ ਕਰਨੀ, ਤੇ ਇਹੀ ਜੀਵਨ ਹੋ ਰਿਹਾ ਹੰਕਾਰ। ਸ਼ਬਦ ਮੂਏ ਜਦੋਂ ਸਾਧ ਸਿੰਘ ਜੀ ਹੰਕਾਰ ਵੱਲੋਂ ਮਰ ਗਏ, ਮਨ ਮਨ ਤੇ ਮਾਰਿਆ, ਮਨ ਗੁਰੂ ਦੇ ਮੰਤਰ ਦੁਆਰਾ, ਮਨ ਗੁਰੂ ਦੇ ਉਪਦੇਸ਼ ਨੂੰ ਮੰਨਣ ਕਰਕੇ ਨਾ ਮਾਰਿਆ, ਇਹ ਤਰੀਕੇ ਦੇ ਨਾਲ ਮਨ ਨੂੰ ਮਾਰਿਆ ਹੈ।
1: ਮਨ ਸੱਚੇ ਧਾਰਿਆ,
0: ਜਦੋਂ ਮਨ ਦੇ ਸੱਚੇ ਵਾਹਿਗੁਰੂ ਦਾ ਨੇਚਾ ਧਾਰ ਲਿਆ, ਕਹਿੰਦੇ ਉਦੋਂ ਠਾਕ ਰਹੇ ਮਨ ਲੋਚੇ ਬੁਰਿਆਈਆਂ, ਗੁਰ ਸਭ ਦੀ ਇਹ ਮਨ ਹੋੜੀ ਹੈ, ਐ ਹੋੜਾ ਲਾ ਕੇ ਰੱਖਿਆ,
1: ਗੁਰ ਨਾ ਸੂਝੇ ਗੁਰ ਕੋ ਵਾਰਿਆ।
0: ਉਹਨੂੰ ਸਾਧ ਸਿੰਘ ਜੀ ਜਿਹੜੇ ਗੁਰੂ ਸਾਹਿਬ ਤੋਂ ਮੈਂ ਸਦਾ ਹੀ ਵਾਰਨੇ ਫੇਰਨੇ ਜਾਵਾਂ, ਤੇ ਅਵਰ ਨਾ ਸੂਝੈ, ਮੈਂ ਤਾਂ ਹੋਰ ਗੁਰੂ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ, ਗੁਰ ਪੂਜਨੀਕ ਵਾਹਿਗੁਰੂ ਤੋਂ ਬਿਨਾਂ ਮੈਨੂੰ ਤਾਂ ਕੁਝ ਵੀ ਨਹੀਂ ਸੁੱਝਦਾ, ਜਿੱਧਰ ਦੇਖਦਾ ਵਾਹਿਗੁਰੂ ਹੀ ਹੈ। ਅਵਰ ਨਾ ਸੂਝੈ, ਹੁਣ ਕੋਈ ਸੋਝੀਏ ਨਹੀਂ ਕਿਸੇ ਹੋਰ ਦੀ ਸੰਸਾਰ ਦੀ, ਮੈਂ ਗੁਰੂ ਤੋਂ ਬਲਿਹਾਰ ਜਾਵਾਂ ਜਿਹਨੇ ਐਸਾ ਉਪਦੇਸ਼ ਦਿੱਤਾ।
1: ਨਾਨਕ ਨਾਮ ਰਤੇ ਨਿਸਤਾਰਿਆ,
0: ਜਿਨ੍ਹਾਂ ਨੇ ਨਾਮ ਦੇ ਕਰਕੇ ਨਿਸ ਪ੍ਰਪੰਚ ਤੋਂ ਤਾਰ ਦਿੱਤਾ, ਨਿਸਤਾਰਿਆ ਨਿਸ ਪ੍ਰਪੰਚ ਤੋਂ ਤਾਰ ਦਿੱਤਾ ਹੈ, ਨਹੀਂ ਤਾਂ ਸੰਸਾਰ ਡੁੱਬ ਰਿਹਾ ਹੈ, ਇਹ ਸੰਸਾਰ ਤੋਂ ਮੈਨੂੰ ਤਾਰ ਦਿੱਤਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਇੱਥੇ ਗੁਰੂ ਪਿਆਰੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਓ ਅਗਲਾ ਪ੍ਰੋਗਰਾਮ ਮਹਾਂਪੁਰਸ਼ਾਂ ਦੇ ਕੋਲੋਂ ਸਰਵਣ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ ਕਰਨ, ਤੇ ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੇ ਭਾਈ ਮਨ ਦੀ ਇਕਾਗਰਤਾ ਪਿਆਰ ਔਰ ਸਤਿਕਾਰ ਕਥਾ ਦੇ ਨਾਲ ਜੋੜਿਆ ਹੈ, ਸਤਿਗੁਰੂ ਆਪਣੇ ਦਰ ਤੋਂ ਬਖਸ਼ਿਸ਼ਾਂ ਕਰਨ ਜੀ। ਇੱਥੇ ਸਮਾਪਤੀ ਹੈ।

ਨਾਨਕ ਹੋਤਨੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਸਾਧ ਜੀ ਤਕਰੀਬ 3.5 ਮਿੰਟ ਹੋ ਗਏ ਹੈ ਤੇ ਸਤਿਗੁਰੂ ਬਖਸ਼ਿਸ਼ ਕਰਨ ਮਹਾਂਪੁਰਸ਼ ਵੀ ਖਿਮਾ ਕਰਨ ਵੱਡਿਆਂ ਦੇ ਸਿਰ ਤੇ ਇਹ ਮੌਜ ਹੁੰਦੀ ਹੈ ਵੱਡਿਆਂ ਦਾ ਜੇ ਛੋਟੇ ਹਿੱਸਾ ਲੈ ਲੈਣ ਵੱਡੇ ਬੋਲ ਨਹੀਂ ਸਕਦੇ ਇਸ ਕਰਕੇ ਨਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਭਾਈ ਆਓ ਮਹਾਂਪੁਰਸ਼ਾਂ ਦੇ ਕੋਲੋਂ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਭਾਜੀ ਭਾਈ ਇਹ ਚਿੱਤ ਵਿੱਚ ਠੱਗੀਆਂ ਸੋਚਦਾ ਰਹਿੰਦਾ, ਉਹਦੇ ਨਾਲ ਵੀ ਠੱਗੀ ਕਰ ਲਾਂ, ਉਹਨੂੰ ਵੀ ਠੱਗ ਲਾਂ, ਉਹਨੂੰ ਵੀ ਠੱਗ ਲਾਂ। ਕਹਿੰਦੇ ਠੱਗਣਾ ਕੁਝ ਹੋਰ ਚਾਹੁੰਦਾ, ਇੱਕ ਦਿਨ ਇਹ ਠੱਗਣ ਵਾਲਾ ਬਹੁਤਾ ਅਕਲਮੰਦ ਬੰਦਾ ਆਪਣੇ ਗਲ ਵਿੱਚ ਫਾਸੀ ਪਾ ਕੇ ਬਹਿ ਜਾਂਦਾ, ਉਹ ਦੁਨੀਆਂ ਦੇ ਲੋਕੋ ਹੁੰਦਾ ਉਹ ਹੈ ਜੋ ਰੱਬ ਨੂੰ ਪਾਉਂਦਾ। ਔਰ ਹੈ ਕੀ, ਔਰ ਹੈ ਭਾਈ, ਬੰਦੇ ਦੇ ਕੀਤਿਆਂ ਕੁਝ ਨਹੀਂ ਹੋਏਗਾ। ਜਿਹਨੂੰ ਦੁਨੀਆਂ ਨੇ ਰੱਬ ਕਿਹਾ, ਅਕਾਲ ਪੁਰਖ ਹੈ, ਨਿਰੰਕਾਰ ਹੈ, ਜਿਹੜਾ ਸਰਵ ਸ਼ਕਤੀ ਮਹਾਨ ਹੈ, ਸਰਵ ਵਿਆਪਕ ਹੈ, ਓਮਨੀਪੋਟੈਂਟ ਹੈ, ਉਹ ਅਕਾਲ ਪੁਰਖ ਰੱਬ ਦੀ ਤਾਕਤ ਦੁਨੀਆਂ ਵਿੱਚ ਵਰਤ ਰਹੀ ਹੈ। ਜੇ ਰੱਬ ਦੀ ਤਾਕਤ ਨਾ ਹੋਵੇ ਤਾਂ ਸਾਧ ਬੰਦਾ ਆਪਣੀ ਮਰਜ਼ੀ ਨਾਲ ਦੁਨੀਆਂ ਨੂੰ ਚਲਾਉਣ ਲੱਗਦਾ। ਮਾਫ ਕਰਿਓ, ਹਰ ਬੰਦਾ ਚਾਹੁੰਦਾ ਜ਼ਿੰਦਗੀ ਵਿੱਚ ਮੈਨੂੰ ਜਿੱਤ ਪ੍ਰਾਪਤ ਹੋਵੇ। ਜੇ ਬੰਦੇ ਦੇ ਹੱਥ ਹੋਵੇ ਸਭ ਕੁਝ ਇਕੱਲਾ ਜਿੱਤੀ ਜਾਵੇ, ਹਾਰ ਹੀ ਨਾ ਉਹਦੇ ਪੱਲੇ ਪਵੇ ਕਦੇ। ਇਸ ਲਈ ਸਾਧ ਕਈ ਵਾਰ ਹਾਰ ਦਾ ਮੂੰਹ ਵੀ ਵੇਖਣਾ ਪੈਂਦਾ। ਬੰਦਾ ਤਾਂ ਜਿੱਤ ਚਾਹੁੰਦਾ ਪਰ ਉਹਨੂੰ ਹਾਰਨਾ ਪੈਂਦਾ। ਇਸ ਧਰਤੀ ਤੇ ਸਿਕੰਦਰ ਵਰਗੇ, ਅਲੈਗਜ਼ੈਂਡਰ ਵਰਗੇ ਬਾਦਸ਼ਾਹ ਹੋਏ ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕੀਤਾ, ਮੈਂ ਜਿੱਤਾਂਗਾ। ਸਾਧ ਸੰਗਤ, ਜਿੱਦਣ ਹਿੰਦੁਸਤਾਨ ਨੂੰ ਜਿੱਤ ਕੇ ਸਿਕੰਦਰ ਬਾਦਸ਼ਾਹ ਵਾਪਸ ਯੂਨਾਨ ਜਾ ਰਿਹਾ ਸੀ, ਰਸਤੇ ਜਾਂਦਿਆਂ ਮੱਛਰ ਲੜਿਆ, ਮਲੇਰੀਏ ਨਾਲ ਉਹਦੀ ਮੌਤ ਹੋ ਗਈ। ਜਿਹੜਾ ਹਜ਼ਾਰਾਂ ਸੂਰਮਿਆਂ ਨੂੰ ਮਦਾਨੇ ਜੰਗ 'ਚ ਮਾਰਦਾ ਸੀ, ਮੱਛਰ ਨਾਲ ਮਾਰਿਆ ਗਿਆ। ਇਹਦਾ ਮਤਲਬ ਰੱਬ ਦੇ ਹੱਥ ਵਿੱਚ ਹੈ ਸਭ ਕੁਝ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਰ ਚਾਹਤ ਕਸ਼ ਔਰ, ਔਰ ਹੈ ਕੀ, ਔਰ ਹੈ ਭਈ। ਇੱਕ ਸ਼ਬਦ ਮੈਂ ਤੁਹਾਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਸੁਣਾ। ਉਹਦੇ ਵਿੱਚ ਮਹਾਰਾਜ ਦੀਆਂ ਨੇ ਬਚਨ ਕਹੇ, ਕਹਿੰਦੇ ਭਾਈ ਜੇ ਰੱਬ ਆਪਣੀ ਤਾਕਤ ਵਿਖਾਉਣ 'ਤੇ ਆ ਜਾਏ ਨਾ, ਰੱਬ ਕਹਿੰਦੇ ਜੇ ਰੱਬ ਤਾਕਤ ਵਿਖਾਉਣ 'ਤੇ ਆ ਜਾਏ, ਜਿਹੜੇ ਜਾਨਵਰ ਮਾਸਾਹਾਰੀ ਨੇ, ਜਿਨ੍ਹਾਂ ਦੀ ਖੁਰਾਕ ਹੀ ਮਾਸਾਹਾਰੀ ਹੈ, ਉਹ ਮਾਸ ਤੋਂ ਬਗੈਰ ਜਿਉਂਦੇ ਨਹੀਂ ਰਹਿ ਸਕਦੇ। ਕਹਿੰਦੇ ਰੱਬ ਚਾਹੇ ਤਾਂ ਮਾਸਾਹਾਰੀਆਂ ਨੂੰ ਘਾਹ ਖਾਣ 'ਤੇ ਲਾ ਦੇ, ਉਹਨਾਂ ਦੀ ਅੰਦਰੋਂ ਵਿਰਤੀ ਹਾਲਤ ਬਦਲ ਦੇ, ਮਾਸ ਖਾਣ ਵਾਲੇ ਘਾਹ ਖਾਣ 'ਤੇ ਲਾ ਦੇਵੇ। ਰੱਬ ਚਾਹੇ ਤਾਂ ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਲਾ ਦੇਵੇ। ਇਹ ਰੱਬ ਦੇ ਹੱਥ ਵਿੱਚ ਹੈ, ਉਹ ਜਲ ਤੋਂ ਥਲ ਕਰ ਸਕਦਾ, ਥਲ ਤੋਂ ਟਿੱਬੇ ਬਣਾ ਦਿੰਦਾ, ਜਿੱਥੇ ਕਦੇ ਪਾਣੀ ਦੀ ਬੂੰਦ ਨਹੀਂ। ਮੈਂ ਰਾਜਸਥਾਨ ਵਿੱਚ ਵੀ ਹੜ੍ਹ ਆਉਂਦੇ ਵੇਖੇ ਨੇ। ਇਹ ਅਕਾਲ ਪੁਰਖ ਰੱਬ ਦੇ ਹੱਥ ਵਿੱਚ ਹੈ। ਬੰਦੇ ਨੂੰ ਭੁਲੇਖਾ ਰਹਿੰਦਾ ਸ਼ਾਇਦ ਮੈਂ ਹੀ ਸਭ ਕੁਝ ਕਰ ਰਿਹਾ, ਪਰ ਪਾਤਸ਼ਾਹ ਨੇ ਗੌੜੀ ਸੁਖਮਣੀ ਸਾਹਿਬ ਵਿੱਚ ਵੀ ਇੱਕ ਸਲੋਕ ਕਿਹਾ, ਕਹਿੰਦੇ ਭਾਈ ਇਸ ਜਲ ਉੱਤੇ ਵੀ ਜਿੱਥੇ ਪਾਣੀ ਹੈ, ਥਲ ਉੱਤੇ ਜਿੱਥੇ ਆਪਾਂ ਜੀਵਨ ਬਸ਼ਰ ਕਰ ਰਹੇ, ਮਈਅਲ ਆਕਾਸ਼ ਵਿੱਚ ਜਿੱਥੇ ਜੀਵ ਜੰਤੂ ਰਹਿੰਦੇ ਨੇ, ਇਹ ਤਿੰਨ ਹਿੱਸਿਆਂ ਵਿੱਚ ਦੁਨੀਆਂ ਵੰਡੀ ਹੋਈ ਹੈ, ਜਲ, ਥਲ ਤੇ ਮਈਅਲ। 42 ਲੱਖ ਜੀ ਜਲ ਵਿੱਚ ਰਹਿੰਦੇ ਨੇ, 84 ਲੱਖ ਜੂਨਾਂ ਚੋਂ 42 ਲੱਖ ਜੂਨਾਂ ਪਾਣੀ ਵਿੱਚ ਵਸ਼ਰ ਕਰਦੀਆਂ ਨੇ ਜੀਵਨ। ਇਹਦਾ ਪਾਤਸ਼ਾਹ ਦੀ ਬਾਣੀ ਵਿੱਚ ਜ਼ਿਕਰ ਹੈ, 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾਂ ਕਾਹੇ ਕਰੋ। ਪਰ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਤਾਂਹੀਓ ਹਜ਼ੂਰ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ। ਸੁਖਮਨੀ ਸਾਹਿਬ ਦਾ ਸਲੋਕ ਹੈ, ਪੜ੍ਹੋ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ। ਹਾਂ, ਇਹਦਾ ਮਤਲਬ ਤੁਹਾਨੂੰ ਬਾਣੀ ਯਾਦ ਹੈ, ਵਾਹ ਵਾਹ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਈਅਲ ਸੋਏ। ਭਾਈ ਰੱਬ ਤੋਂ ਬਲਿਹਾਰ ਜਾਓ, ਜਿਹੜਾ ਜਲ ਥਲ ਮਈਅਲ ਆਕਾਸ਼ ਵਿੱਚ ਆਪਣਾ ਹੁਕਮ ਵਰਤਾਉਂਦਾ, ਕਿਉਂਕਿ ਉਹਦੇ ਕੀਤਿਆਂ ਸਭ ਕੁਝ ਹੁੰਦਾ। ਨਰ ਚਾਹਤ ਕੁਛ ਔਰ, ਔਰ ਹੈ ਕੀ, ਔਰ ਹੈ ਭਾਈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸਲੋਕ ਵਿੱਚ ਕਹਿੰਦੇ, ਪਹਿਲਾਂ ਉਹਨਾਂ ਜਾਨਵਰਾਂ ਦਾ ਜ਼ਿਕਰ ਕੀਤਾ ਜਿਹੜੇ ਮਾਸਾਹਾਰੀ ਨੇ। ਸਲੋਕ ਇੱਥੋਂ ਸ਼ੁਰੂ ਹੋਇਆ ਜਿੱਥੇ ਪਾਤਸ਼ਾਹ ਕਹਿੰਦੇ ਸ਼ੀਆਂ, ਵਾਜਾਂ, ਚਰਗਾਂ, ਕੁਈਆਂ, ਇਹ ਚਾਰ ਜਾਨਵਰਾਂ ਦਾ ਜ਼ਿਕਰ ਹੈ। ਸ਼ੀਆਂ ਦਾ ਅਰਥ ਸ਼ੇਰ, ਵਾਜਾਂ ਦਾ ਅਰਥ ਵਾਜ, ਚਰਗਾਂ ਤੁਸੀਂ ਵੇਖੀਆਂ ਹੋਣਗੀਆਂ ਜ਼ਰੂਰ। ਇਹ ਪਾਤਸ਼ਾਹ ਕਹਿੰਦੇ ਚਾਰ ਜਾਨਵਰ ਕੀ ਖਾਂਦੇ ਨੇ ਭਾਈ, ਮਾਸ। ਪੜ੍ਹੋ, ਸ਼ੀਆਂ, ਵਾਜਾਂ, ਚਰਗਾਂ, ਕੁਈਆਂ। ਕਹਿੰਦੇ ਭਾਈ ਇਹ ਚਾਰ ਦੇ ਚਾਰ ਜਾਨਵਰ ਜਿਹੜੇ ਨੇ ਉਹ ਮਾਸਾਹਾਰੀ ਨੇ, ਇਹਨਾਂ ਖਵਾਲੇ ਘਾ, ਰੱਬ ਚਾਹੇ ਤਾਂ ਘਾਹ ਖਾਣ ਲਾ ਦੇਵੇ। ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾ, ਨਦੀਆਂ ਵਿੱਚ ਟਿੱਬੈ ਦੇ ਖਾਲੇ। ਨਦੀਆਂ ਦਰਿਆ ਸੁੱਕ ਜਾਂਦੇ ਨੇ, ਰੱਬ ਚਾਹੇ ਤੇ ਜਿੱਥੇ ਪਾਣੀ ਨਹੀਂ ਦਿਸਦਾ ਉੱਥੇ ਹੜ੍ਹ ਪਾ ਦਿੰਦਾ।
ਨਦੀਆਂ ਵਿੱਚ ਟਿੱਬੇ ਦੇ ਖਾਲੇ ਥੱਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਰੱਬ ਚਾਹਵੇ ਕੀੜਿਆਂ ਨੂੰ ਪਾਤਸ਼ਾਹ ਥਾਪ ਦੇ ਤੇ ਵੱਡੇ ਵੱਡੇ ਲਸ਼ਕਰਾਂ ਦੇ ਮਾਲਕ ਪਲਾਂ ਵਿੱਚ ਤਬਾਹ ਕਰਕੇ ਰੱਖ ਦਿੰਦਾ ਰੱਬ ਇਹ ਉਹਦੇ ਹੱਥ ਵਿੱਚ ਹੈ ਸਾਧ ਸੰਗਤ ਆ ਤੁਸੀਂ ਹੁਣ ਵੇਖਿਆ ਇੱਕ ਦਿਨ ਵਿੱਚ 20,000 ਬੰਦਾ ਬੰਬਾਂ ਨਾਲ ਉਡਾਇਆ ਜਾ ਰਿਹਾ ਜਦੋਂ ਜੰਗ ਇਜ਼ਰਾਇਲ ਦੀ ਹੁਣ ਜੰਗ ਸ਼ੁਰੂ ਹੋਈ ਇਹ ਰੱਬ ਦੇ ਹੱਥ ਵਿੱਚ ਹੈ ਵੱਡੇ ਵੱਡੇ ਲਸ਼ਕਰ ਤਬਾਹ ਹੋ ਜਾਂਦੇ ਨੇ ਇਹ ਸਭ ਕੁਝ ਉਹਦੇ ਹੁਕਮ ਵਿੱਚ ਚੱਲ ਰਿਹਾ ਪੜ੍ਹੋ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਜਿੱਤੇ ਜੀ ਜੀਵਾ ਲੈ ਸਾਹ ਕਹਿੰਦੇ ਜਿੰਨੇ ਜੀਵ ਨੇ ਸਾਹ ਨਾਲ ਚੱਲਦੇ ਨੇ ਸਾਹ ਆਉਂਦਾ ਤੇ ਜੀਵ ਜੀਂਦੇ ਨੇ ਪਰ ਜੇ ਰੱਬ ਚਾਹੇ ਉਹ ਬਿਨਾਂ ਸਾਹਾਂ ਤੋਂ ਵੀ ਕਿਸੇ ਨੂੰ ਜਿਉਂਦਾ ਰੱਖ ਲੈਂਦਾ ਜਿੱਤੇ ਜੀ ਜੀਵਾਲੇ ਸਾਹ ਜੀਵਾਲੇ ਤਾਂ ਕੇ ਆ ਸਾਹ ਐੜਾ ਮੋਹਰੇ ਲਾਤਾ ਬਿਨਾਂ ਸਾਹਾਂ ਤੋਂ ਰੱਬ ਜੇ ਚਾਹੇ ਕਿਸੇ ਨੂੰ ਜਿਉਂਦਾ ਰੱਖ ਸਕਦਾ ਇਹ ਰੱਬ ਦੇ ਹੱਥ ਹੈ ਭਾਈ ਉਹ ਬਿਨਾਂ ਸਾਹਾਂ ਤੋਂ ਵੀ ਜਿਉਂਦਾ ਰੱਖ ਲੈਂਦਾ ਤਾਈਓ ਤੁਹਾਡੀ ਕੌਮ ਨੂੰ ਮਹਾਨ ਹੈ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਰਗੇ ਸ਼ਹੀਦਾਂ ਤੇ ਸੀਸ ਵੱਢਣ ਤੋਂ ਬਾਅਦ ਵੀ ਮਦਾਨੇ ਜੰਗ ਵਿੱਚ ਜੂਝਦੇ ਨੇ ਜੇ ਰੱਬ ਰੱਖਣ ਤੇ ਆ ਜਾਏ ਬਿਨਾਂ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਜਾਮ ਗੁਰੂ ਹੋਏ ਬਲ ਧਨੇ ਕਿਹਾ ਗਰਭ ਦਿਜੈ ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਹਾ ਕਿਜੈ ਤੇਰੇ ਵੱਲ ਗੁਰੂ ਤੇ ਰੱਬ ਦੀ ਤਾਕਤ ਅੱਗੇ ਖਲੋ ਜਾਏ ਉਹ ਸੱਜਣਾ ਲੱਖਾਂ ਬਾਹਾਂ ਵੀ ਤੇਰਾ ਬਾਲ ਨਹੀਂ ਬਿੰਗਾ ਕਰ ਸਕਦੀ ਇਹਦਾ ਮਤਲਬ ਬੰਦਾ ਕੁਝ ਹੋਰ ਚਾਹੁੰਦਾ ਜੋ ਰੱਬ ਚਾਹੁੰਦਾ ਫਿਰ ਉਹ ਹੁੰਦਾ ਹਿੰਦੁਸਤਾਨ ਦਾ ਇੱਕ ਬਾਦਸ਼ਾਹ ਹੋਇਆ ਜਿਹਨੂੰ ਸ਼ਾਹਜਹਾਂ ਕਹਿੰਦੇ ਨੇ ਇਹ ਛੇਵੇਂ ਪਾਤਸ਼ਾਹ ਨਾਲ ਜੰਗਾਂ ਲੜਦਾ ਰਿਹਾ ਇਹਦੇ ਰਾਜ ਵਿੱਚ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਨਾਲ ਹੋਈਆਂ ਔਰ ਸਾਧ ਸੰਗਤ ਇਹਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਪੰਕਤੀ ਸੁਣੀ ਕਿਉਂਕਿ ਵਕਤ ਆਇਆ ਸੱਤਵੇਂ ਪਾਤਸ਼ਾਹ ਵੇਲੇ ਸ਼ਾਹਜਹਾਂ ਨੇ ਆਪਣੀ ਗਲਤੀ ਦੀ ਮਾਫ਼ੀ ਮੰਗੀ ਉਹਨੇ ਜਦੋਂ ਉਹਦਾ ਲੜਕਾ ਬਿਮਾਰ ਹੋ ਗਿਆ ਨਾ ਉਹਨੂੰ ਵੈਦਾਂ ਨੇ ਕਿਹਾ ਇਹਨੂੰ ਠੀਕ ਕਰਨ ਵਾਸਤੇ ਤੰਦਰੁਸਤ ਕਰਨ ਲਈ ਹਾਥੀ ਦੰਦ ਤੇ ਇੱਕ ਲੌਂਗ ਚਾਹੀਦਾ ਉਹ ਇਸ ਜਗ੍ਹਾ ਉੱਤੇ ਨਹੀਂ ਹੈ ਜੇ ਹਾਥੀ ਦੇ ਮੱਥੇ ਦਾ ਉਹ ਮੋਤੀ ਮਿਲ ਜਾਏ ਕਿਸੇ ਵੈਦਖਾਨੇ ਵਿੱਚੋਂ ਤੇਰਾ ਪੁੱਤਰ ਠੀਕ ਹੋ ਸਕਦਾ ਦਵਾਈ ਵਿੱਚੋਂ ਮੋਤੀ ਭਸਮ ਹੋਣਾ ਇਹਨੇ ਪੂਰੇ ਹਿੰਦੁਸਤਾਨ ਦੇ ਜਿੰਨੇ ਦਵਾਖਾਨੇ ਸੀ ਸਭ ਥਾਵਾਂ ਤੋਂ ਪਤਾ ਕਰਾ ਲਿਆ ਫਿਰ ਇਹਨੂੰ ਕਿਸੇ ਨੇ ਦੱਸਿਆ ਸ਼੍ਰੀ ਕੀਰਤਪੁਰ ਸਾਹਿਬ ਗੁਰੂ ਹਰਰਾਏ ਸਾਹਿਬ ਮਹਾਰਾਜ ਦਾ ਇੱਕ ਦਵਾਖਾਨਾ ਹੈ ਉਹ ਵੈਦਖਾਨੇ ਵਿੱਚੋਂ ਮੋਤੀ ਮੌਜੂਦ ਹੈ ਸ਼ਾਹਜਹਾਂ ਆਪਣੇ ਵੈਦਾਂ ਨੂੰ ਕਹਿੰਦਾ ਮੈਨੂੰ ਗੁਰੂ ਹਰਰਾਏ ਸਾਹਿਬ ਮਹਾਰਾਜ ਮੇਰੇ ਪੁੱਤਰ ਦੀ ਤੰਦਰੁਸਤੀ ਲਈ ਉਹ ਮੋਤੀ ਕਿਉਂ ਦੇਣਗੇ

ਜਿਸ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਦਾਦੇ ਨਾਲ ਮੈਂ ਜੰਗ ਲੜਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ, ਉਹ ਉਸ ਗੁਰੂ ਦਾ ਪੁੱਤਰ ਆ, ਮੇਰੇ ਪੁੱਤਰ ਨੂੰ ਤੰਦਰੁਸਤ ਕਰਨ ਲਈ ਮੋਤੀ ਕਿਉਂ ਦਏਗਾ? ਦੱਸਣ ਵਾਲੇ ਨੇ ਦੱਸਿਆ, ਸ਼ਾਹਜਹਾਂ ਉਹ ਗੁਰੂ ਨਾਨਕ ਦਾ ਦਰਬਾਰ ਹੈ, ਉੱਥੇ ਦੁਸ਼ਮਣ ਵੀ ਚਲਾ ਜਾਏ ਉਹਦੀ ਸ਼ਰਨ ਵਿੱਚ ਜਾਵੇ ਤਾਂ ਗੁਰੂ ਲਾਜ ਰੱਖਦਾ, ਉੱਥੇ ਕਦੇ ਭੁੱਲਾਂ ਨਹੀਂ ਚਿਤਾਰੀਆਂ ਜਾਣੀਆਂ, ਆਪਣੇ ਵੱਲੋਂ ਬੇਨਤੀ ਪੱਤਰ ਲਿਖ, ਤੈਨੂੰ ਦਵਾਈ ਮਿਲ ਜਾਏਗੀ। ਸ਼ਾਹਜਹਾਂ ਨੇ ਚਿੱਠੀ ਲਿਖੀ ਫਿਰ ਗੁਰੂ ਹਰਿਰਾਏ ਸਾਹਿਬ ਮਹਾਰਾਜ, ਮਹਾਰਾਜ ਮੇਰੀਆਂ ਭੁੱਲਾਂ ਨਾ ਚਿਤਾਰਿਓ, ਮੈਂ ਤੁਹਾਡੇ ਦਾਦੇ ਨਾਲ ਜੰਗ ਲੜਦਾ ਰਿਹਾ, ਪਰ ਹੇ ਗੁਰੂ ਹਰਿਰਾਏ ਸਾਹਿਬ ਮਹਾਰਾਜ, ਅੱਜ ਮੇਰੇ ਪੁੱਤਰ ਦੀ ਜਹਾਨ ਖਤਰੇ ਵਿੱਚ ਹੈ, ਮੈਨੂੰ ਹਾਥੀ ਦੇ ਮੱਥੇ ਦਾ ਉਹ ਮੋਤੀ ਚਾਹੀਦਾ, ਮੇਰੇ ਵੈਦ ਉਹ ਦਵਾਈ ਵਿੱਚ ਭਸਮ ਕਰਕੇ ਮੇਰੇ ਪੁੱਤਰ ਲਈ ਦਵਾਈ ਬਣਾਉਣਗੇ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਚਿੱਠੀ ਮਿਲਦਿਆਂ ਸਾਰ ਕੀਰਤਪੁਰ ਸਾਹਿਬ ਦੇ ਦਵਾਖਾਨੇ ਵਿੱਚ ਵੈਦਾਂ ਨੂੰ ਹੁਕਮ ਕੀਤਾ, ਇਹ ਦਵਾਈ ਤਤਸ਼ਨ ਦਿੱਲੀ ਭੇਜੋ ਬਾਦਸ਼ਾਹ ਦੇ ਪੁੱਤਰ ਵਾਸਤੇ। ਪਾਤਸ਼ਾਹ ਨੇ ਇੱਕ ਵਾਰ ਵੀ ਉਹਦੀ ਗਲਤੀ ਨਹੀਂ ਚਿਤਾਰੀ। ਇੱਥੇ ਸਾਧ ਸੰਗਤ ਲੱਖਾਂ ਗੁਨਾਹ ਗੁਰੂ ਨਾਨਕ ਦੇ ਘਰ ਵਿੱਚ ਬਖਸ਼ੇ ਜਾਂਦੇ ਨੇ, ਕੋਟ ਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੇ, ਇਹੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਵੱਡੇ ਵੱਡੇ ਅਪਰਾਧੀ ਇੱਥੇ ਬਖਸ਼ੇ ਜਾਂਦੇ ਨੇ। ਬੁਰੇ ਨਾਲ ਸਭ ਬੁਰਾ ਕਰਿੰਦੇ, ਇੱਕ ਵਿਦਵਾਨ ਲਿਖਦਾ, ਕਹਿੰਦਾ ਬੁਰੇ ਨਾਲ ਲੋਕੀ ਬੁਰਾ ਕਰਦੇ ਨੇ, ਜੇ ਬੁਰੇ ਬੰਦੇ ਨਾਲ ਬੁਰਾ ਹੋਵੇ ਤਾਂ ਲੋਕੀ ਕਹਿਣਗੇ ਚੰਗਾ ਹੋਇਆ, ਏਦਾਂ ਹੀ ਹੋਣਾ ਚਾਹੀਦਾ ਸੀ, ਇਹ ਕਿਹੜਾ ਬੰਦਾ ਚੰਗਾ, ਇਹਨੇ ਕਿਹੜਾ ਚੰਗੇ ਕੰਮ ਕੀਤੇ ਨੇ। ਪਰ ਵਿੱਚੋਂ ਵਿੱਚੋਂ ਦੁਨੀਆਂ 'ਚ ਵਿਰਲੇ ਸਿਆਣੇ ਬੰਦੇ ਹੁੰਦੇ ਨੇ ਜਿਹੜੇ ਬੁਰੇ ਬੰਦੇ ਨੂੰ ਵੀ ਕਹਿੰਦੇ ਚਲੋ ਮਾਫ ਕਰ ਦਿਓ ਬਈ, ਨਹੀਂ ਤਾਂ ਬੁਰੇ ਨਾਲ ਸਭ ਬੁਰਾ ਕਰਨਗੇ। ਕੋਈ ਕੋਈ ਸਿਆਣਾ ਹੁੰਦਾ ਪਿੰਡ ਵਿੱਚ ਪੰਚਾਇਤੀ ਹੋਏਗਾ, ਕੋਈ ਸਿਆਣਾ ਹੋਏਗਾ ਜਿਹੜਾ ਕਹੇਗਾ ਚਲੋ ਉਹਨੇ ਬੁਰਾ ਕੀਤਾ ਵੀ ਤੂੰ ਮਾਫ ਕਰ ਦੇ, ਕੋਈ ਕੋਈ ਮਾਫ ਕਰਦਾ। ਪਰ ਇੱਕ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਬੁਰੇ ਨੂੰ ਕੱਲਾ ਮਾਫ ਨਹੀਂ ਕੀਤਾ ਜਾਂਦਾ, ਬੁਰੇ ਉੱਤੇ ਪਰਉਪਕਾਰ ਕੀਤਾ ਜਾਂਦਾ। ਸਾਧ ਸੰਗਤ ਇੱਥੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਸ਼ਾਹਜਹਾਂ ਬਾਦਸ਼ਾਹ ਉੱਤੇ ਪਰਉਪਕਾਰ ਕੀਤਾ। ਉਹ ਵਿਦਵਾਨ ਲਿਖਦਾ, ਬੁਰੇ ਨਾਲ ਸਭ ਬੁਰਾ ਕਰਿੰਦੇ, ਮਾਫ ਕਰਨ ਕਈ ਸਿਆਣੇ, ਪਰ ਬੁਰੇ ਨਾਲ ਵੀ ਨੇਕੀ ਕਰਨੀ ਗੁਰੂ ਨਾਨਕ ਦਾ ਘਰ ਜਾਣੇ। ਅੱਜ ਸੱਤਵੇਂ ਪਾਤਸ਼ਾਹ ਨੇ ਨੇਕੀ ਕੀਤੀ, ਉਹ ਹਾਥੀ ਦਾ ਜਿਹੜਾ ਮੋਤੀ ਸੀ ਉਹਦੇ ਮੱਥੇ ਦਾ ਭੇਜ ਦਿੱਤਾ, ਉਹਦੀ ਦਵਾਈ ਤਿਆਰ ਹੋਈ, ਸ਼ਾਹਜਹਾਂ ਦਾ ਪੁੱਤਰ ਤੰਦਰੁਸਤ ਹੋ ਗਿਆ। ਦਾਰਾ ਸ਼ਕੋ ਤੰਦਰੁਸਤ ਹੋ ਗਿਆ ਤੇ ਸ਼ਾਹਜਹਾਂ ਗੁਰੂ ਨਾਨਕ ਦੇ ਘਰ ਦਾ ਰਿਣੀ ਹੋਇਆ ਬਾਣੀ ਸੁਣਨ ਲੱਗ ਪਿਆ। ਇੱਕ ਦਿਨ ਇਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਤਰਕ ਕੀਤਾ, ਇਹਨੇ ਸੁਣ ਕੇ ਕਿਹਾ ਵੀ ਆਹ ਪੰਗਤੀ ਸਹੀ ਨਹੀਂ ਹੈ। ਉਹ ਪੰਗਤੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਇਹ ਪੰਗਤੀ ਸੀ ਕਿ ਜੇ ਰੱਬ ਆਪਣਾ ਹੁਕਮ ਕਰਦਾ ਤਾਂ ਵੱਡੇ ਵੱਡੇ ਸੁਲਤਾਨ ਬਾਦਸ਼ਾਹ ਰਾਜਿਆਂ ਨੂੰ ਵੀ ਘਾਹ ਖਾਣ ਤੇ ਮਜਬੂਰ ਕਰ ਦਿੰਦਾ, ਕਿਉਂਕਿ ਬੰਦਾ ਜੋ ਮਰਜ਼ੀ ਚਾਹੇ ਹੁੰਦਾ ਉਹੀ ਹੋਇਆ ਜੋ ਰੱਬ ਚਾਹੁੰਦਾ। ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ, ਰਾਤੀ ਸੌਣ ਲੱਗਿਆ ਬੰਦਾ ਮਤਾ ਪਕਾ ਕੇ ਸੌਂਦਾ ਕੱਲ ਫਲਾਨੀ ਜਗ੍ਹਾ ਜਾਣਾ, ਪਰ ਦਿਨ ਚੜ੍ਹਦਾ ਸਿਚੁਏਸ਼ਨ ਬਦਲ ਜਾਂਦੀ, ਜਾਣਾ ਕਿਤੇ ਹੋਰ ਪੈਂਦਾ। ਮਤਾ ਕਰੇ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ, ਇਹ ਰੱਬ ਦੇ ਹੱਥ ਹੈ, ਨਰ ਚਾਹਤ ਕਸ਼ ਔਰ ਔਰੈ ਕੀ ਔਰੈ ਭਈ। ਅੱਜ ਸ਼ਾਹਜਹਾਂ ਨੇ ਇੱਕ ਤਰਕ ਕੀਤਾ ਜਦੋਂ ਉਹਨੇ ਬਾਣੀ ਸੁਣੀ ਨਾ, ਜੇ ਰੱਬ ਚਾਹੇ ਬਾਦਸ਼ਾਹਾਂ ਨੂੰ ਵੀ ਘਾਹ ਖਾਣ ਲਾ ਦੇਵੇ, ਉਹ ਕਹਿੰਦਾ ਮੈਂ ਨਹੀਂ ਮੰਨਦਾ। ਵੱਡੇ ਵੱਡੇ ਦੁਨੀਆਂ ਦੇ ਵਿੱਚ ਬਾਦਸ਼ਾਹ ਹੋਏ ਨੇ, ਇਹ ਕਿਵੇਂ ਹੋ ਸਕਦਾ ਬਾਦਸ਼ਾਹ ਘਾਹ ਖਾਣ ਲੱਗ ਜਾਏ, ਭਿਖਾਰੀਆਂ ਨੂੰ ਵੀ ਰੋਟੀ ਮਿਲ ਜਾਂਦੀ ਹੈ? ਇਹ ਗੱਲ ਸ਼ਾਹਜਹਾਂ ਨੇ ਕਹੀ, ਕਹਿੰਦਾ ਭੀਖ ਮੰਗਣ ਵਾਲੇ ਭਿਖਾਰੀਆਂ ਨੂੰ ਵੀ ਰੋਟੀ ਮਿਲ ਜਾਂਦੀ ਹੈ, ਬਾਦਸ਼ਾਹ ਨੂੰ ਰੋਟੀ ਕਿਉਂ ਨਹੀਂ ਮਿਲੇਗੀ? ਜਿਹੜਾ ਬਾਦਸ਼ਾਹ ਹੋਏਗਾ ਰਾਜ ਤੋਂ ਲੱਥ ਜਾਏਗਾ, ਗੱਦੀ ਤੋਂ ਲੱਥ ਜਾਏਗਾ, ਪਰ ਇਹ ਥੋੜ੍ਹੀ ਹੋ ਸਕਦਾ ਵੀ ਰੋਟੀ ਨਹੀਂ ਮਿਲੇਗੀ? ਰੋਟੀ ਤਾਂ ਭਿਖਾਰੀਆਂ ਨੂੰ ਵੀ ਮਿਲਦੀ ਹੈ। ਇਹ ਬਾਣੀ ਦੀ ਪੰਕਤੀ ਉੱਤੇ ਉਹਨੇ ਤਰਕ ਕੀਤਾ, ਇਹ ਨਹੀਂ ਹੋ ਸਕਦਾ ਕਿ ਭਿਖਾਰੀਆਂ ਨੂੰ ਰੋਟੀ ਮਿਲੇ ਤੇ ਰਾਜੇ ਨੂੰ ਰੋਟੀ ਨਾ ਮਿਲੇ, ਰਾਜਾ ਘਾਹ ਖਾਣ ਤੇ ਮਜਬੂਰ ਹੋ ਜਾਏ, ਇਹ ਮੈਂ ਨਹੀਂ ਮੰਨਦਾ। ਸੱਤਵੇਂ ਪਾਤਸ਼ਾਹ ਤੱਕ ਖਬਰ ਪਹੁੰਚੀ, ਮਹਾਰਾਜ ਬਾਣੀ ਉੱਤੇ ਤਰਕ ਕੀਤਾ ਸ਼ਾਹਜਹਾਂ ਨੇ। ਬਾਦਸ਼ਾਹ ਸ਼ਾਹਜਹਾਂ ਕਹਿੰਦਾ ਕਿ ਮੈਂ ਨਹੀਂ ਮੰਨਦਾ ਕਿ ਬਾਦਸ਼ਾਹਾਂ ਨੂੰ ਘਾਹ ਖਾਣਾ ਪੈਂਦਾ, ਭਿਖਾਰੀਆਂ ਨੂੰ ਰੋਟੀ ਮਿਲ ਜਾਂਦੀ, ਰਾਜਿਆਂ ਨੂੰ ਕਿਉਂ ਨਹੀਂ ਮਿਲੇਗੀ? ਸੱਤਵੇਂ ਪਾਤਸ਼ਾਹ ਮੁਸਕਰਾ ਕੇ ਬੋਲੇ, ਕਹਿੰਦੇ ਅਸੀਂ ਸ਼ਾਹਜਹਾਂ ਨੂੰ ਜਵਾਬ ਨਹੀਂ ਦੇਣਾ ਕੋਈ, ਭਾਈ ਜਿਹਦੀ ਬਾਣੀ ਹੈ ਹੁਣ ਜਵਾਬ ਵੀ ਉਹ ਦਏਗਾ। ਪਾਤਸ਼ਾਹ ਬਾਣੀ ਕਹਿੰਦੀ ਹੈ, ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਬਾਣੀ ਸਾਡੀ ਨਹੀਂ ਹੈ,
ਇਹ ਤਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗੇ ਆਨ ਵੇ ਲਾਲੋ। ਇਹ ਬਾਣੀ ਸਾਡੀ ਨਹੀਂ ਹੈ, ਇਹ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵੜੇ ਅਵਰ ਨਾ ਕੋਏ। ਸਤਵੇਂ ਪਾਤਸ਼ਾਹ ਕਹਿੰਦੇ ਜਵਾਬ ਅਸੀਂ ਨਹੀਂ ਦੇਣਾ, ਨਿਰੰਕਾਰ ਦੀ ਬਾਣੀ ਹੈ, ਨਿਰੰਕਾਰ ਜਵਾਬ ਦੇਗਾ। ਬਾਣੀ ਉਸ ਖਸਮ ਦੀ ਹੈ, ਉਹ ਰੱਬ ਆਪੇ ਹੀ ਜਵਾਬ ਦੇਗਾ ਸ਼ਾਹਜਹਾਂ ਨੂੰ, ਅਸੀਂ ਕਿਉਂ ਜਵਾਬ ਦਈਏ। ਇਹ ਕਿਹੜਾ ਸਾਡੀ ਲਿਖਤ ਹੈ, ਇਹ ਤਾਂ ਬਾਣੀ ਨਿਰੰਕਾਰ ਦੀ ਹੈ, ਤੁਰਦਰਗਾਹ ਤੋਂ ਆਈ ਹੈ। ਸਾਧ ਸੰਗਤ ਵਕਤ ਲੰਘਦਿਆਂ ਦੇਰ ਨਾਲ ਲੱਗੀ, ਸ਼ਾਹਜਹਾਂ ਨੂੰ ਜਵਾਬ ਪਤਾ ਫਿਰ ਕੀ ਮਿਲਿਆ, ਜਿੱਦਣ ਹਿੰਦੁਸਤਾਨ ਦੇ ਤਖ਼ਤ ਉੱਤੇ ਉਹਦਾ ਪੁੱਤਰ ਔਰੰਗਜ਼ੇਬ, ਜਿਹਨੂੰ ਮਈਉਦੀਨ ਕਹਿੰਦੇ ਸੀ, ਇੰਨਾ ਜਬਰ ਜ਼ੁਲਮ ਕਰਨ ਵਾਲਾ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਉਹਨੇ ਆਪਣੇ ਭਰਾਵਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਕੀ ਭੈਣ ਜਹਾਂ ਆਰਾ ਜਿਹਦਾ ਨਾਮ ਹੈ, ਉਹਨੂੰ ਜੇਲ੍ਹ ਵਿੱਚ ਬੰਦ ਕਰਕੇ ਕਤਲ ਕਰ ਦਿੱਤਾ। ਆਪਣੇ ਪਿਓ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਬੰਦ ਕਰਤਾ। ਆਪਣੇ ਪਿਓ ਭਰਾਵਾਂ ਭੈਣਾਂ ਨੂੰ ਸਾਧ ਸੰਗਤ ਕਤਲ ਕਰਕੇ ਜੇਲ੍ਹਾਂ 'ਚ ਬੰਦ ਕਰਕੇ ਰਾਜ ਗੱਦੀ 'ਤੇ ਬਹਿ ਗਿਆ। ਮਈਉਦੀਨ ਤੋਂ ਉਹਨੇ ਆਪਣਾ ਨਾਮ ਰੱਖਿਆ ਹਿੰਦੁਸਤਾਨ ਦਾ ਬਾਦਸ਼ਾਹ, ਬਾਦਸ਼ਾਹ ਔਰੰਗਜ਼ੇਬ, ਮੈਂ ਹੁਣ ਤਖ਼ਤ ਦਾ ਸ਼ਿੰਗਾਰ ਹਾਂ। ਸਾਧ ਸੰਗਤ ਉਹਨੇ ਹੁਕਮ ਜਾਰੀ ਕੀਤਾ, ਮੇਰੇ ਪਿਓ ਅਤੇ ਭਰਾਵਾਂ ਨੂੰ ਪਾਣੀ ਦਾ ਘੁੱਟ ਵੀ ਜੇਲ੍ਹ ਵਿੱਚ ਨਹੀਂ ਦਿੱਤਾ ਜਾਣਾ ਚਾਹੀਦਾ। ਜੇ ਕੋਈ ਮੇਰੇ ਪਿਓ ਨੂੰ ਪਾਣੀ ਦਾ ਘੁੱਟ ਵੀ ਦਏਗਾ, ਮੈਂ ਉਹਨੂੰ ਕਾਲ ਕੋਠੜੀ ਵਿੱਚ ਪਾ ਕੇ ਜਾਂ ਫਾਂਸੀ ਲਟਕਾ ਕੇ ਸਜ਼ਾ ਦੇਵਾਂਗਾ। ਡਰਦੇ ਸਿਪਾਹੀਆਂ ਨੇ ਕਿਸੇ ਨੇ ਪਾਣੀ ਨਾ ਪੁੱਛਿਆ। ਸ਼ਾਹਜਹਾਂ ਆਗਰੇ ਦੇ ਕਿਲੇ ਵਿੱਚ ਪਾਣੀ ਤੋਂ ਪਿਆਸਾ ਤੜਫਣ ਲੱਗਾ। ਇਹਨੇ ਬਾਹਰ ਖਲੋਤੇ ਸਿਪਾਹੀਆਂ ਨੂੰ ਕਿਹਾ, ਪਾਣੀ ਤਾਂ ਪਿਲਾ ਦਿਓ। ਉਹਨੇ ਕਿਹਾ, ਸਾਨੂੰ ਜਾਨ ਪਿਆਰੀ ਹੈ, ਹੁਣ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ। ਉਹਨੇ ਸਖਤੀ ਨਾਲ ਹੁਕਮ ਜਾਰੀ ਕੀਤਾ ਕਿ ਮੇਰੇ ਪਿਓ ਨੂੰ ਪਾਣੀ ਦਾ ਘੁੱਟ ਵੀ ਨਾ ਦਿੱਤਾ ਜਾਵੇ। ਫਿਰ ਸ਼ਾਹਜਹਾਂ ਨੇ ਕਿਹਾ, ਮੈਂ ਇੱਕ ਚਿੱਠੀ ਲਿਖਣੀ ਚਾਹੁੰਦਾ, ਉਹ ਤਾਂ ਲਿਖਵਾ ਦਿਓ ਮੈਨੂੰ। ਕਲਮ ਦੁਆਤ ਸਿਆਹੀ ਜੇਲ੍ਹ ਵਿੱਚ ਘੱਲੀ ਗਈ। ਸ਼ਾਹਜਹਾਂ ਨੇ ਚਿੱਠੀ ਲਿਖੀ ਆਪਣੇ ਪੁੱਤਰ ਔਰੰਗਜ਼ੇਬ ਦੇ ਨਾਮ, ਕਹਿੰਦਾ, ਔਰੰਗਜ਼ੇਬ ਤੇਰੇ ਨਾਲੋਂ ਹਿੰਦੁਸਤਾਨ ਦੇ ਹਿੰਦੂ ਚੰਗੇ ਨੇ, ਜਿਹੜੇ ਆਪਣੇ ਮਰੇ ਹੋਏ ਪਿੱਤਰਾਂ ਨੂੰ ਵੀ ਹਰ ਸਾਲ ਪੂਜ ਕੇ ਪਾਣੀ ਦਿੰਦੇ ਨੇ। ਤੂੰ ਆਪਣੇ ਜਿਉਂਦੇ ਪਿਓ ਨੂੰ ਪਾਣੀ ਤੋਂ ਬਗੈਰ ਪਿਆਸਾ ਮਾਰ ਰਿਹਾ, ਤੇਰੇ ਨਾਲੋਂ ਹਿੰਦੁਸਤਾਨ ਦੇ ਹਿੰਦੂ ਚੰਗੇ ਨੇ। ਔਰੰਗਜ਼ੇਬ ਕਿੰਨਾ ਜ਼ੁਲਮ ਕਰਨ ਵਾਲਾ ਹੋਏਗਾ, ਕਿੰਨਾ ਸਖਤ ਪੱਥਰ ਦਿਲ ਹੋਏਗਾ। ਉਹਨੇ ਚਿੱਠੀ ਮਿਲਣ ਤੋਂ ਬਾਅਦ ਜਵਾਬ ਪਤਾ ਕੀ ਲਿਖਿਆ, ਆਗਰੇ ਦੇ ਕਿਲੇ ਵੱਲ ਜਵਾਬ ਲਿਖ ਕੇ ਘੱਲਿਆ, ਕਹਿੰਦਾ, ਤੇਰੇ ਵਰਗਾ ਮੈਂ ਮੂਰਖ ਬਾਦਸ਼ਾਹ ਅੱਜ ਤੱਕ ਨਹੀਂ ਵੇਖਿਆ। ਤੈਨੂੰ ਪਤਾ ਮੈਂ ਤੈਨੂੰ ਪਾਣੀ ਦੀ ਘੁੱਟ ਤੱਕ ਵੀ ਦਵਾਂਗਾ ਨਹੀਂ, ਪਰ ਜਿਹੜੀ ਤੂੰ ਚਿੱਠੀ ਲਿਖੀ ਹੈ, ਇਹ ਚਾਰ ਪੰਜ ਤੁਪ ਕੇ ਜਿਹਨੇ ਪਾਣੀ ਮਿਲਾ ਕੇ ਤੂੰ ਸਿਆਹੀ ਨਾਲ ਚਿੱਠੀ ਲਿਖੀ ਹੈ, ਉਹ ਪਾਣੀ ਪੀ ਕੇ ਤੂੰ ਮਰਨ ਤੋਂ ਪਹਿਲਾਂ ਆਪਣੀ ਪਿਆਸ ਬੁਝਾ ਸਕਦਾ ਸੀ, ਪਰ ਤੂੰ ਮੂਰਖ ਹੈ, ਜਿਹੜੀ ਸਿਆਹੀ ਨਾਲ ਚਿੱਠੀ ਲਿਖੀ ਤੂੰ ਮਰਨ ਤੋਂ ਪਹਿਲਾਂ ਪਿਆਸ ਬੁਝਾ ਸਕਦਾ ਸੀ। ਜਦੋਂ ਸ਼ਾਹਜਹਾਂ ਬਾਦਸ਼ਾਹ ਪਿਆਸਾ ਤੇ ਭੁੱਖਾ ਮਰਨ ਲੱਗਾ ਨਾ, ਜੇਲ੍ਹ ਵਿੱਚ ਬੰਦ ਹੈ, ਉਹ ਪੁਰਾਣੇ ਆਗਰੇ ਦੀ ਉਹ ਕਾਲ ਕੋਠੜੀ ਜੇਲ੍ਹ ਵਿੱਚ ਬਾਰਿਸ਼ ਮੀਂਹ ਪੈ ਪੈ ਕੇ ਸਾਧ ਸੰਗਤ ਉਹਦੀਆਂ ਕੰਧਾਂ ਵਿੱਚ ਸਿੱਲ ਪੈਦਾ ਹੋ ਗਏ ਸੀ। ਕਦੇ ਤੁਸੀਂ ਵੇਖਿਓ, ਜਿਹੜੀ ਬਿਲਡਿੰਗ ਪੁਰਾਣੀ ਹੋਵੇ ਕੰਧਾਂ ਵਿੱਚ ਸਿੱਲ ਆ ਜਾਂਦੀ, ਉਹ ਝੁਕਾ ਪੈਦਾ ਹੋਣ ਲੱਗ ਪੈਂਦਾ। ਅੱਜ ਉਹ ਪੁਰਾਣੀ ਜੇਲ੍ਹ ਦੇ ਅੰਦਰ ਸਿੱਲ ਪਈ, ਕੰਧਾਂ ਵਿੱਚੋਂ ਘਾਹ ਦੀਆਂ ਇੱਕ ਥਾਂ ਤੇ ਤਿੜਾਂ ਉੱਗੀਆਂ ਦਿਸੀਆਂ। ਇਹਨੇ ਉੱਚੇ ਹੋ ਕੇ ਉਹ ਘਾਹ ਦੀ ਤਿੜ ਤੋੜੀ, ਸੁੱਕਦੇ ਹੋਏ ਗਲੇ ਕਰਕੇ ਇਹਨੇ ਉਹ ਘਾਹ ਚੱਬਣਾ ਸ਼ੁਰੂ ਕਰ ਦਿੱਤਾ। ਜਦੋਂ ਸ਼ਾਹਜਹਾਂ ਬਾਦਸ਼ਾਹ ਘਾਹ ਚੱਬਦਾ, ਘਾਹ ਦੀਆਂ ਤਿੜਾਂ ਹਰੇ ਰੰਗ ਦੀਆਂ ਮੂੰਹ ਚ ਪਾ ਕੇ ਚੱਬਦਿਆਂ ਚੇਤਾ ਆਇਆ, ਉਹ ਮਨਾ, ਕਦੇ ਮੈਂ ਤਰਕ ਕੀਤਾ ਸੀ ਬਾਦਸ਼ਾਹ ਨੂੰ ਘਾਹ ਖਾਣ ਦੀ ਕੀ ਲੋੜ ਹੈ, ਭਿਖਾਰੀਆਂ ਨੂੰ ਰੋਟੀ ਮਿਲ ਜਾਂਦੀ, ਰਾਜਿਆਂ ਨੂੰ ਕਿਉਂ ਨਹੀਂ ਮਿਲੇਗੀ। ਅੱਜ ਚੇਤੇ ਆਇਆ, ਉਹ ਗੁਰੂ ਦੀ ਬਾਣੀ ਸੱਤ ਹੈ, ਜੇ ਰੱਬ ਨਜ਼ਰ ਫੇਰ ਲੈ ਵੱਡੇ ਵੱਡੇ ਰਾਜਿਆਂ ਨੂੰ ਘਾਹ ਖਾਣ ਲਾ ਦਿੰਦਾ, ਜੇ ਰੱਬ ਆਪਣੀ ਨਜ਼ਰ ਫੇਰ ਲੈ ਵੱਡੇ ਵੱਡੇ ਬਾਦਸ਼ਾਹਾਂ ਨੂੰ ਘਾਹ ਖਾਣ ਤੇ ਮਜਬੂਰ ਕਰ ਦਿੰਦਾ। ਅੱਜ ਸ਼ਾਹਜਹਾਂ ਦੀ ਸੁਰਤ ਘੁੰਮੀ, ਅੱਜ ਯਾਦ ਆਇਆ, ਧੁਰ ਕੀ ਬਾਣੀ ਬਿਲਕੁਲ ਸੱਚ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਅੱਜ ਇਹਨੂੰ ਚੇਤਾ ਆਇਆ ਬਾਣੀ ਸੱਚ ਹੈ, ਮੰਗਿਆ ਭੀਖ ਨਹੀਂ ਮਿਲੀ, ਅੱਜ ਬਾਦਸ਼ਾਹਾਂ ਨੂੰ ਵੀ ਘਾਹ ਖਾਣਾ ਪੈ ਗਿਆ। ਸਾਧ ਸੰਗਤ, ਬੰਦਾ ਜੋ ਮਰਜ਼ੀ ਚਾਹੇ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਲਿਖਦੇ, ਨਰ ਚਾਹਤ ਕਛੇ ਔਰ ਔਰੇ ਕੀ ਔਰੇ ਭਈ, ਰੱਬ ਜੋ ਚਾਹੁੰਦਾ ਉਹ ਹੁੰਦਾ, ਬੰਦਾ ਜੋ ਮਰਜ਼ੀ ਚਿੱਤ ਵਿੱਚ ਚਿੱਤ ਵੀ ਜਾਏ।
भगत कबीर साहब ने बचन कहा, राजा श्रम मित नहीं जानी तेरी।

ਜੋ ਰੱਬ ਚਾਹੁੰਦਾ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਭਈ ਆਪਣੀ ਅਕਲ ਨਾਲ ਕਿਸੇ ਨਾਲ ਠਗੀ ਨਾ ਮਾਰੀ ਕਿਉਂ ਚਿਤਵਤ ਰਹੋ ਠਗੌਰ ਨਾਨਕ ਫਾਸੀ ਗਲ ਭਰੀ ਬਹੁਤੀਆਂ ਅਕਲਾਂ ਲੈ ਕੇ ਲੋਕਾਂ ਨਾਲ ਠਗੀਆਂ ਨਾ ਕਰੀ ਤੇਰੇ ਗਲ ਵਿੱਚ ਜਮਾਂ ਦੀ ਫਾਹੀ ਪੈ ਜਾਣੀ ਹੈ। ਪਾਤਸ਼ਾਹ ਫਿਰ ਕੀ ਕਰਨਾ ਚਾਹੀਦਾ? ਹਜ਼ੂਰ ਫਿਰ ਜਵਾਬ ਦਿੰਦੇ ਕਹਿੰਦੇ ਭਾਈ ਸੁਣੋ ਫਿਰ ਕਰਨਾ ਕੀ ਹੈ, ਜੇ ਤੂੰ ਚਾਹੁੰਦੇ ਤੇਰੇ ਗਲ ਵਿੱਚ ਜਮਾਂ ਦੀ ਫਾਹੀ ਨਾ ਪਵੇ, ਜੇ ਤੂੰ ਚਾਹੁੰਦੇ ਤੇਰਾ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਏ, ਫਿਰ ਯਾਦ ਰੱਖ ਇਹ ਪੰਕਤੀ ਯਾਦ ਰੱਖੀ ਕਿ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਭਾਈ ਆ ਜਿਨ੍ਹਾਂ ਨੂੰ ਸੰਗੀ ਬਣਾਉਣੇ ਸੁੱਖ ਦੇ ਸੰਗੀ ਨੇ, ਦੁੱਖ ਵਿੱਚ ਸੰਗੀ ਖੜਨ ਵਾਲਾ ਕੋਈ ਨਹੀਂ। ਹਾਂ ਦੁੱਖ ਵਿੱਚ ਜੇ ਕੋਈ ਖਲੋ ਸਕਦਾ ਉਹ ਗੁਰੂ ਦਾ ਰੱਬ ਦਾ ਨਾਮ ਤੇਰੇ ਨਾਲ ਖਲੋਏਗਾ, ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ, ਜੇ ਮਹਾਂ ਪਿਹਾਨ ਦੂਤ ਜਮ ਦਲੈ ਤੈਂ ਕੇਵਲ ਨਾਮ ਸੰਗ ਤੇਰੇ ਚਲੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਉਹ 1621 ਈਸਵੀ ਵਿੱਚ ਹੁੰਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਪੁੱਤਰਾਂ ਚੋਂ ਸਭ ਤੋਂ ਛੋਟੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ, ਧਿਆਨ ਨਾਲ ਸੁਣਿਓ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਵੱਡੇ ਪੁੱਤਰ ਦਾ ਜਨਮ ਹੋਇਆ, ਧੰਨ ਬਾਬਾ ਗੁਰਦਿੱਤਾ ਜੀ ਦਾ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਇੱਕ ਧੀ ਦਾ ਜਨਮ ਹੋਇਆ, ਧੰਨ ਬੀਬੀ ਵੀਰੋ ਜੀ ਦਾ। ਉਹਨਾਂ ਤੋਂ ਬਾਅਦ ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮਲ ਤੇ ਸਾਧ ਸੰਗਤ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ, ਵੱਡੇ ਬਾਬਾ ਗੁਰਦਿੱਤਾ ਜੀ, ਫਿਰ ਬੀਬੀ ਵੀਰੋ ਜੀ, ਫਿਰ ਬਾਬਾ ਅਣੀ ਰਾਏ, ਫਿਰ ਬਾਬਾ ਅਟਲ ਰਾਏ, ਫਿਰ ਬਾਬਾ ਸੂਰਜਮਲ ਤੇ ਸਭ ਤੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਭ ਤੋਂ ਵੱਧ ਪਿਆਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਉਂ ਕਰਦੇ ਨੇ? ਇਹ ਨਹੀਂ ਵੀ ਛੋਟੇ ਨੇ ਸਭ ਤੋਂ, ਇਹ ਸਿੱਖ ਤਵਾਰੀਖ ਨੇ ਇਤਿਹਾਸ ਲਿਖਿਆ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਅੱਜ ਉਹ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਹੈ, ਉਹ ਗੁਰਦੁਆਰੇ ਦਾ ਨਾਮ ਹੈ ਗੁਰੂ ਕੇ ਮਹਿਲ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ। ਛੇਵੇਂ ਪਾਤਸ਼ਾਹ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਆਸਾ ਦੀ ਵਾਰ ਚੱਲ ਰਹੀ ਹੈ। ਆਸਾ ਦੀ ਵਾਰ ਦੇ ਭੋਗ ਪਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਬਰ ਮਿਲੀ, ਪਾਤਸ਼ਾਹ ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੂੰ ਲੈ ਕੇ ਗੁਰੂ ਕੇ ਮਹਿਲ ਗਏ ਤੇ ਜਦੋਂ ਜਾ ਕੇ ਦਰਸ਼ਨ ਕੀਤੇ ਨਾ, ਅਜੇ ਜਨਮ ਲਿਆ ਕੁਝ ਘੜੀਆਂ ਦੀ ਉਮਰ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਦਬ ਨਾਲ ਆਪਣੇ ਹੱਥਾਂ ਵਿੱਚ ਨੰਨਾ ਜਿਹਾ ਸਰੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਚੁੱਕਿਆ ਔਰ ਪਾਤਸ਼ਾਹ ਨੇ ਕਲਗੀ ਜੜਿਆ ਸੀਸ ਆਪਣੇ ਨਵ ਜਨਮੇ ਬੱਚੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਛੋਹਾ ਦਿੱਤਾ। ਸੰਗਤ ਵੇਖਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਨਾਮ ਤਿਆਗਮਲ ਰੱਖਿਆ, ਜੇ ਤੇ ਜਨਮ ਹੋਇਆ ਦੋ ਘੜੀਆਂ ਵੀ ਨਹੀਂ ਹੋਈਆਂ। ਛੇਵੇਂ ਪਾਤਸ਼ਾਹ ਨੇ ਚਰਨ ਫੜ ਕੇ ਆਪਣੇ ਮੱਥੇ ਨੂੰ ਕਿਉਂ ਲਾਹੇ ਨੇ? ਇਹ ਗੱਲ ਸਿੱਖਾਂ ਵਿੱਚ ਚਰਚਾ ਵਿੱਚ ਚੱਲ ਪਈ। ਫਿਰ ਪਾਤਸ਼ਾਹ ਨੇ ਮਸਤਕ ਚੁੰਮਿਆ, ਵਾਪਸ ਉਹ ਸਰੀਰ ਧੰਨ ਮਾਤਾ ਨਾਨਕੀ ਜੀ ਨੂੰ ਫੜਾ ਦਿੱਤਾ। ਮਾਤਾ ਨਾਨਕੀ ਨੇ ਸੀਨੇ ਨਾਲ ਲਾ ਕੇ ਪਿਆਰ ਨਾਲ ਦੁੱਧ ਪਿਲਾਇਆ। ਸਾਧ ਸੰਗਤ ਸਿੱਖਾਂ ਵਿੱਚ ਚਰਚਾ ਚੱਲ ਪਈ, ਗੁਰੂ ਹਰਗੋਬਿੰਦ ਸਾਹਿਬ ਮੌਜੂਦਾ ਗੁਰੂ ਨੇ ਆਪਣਾ ਮਸਤਕ ਕਿਉਂ ਟੇਕਿਆ ਪੈਰਾਂ ਵਿੱਚ? ਪਹਿਲੀ ਗੱਲ ਤਾਂ ਸਮਾਜਿਕ ਤੌਰ ਤੇ ਪਿਓ ਕਦੇ ਪੁੱਤਰ ਨੂੰ ਮੱਥਾ ਨਹੀਂ ਟੇਕਦਾ, ਪਰ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਦਾ ਮਸਲਾ ਹੈ। ਪਰ ਜਿਹੜੀ ਗੱਲ ਮੱਥਾ ਟੇਕਣ ਦੀ ਗੁਰੂ ਵੱਲੋਂ ਹੈ ਉਹ ਸਿੱਖੀ ਦਾ ਮਸਲਾ ਹੈ। ਆਪਸ ਵਿੱਚ ਚਰਚਾ ਚੱਲ ਪਈ, ਮਹਾਰਾਜ ਇੰਨੇ ਨਵ ਜਨਮੇ ਬਾਲਕ ਨੂੰ ਸੀਸ ਕਿਉਂ ਝੁਕਾਇਆ? ਛੇਵੇਂ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ, ਕਹਿੰਦੇ ਸਿੱਖੋ ਸੁਣੋ, ਅੱਜ ਜਿਹੜਾ ਸਾਡੇ ਘਰ ਜਨਮ ਧਾਰਿਆ ਨਾ, ਇਹਦੇ ਪੈਰਾਂ ਵਿੱਚ ਮੱਥਾ ਪਤਾ ਕਿਉਂ ਟੇਕਿਆ? ਇਹਦੇ ਮਸਤਕ ਨੇ ਸਾਨੂੰ ਸਭ ਕੁਝ ਦੱਸ ਦਿੱਤਾ। ਇੱਕ ਦਿਨ ਵਕਤ ਆਉਣਾ ਇਹ ਅਜ਼ਰ ਨੂੰ ਜਰਨ ਵਾਲਾ ਹੋਏਗਾ, ਇਹ ਦੂਜਿਆਂ ਦੇ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕਰਨ ਵਾਲਾ ਹੋਏਗਾ। ਇੱਕ ਦਿਨ ਵਕਤ ਆਉਣਾ ਇਹਨੇ ਅਜ਼ਰ ਨੂੰ ਜਰ ਕੇ ਵਿਖਾਉਣਾ, ਇਹਨੇ ਧਰਮ ਦੀ ਚਾਦਰ ਬਣਨਾ। ਔਰ ਛੇਵੇਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਭਾਈ ਇਹਦੇ ਘਰ ਇੱਕ ਮਹਾਬਲੀ ਯੋਧਾ ਪੈਦਾ ਹੋਣਾ, ਜਿਹਨੇ ਇਸ ਹਿੰਦੁਸਤਾਨ ਦੀ ਧਰਤੀ ਤੋਂ ਜ਼ੁਲਮ ਕਰਨ ਵਾਲੇ ਮੁਗਲਾਂ ਦੀ ਜੜ ਪੁੱਟ ਕੇ ਰੱਖ ਦੇਣੀ। ਇਹਦਾ ਮਤਲਬ ਦਸਵੇਂ ਪਾਤਸ਼ਾਹ ਦੇ
ਗੁਰੂ ਤੇਗ ਬਹਾਦਰ।

ਦਿਨ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਹਨਾਂ ਦੇ ਘਰ ਵਿੱਚ, ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਪਾਤਸ਼ਾਹ ਨੇ ਪਹਿਲਾਂ ਭਵਿੱਖਬਾਣੀ ਕਰ ਦਿੱਤੀ। ਤਾਂਹੀਓ ਇਤਿਹਾਸ ਪੜ੍ਹਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਤੋਂ ਬਾਅਦ 34 ਸਾਲ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਔਲਾਦ ਨਹੀਂ ਹੋਈ। ਇੱਥੇ ਆਪਣੇ ਮਨਾਂ 'ਚ ਆਤਮਾ ਦਿਓ, 4 ਸਾਲ ਕਿਸੇ ਦੇ ਘਰ ਬੱਚਾ ਨਾ ਹੋਵੇ, ਰਿਸ਼ਤੇ ਟੁੱਟਣ 'ਤੇ ਆ ਜਾਂਦੇ ਨੇ। ਧੰਨ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਾਂ ਹਰ ਰੋਜ਼ ਆਪਣੀ ਨੌਂ ਮਾਤਾ ਗੁਜਰੀ ਨੂੰ ਕਹਿੰਦੀ ਰਹੀ, ਧੀਏ ਗੁਜਰੀਏ ਬਸ ਵਿਸ਼ਵਾਸ ਰੱਖੀ, ਮੈਨੂੰ ਮੀਰੀ ਪੀਰੀ ਦੇ ਮਾਲਕ ਦੇ ਬਚਨਾਂ ਤੇ ਭਰੋਸਾ, ਤੇਰੀ ਕੁੱਖ ਤੋਂ ਮਹਾਬਲੀ ਯੋਧਾ ਪੈਦਾ ਹੋਣਾ ਜਿਹਨੇ ਤੁਰਕਾਂ ਦੀ ਜੜ ਪੁੱਟਣੀ ਇਸ ਧਰਤੀ ਤੇ। ਉਹ ਵਿਸ਼ਵਾਸ ਸੀ ਇੰਨਾ ਵੱਡਾ। 6ਵੇਂ ਪਾਤਸ਼ਾਹ ਨੇ ਜੋ ਬਚਨ ਕਹੇ ਉਹ ਲਿਖੇ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਵਕਤ ਬੋਲੇ, ਕਹਿੰਦੇ ਅਜਰ ਜਰਨ ਅਰ ਤੀਰ ਤੁਰੰਤਰ। ਇਹ ਅਜਰ ਨੂੰ ਜਰਨ ਵਾਲਾ ਹੋਏਗਾ, ਇਹ ਧੀਰਜ ਦਾ ਤੁਰਾ ਹੋਏਗਾ, ਇਹ ਧਰਮ ਦੀ ਚਾਦਰ ਬਣੇਗਾ, ਤੇ ਸਭ ਤੋਂ ਵੱਡੀ ਗੱਲ ਇਸ ਕੇ ਗ੍ਰਹਿ ਪ੍ਰਗਟੇ ਸੁਤ ਬਲਵੰਡ ਤੇਜ ਪ੍ਰਚੰਡ ਤੁਰੰਡ ਖਲ ਖੰਡ। ਇਹਦੇ ਘਰ ਇੱਕ ਸੁੱਤ ਮਹਾਬਲੀ ਬਲਵੰਡ ਪੈਦਾ ਹੋਣਾ ਜਿਹਨੇ ਤੁਰਕਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣੀਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ। ਔਰ ਸਾਧ ਸੰਗਤ, ਸਿੱਖਾਂ ਨੂੰ ਜਦੋਂ ਪਾਤਸ਼ਾਹ ਨੇ ਇਹ ਬਚਨ ਕਹੇ, ਇੱਕ ਗੱਲ ਫਿਰ ਸਿੱਖਾਂ ਹੋਰ ਕੀਤੀ, ਮਹਾਰਾਜ ਤੁਸੀਂ ਗੁਰੂ ਹੋ ਮੌਜੂਦਾ। ਗੁਰੂ ਉਦੋਂ ਹੀ ਮੱਥਾ ਟੇਕਦਾ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ। ਪਾਤਸ਼ਾਹ ਤੁਸੀਂ ਸੀਸ ਝੁਕਾਇਆ, ਠੀਕ ਹੈ, ਤੁਹਾਡਾ ਪੁੱਤਰ ਅਜਰ ਨੂੰ ਜਰਨ ਵਾਲਾ ਹੋਏਗਾ, ਧਰਮ ਦੀ ਚਾਦਰ ਹੋਏਗਾ, ਇਹਦੇ ਘਰ ਮਹਾਬਲੀ ਯੋਧਾ ਪੈਦਾ ਹੋਏਗਾ। ਪਰ ਪਾਤਸ਼ਾਹ, ਗੁਰੂ ਤਾਂ ਉਦੋਂ ਸੀਸ ਝੁਕਾਉਂਦੇ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ, ਮਹਾਰਾਜ ਤੁਸੀਂ ਕਿਉਂ ਸੀਸ ਝੁਕਾਇਆ? 6ਵੇਂ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ, ਸਿੱਖੋ ਤੁਹਾਨੂੰ ਕੋਈ ਸ਼ੰਕਾ ਨਾ ਰਹਿ ਜਾਏ, ਸੁਣੋ ਫਿਰ ਧਿਆਨ ਨਾਲ, ਜਿੱਦਣ ਇਹ ਵੱਡਾ ਹੋ ਕੇ ਤਪ ਸਾਧ ਕੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ, ਉਦਣ ਮੌਜੂਦਾ ਗੁਰੂ ਮੱਥਾ ਟੇਕਣ ਦੇ ਕੋਲ ਨਜ਼ਦੀਕ ਨਹੀਂ ਹੋਏਗਾ, ਉਦੋਂ ਮੌਜੂਦਾ ਗੁਰੂ ਨਹੀਂ ਮੱਥਾ ਟੇਕੇਗਾ, ਅਸੀਂ ਪਹਿਲੀ ਮੱਥਾ ਟੇਕ ਦਿੱਤਾ। ਕਿਉਂਕਿ ਪਾਤਸ਼ਾਹ ਨੂੰ ਪਤਾ ਸੀ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ ਸਰੀਰ ਛੱਡਣਾ, ਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਹੋਣਗੇ, ਉੱਥੋਂ ਬੈਠਿਆਂ ਕਹਿਣਗੇ 5 ਪੈਸੇ ਨਰੇਲ ਦੇ ਕੇ, ਬਾਬਾ ਵਸੇ ਗ੍ਰਾਮ ਬਕਾਲੇ, ਪਰ ਸੀਸ ਝੁਕਾਉਣ ਦੀ ਵਕਤ ਨਹੀਂ ਹੋਏਗਾ। ਇਸ ਲਈ 6ਵੇਂ ਪਾਤਸ਼ਾਹ ਨੇ ਪਹਿਲੇ ਮੱਥਾ ਟੇਕ ਦਿੱਤਾ। ਸਾਧ ਸੰਗਤ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ, ਭਾਈ ਜਿੱਦਣ ਇਹ ਗੁਰਤਾ ਗੱਦੀ ਤੇ ਆਏਗਾ, ਉਦਣ ਮੱਥਾ ਟੇਕਣ ਲਈ ਮੌਜੂਦ ਨਹੀਂ ਹੋਏਗਾ ਗੁਰੂ, ਅਸੀਂ ਪਹਿਲੇ ਮੱਥਾ ਟੇਕ ਦਿੱਤਾ। ਇਹਦੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਉਦਾਹਰਣ ਦੇ ਦਾਂ। ਕਈ ਵਾਰ ਕਹਿੰਦੇ ਜੀ ਐਵੇਂ ਕਥਾ ਕਹਾਣੀਆਂ ਲਿਖੀਆਂ ਹੋਈਆਂ ਨੇ, ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਪੜ੍ਹੋ। ਜਦੋਂ ਭਾਈ ਗੁਰਦਾਸ ਸਾਹਿਬ ਨੇ ਆ ਪੌੜੀ ਲਿਖੀ ਨਾ ਕਿ 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਹਿਆ ਪਲਟ ਕੈ ਮੂਰਤ, ਹਰ ਗੋਬਿੰਦ ਸਵਾਰੀ ਪੀੜੀ ਚੱਲੀ, ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਵੋ ਪਰ ਉਪਕਾਰੀ। ਸਿੱਖਾਂ ਨੇ ਪੁੱਛਿਆ ਫਿਰ 6ਵੇਂ ਪਾਤਸ਼ਾਹ ਨੂੰ, ਮਹਾਰਾਜ ਅੱਗੇ ਫਿਰ ਕੀ ਹੋਏਗਾ? ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿਤਾ, ਸਾਡੇ ਤੋਂ ਬਾਅਦ ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇਹਦਾ ਅਰਥ ਹੈ ਯੁਗ ਤੇ ਯੁਗ, 2 ਤੇ 2 4, ਯੁਗ ਦਾ ਅਰਥ ਹੁੰਦਾ 2। ਯੁਗ ਯੁਗ ਸਤਿਗੁਰ ਧਰੇ ਅਵਤਾਰੀ ਦਾ ਅਰਥ ਹੈ ਅੱਗੇ ਸਤਿਗੁਰੂ ਅਵਤਾਰ ਧਾਰਨਗੇ, ਯੁਗ ਤੇ ਯੁਗ 2 ਤੇ 2 4 ਪਾਤਸ਼ਾਹੀਆਂ ਅੱਗੇ ਸਰੀਰ ਹੋਰ ਧਾਰਨ ਕਰਨਗੀਆਂ। 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਤੇ 10ਵੇਂ ਪਾਤਸ਼ਾਹ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇਹ 6ਵੇਂ ਪਾਤਸ਼ਾਹ ਵੇਲੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਖੈਰ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ 6ਵੇਂ ਪਾਤਸ਼ਾਹ ਨਾਲ ਰੱਖਦੇ ਨੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਚਲਾਣਾ ਹੋਇਆ ਨਾ, ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ। 9 ਸਾਲ ਦੀ ਉਮਰ ਹੈ, ਆਪਣੇ ਮਨਾਂ 'ਚ ਹੱਥ ਮਾਰਿਓ, ਆਪਾਂ 9 ਸਾਲ ਦੇ ਬੱਚੇ ਨੂੰ ਸੰਸਕਾਰ ਤੇ ਨਹੀਂ ਲੈ ਕੇ ਜਾਂਦੇ ਵੀ ਬੱਚਾ ਆ। 6ਵੇਂ ਪਾਤਸ਼ਾਹ ਆਪਣੇ ਪਰਿਵਾਰ ਚੋਂ ਜੇ ਨਾਲ ਲੈ ਕੇ ਗਏ, 9 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਗਏ। ਕਿਉਂ? 9 ਸਾਲ ਦੀ ਉਮਰ ਤੱਕ ਬਾਬਾ ਬੁੱਢਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਿਆ ਵੀ ਦਿੰਦੇ ਰਹੇ। ਅੱਜ ਸੰਸਕਾਰ ਦਾ ਵਕਤ ਆਇਆ, ਅੰਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਲੈ ਕੇ ਗਏ। ਕੋਲ ਪਤਾ ਕਿਉਂ ਰੱਖਿਆ?
ਬਾਬੇ ਬੁੱਢੇ ਦੀ ਚਰਨ ਛੋਹ ਪ੍ਰਾਪਤ ਹੋਵੇ, ਬਾਬੇ ਬੁੱਢੇ ਕੋਲੋਂ ਸਿੱਖੀ ਦਾ ਤੱਤ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਆਵੇ। ਸਾਧ ਸੰਗਤ, ਆਪਾਂ ਬੱਚਿਆਂ ਨੂੰ ਵਿਆਹਾਂ ਸ਼ਾਦੀਆਂ ਤੇ ਲੈ ਕੇ ਜਾਂਦੇ, ਅੰਤਮ ਸੰਸਕਾਰ ਤੇ ਕੋਈ ਨਹੀਂ ਲੈ ਕੇ ਜਾਂਦਾ। ਜਦੋਂ ਉਹਨਾਂ ਘੜੀਆਂ 'ਚ ਲੈ ਕੇ ਜਾਓਗੇ, ਬੱਚਿਆਂ ਨੂੰ ਸੋਝੀ ਤੇ ਅਕਲ ਵੱਧ ਆਉਂਦੀ ਹੈ। ਮੈਨੂੰ ਦੱਸਿਓ, ਡੀਜੇ ਉੱਤੇ ਕਿਹੜੇ ਬੱਚੇ ਨੂੰ ਅਕਲ ਆਉਂਦੀ ਹੈ? ਪੈਲਸਾਂ ਵਿੱਚ ਜਾ ਕੇ ਕਿਹੜੀ ਸ਼ਿਕਸ਼ਾ ਦਿੰਦੇ ਹੋ ਆਪਣੇ ਬੱਚਿਆਂ ਨੂੰ? ਕਿਸੇ ਦੇ ਅੰਤਮ ਸੰਸਕਾਰ ਤੇ ਜਾਓਗੇ, ਬੱਚੇ ਨੂੰ ਬਹਿਣਾ ਉੱਠਣਾ ਆਉਂਦਾ, ਬੱਚੇ ਦੀ ਸੋਚ ਸਮਝ ਵੱਧਦੀ ਹੈ, ਉਹਦੇ ਅੰਦਰ ਵਿਰਾਗ ਪੈਦਾ ਹੋਏਗਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ 9 ਸਾਲ ਦੀ ਉਮਰ 'ਚ ਲੈ ਕੇ ਗਏ, ਜਦੋਂ ਬਾਬਾ ਸ੍ਰੀ ਚੰਦ ਸਾਹਿਬ ਦਾ ਅਕਾਲ ਚਲਾਣਾ ਹੋਇਆ, ਵਾਠ ਪਿੰਡ ਦੀ ਧਰਤੀ ਤੇ 6ਵੇਂ ਪਾਤਸ਼ਾਹ ਨੇ ਆਪ ਸੰਸਕਾਰ ਕੀਤਾ ਬਾਬੇ ਸ੍ਰੀ ਚੰਦ ਸਾਹਿਬ ਦਾ। ਸਾਧ ਸੰਗਤ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ, ਹਰ ਵਕਤ ਆਪਣੇ ਨਾਲ ਰੱਖਿਆ, ਅੰਦਰ ਵਿਰਾਗ ਪੈਦਾ ਹੋਇਆ। ਔਰ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਵਕਤ ਆਇਆ ਜਦੋਂ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਤੋਂ ਹੁਕਮ ਕਰਦੇ ਨੇ, ਹੁਣ ਤੁਸੀਂ ਬਾਬੇ ਬਕਾਲੇ ਚਲੇ ਜਾਓ। ਉਹ ਧਰਤੀ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਤਕਰੀਬਨ 27 ਸਾਲ ਆਪਣੇ ਪਰਿਵਾਰ ਤੇ ਮਾਤਾ ਜੀ ਨਾਲ ਰਹੇ। ਔਰ ਸਾਧ ਸੰਗਤ, ਵਕਤ ਆਉਂਦਾ ਫਿਰ 8ਵੇਂ ਪਾਤਸ਼ਾਹ ਸਰੀਰ ਛੱਡਣ ਲੱਗਿਆ, ਦਿੱਲੀ ਤੋਂ ਕਹਿੰਦੇ ਨੇ ਬਾਬਾ ਵਸੇ ਗ੍ਰਾਮ ਬਕਾਲੇ, ਹੁਣ ਅਗਲਾ ਗੁਰੂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਏਗਾ। ਇਹਨਾਂ ਦਿਨਾਂ ਵਿੱਚ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦੇ ਤਖ਼ਤ ਉੱਤੇ ਪੂਰੀ ਤਰ੍ਹਾਂ ਕਬਜ਼ ਹੋ ਗਿਆ। ਸ਼ਾਹਜਹਾਂ ਦੀ ਆਗਰੇ ਦੇ ਕਿਲੇ ਵਿੱਚ ਮੌਤ ਹੋ ਗਈ। ਔਰੰਗਜ਼ੇਬ ਦੇ ਸਕੇ ਭੈਣ ਤੇ ਭਰਾ ਭੁੱਖੇ ਤੇ ਪਿਆਸੇ ਜੇਲ੍ਹ ਵਿੱਚ ਕਤਲ ਕਰ ਦਿੱਤੇ ਗਏ। ਔਰੰਗਜ਼ੇਬ ਵਾਹਿਦ ਕੱਲਾ ਹਿੰਦੁਸਤਾਨ ਦਾ ਬਾਦਸ਼ਾਹ ਜਬਰ ਜ਼ੁਲਮ ਕਰਨ ਵਾਲਾ ਹੋ ਗਿਆ। ਇਹਨੂੰ ਫਿਰ ਇਸਲਾਮ ਦੇ ਉਹ ਪੈਰੋਕਾਰ ਬੰਦਿਆਂ ਨੇ ਕਿਹਾ, ਬਾਦਸ਼ਾਹ ਔਰੰਗਜ਼ੇਬ, ਤੇਰੇ ਰਾਜ ਵਿੱਚ ਪੂਰਾ ਹਿੰਦੁਸਤਾਨ ਹੁਣ ਮੁਸਲਮਾਨ ਹੋਣਾ ਚਾਹੀਦਾ। 1661 ਈਸਵੀ ਨੂੰ ਇਹਨੇ ਹਿੰਦੁਸਤਾਨ ਵਿੱਚ ਪਹਿਲਾ ਹੁਕਮ ਜਾਰੀ ਕੀਤਾ ਕਿ ਜਿੰਨੇ ਹਿੰਦੁਸਤਾਨ ਵਿੱਚ ਹਿੰਦੂਆਂ ਦੇ ਪੁਰਾਤਨ ਮੰਦਰ ਨੇ, ਭਾਵੇਂ ਉਹ ਅਯੁੱਧਿਆ ਦਾ ਮੰਦਰ ਹੈ, ਮਥੁਰਾ ਦਾ ਮੰਦਰ ਹੈ, ਦੁਆਰਕਾ ਦਾ ਮੰਦਰ ਹੈ, ਭਾਵੇਂ ਜਗਨਨਾਥਪੁਰੀ ਦਾ ਮੰਦਰ ਹੈ, ਭਾਵੇਂ ਓਂਕਾਰ ਈਸ਼ਵਰ ਦਾ ਮੰਦਰ ਹੈ, ਪੁਰਾਤਨ ਮੰਦਰ ਬੰਦ ਕਰ ਦਿੱਤੇ ਜਾਣ, ਸਰਕਾਰ ਢਾ ਕੇ ਨਵੀਂ ਬਿਲਡਿੰਗ ਬਣਾਏਗੀ। ਸਰਕਾਰ ਦਾ ਹੁਕਮ ਹੋਇਆ, ਜਿੰਦੇ ਲੱਗ ਗਏ, ਮੰਦਰਾਂ ਮੋਹਰੇ ਪਹਿਰੇ ਲੱਗ ਗਏ। 2-2.5 ਸਾਲ ਕੋਈ ਹਿੰਦੁਸਤਾਨ ਦਾ ਹਿੰਦੂ ਬੰਦਾ ਨਹੀਂ ਬੋਲਿਆ ਸਾਡੇ ਮੰਦਰ ਖੋਲੋ। ਇਸ ਗੱਲ ਦੀ ਆਸ ਵਿੱਚ ਰਹੇ ਸ਼ਾਇਦ ਸੱਚਮੁੱਚ ਢਾ ਕੇ ਨਵੇਂ ਬਣਾਉਣਗੇ। ਸਾਧ ਸੰਗਤ, ਔਰੰਗਜ਼ੇਬ ਬਾਦਸ਼ਾਹ ਨੇ ਤੇਲ ਵੇਖਿਆ ਤੇ ਤੇਲ ਦੀ ਧਾਰ ਵੇਖ ਲਈ, ਇਹ ਕੁਝ ਬਜਾਣ ਕਰ ਲਈ ਲੈ ਲਈ। ਉਹ ਜਿਹੜੇ ਬੰਦੇ ਆਪਣੇ ਧਾਰਮਿਕ ਮੰਦਰ ਬੰਦ ਹੋਣ ਤੇ ਨਹੀਂ ਬੋਲੇ, ਉਹ ਧਾਰਮਿਕ ਮੰਦਰ ਢਾਉਣ ਤੇ ਵੀ ਨਹੀਂ ਬੋਲਣਗੇ। ਜਿਹੜੇ ਮੰਦਰ ਢਾਉਣ ਤੇ ਨਹੀਂ ਬੋਲਣਗੇ, ਉਹ ਤਿਲਕ ਜੰਜੂ ਤੋੜਨ ਤੇ ਵੀ ਨਹੀਂ ਬੋਲਣਗੇ, ਕਿਉਂਕਿ ਕੌਮਾਂ ਦਾ ਲੈਵਲ ਚੈੱਕ ਕੀਤਾ ਜਾਂਦਾ ਹੈ। ਮੌਕੇ ਦੀਆਂ ਹਕੂਮਤਾਂ ਹਰ ਕੌਮ ਨੂੰ ਜਿਹਨੂੰ ਮਟਾਉਣਾ ਉਹਦਾ ਲੈਵਲ ਚੈੱਕ ਕਰਦੇ ਨੇ। ਮਤਾਂ ਤੁਸੀਂ ਕਿਸੇ ਭੁਲੇਖੇ ਵਿੱਚ ਰਹੋ, ਹਕੂਮਤਾਂ ਤੁਹਾਡਾ ਲੈਵਲ ਵਾਰ ਵਾਰ ਸਿੱਖੋ ਚਿੱਤੇ ਨਾਪਦੀਆਂ ਰਹਿੰਦੀਆਂ ਨੇ, ਸਿੱਖ ਕਿੱਥੇ ਖੜੇ ਨੇ। ਇਹ ਤਾਂ ਮੇਰੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਕੌਮ ਉੱਤੇ। ਕਲਗੀਆਂ ਵਾਲਾ ਕਹਿ ਗਏ, ਇਹ ਪੰਥ ਉਸ ਅਕਾਲ ਪੁਰਖ ਨੇ ਪ੍ਰਗਟ ਕੀਤਾ। ਜਿਹੜਾ ਪੰਥ ਪ੍ਰਗਟ ਹੋਇਆ ਹੋਵੇ ਉਹਨੂੰ ਕੋਈ ਮਿਟਾ ਨਹੀਂ ਸਕਦਾ। 4 ਸ਼ਬਦ ਪ੍ਰਗਟ ਰੂਪ ਵਿੱਚ ਵਰਤੇ ਨੇ, ਖਾਲਸੇ ਦਾ ਜਨਮ ਨਹੀਂ ਹੈ, ਗੁਰੂ ਨਾਨਕ ਸਾਹਿਬ ਦਾ ਜਨਮ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦਾ ਜਨਮ ਨਹੀਂ ਹੈ। ਜਿਹਦਾ ਜਨਮ ਹੈ ਉਹਦੀ ਮੌਤ ਹੋਏਗੀ। ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ। ਪਰ ਜਦੋਂ ਗੱਲ ਗੁਰੂ ਨਾਨਕ ਸਾਹਿਬ ਦੀ ਆਈ, ਤੁਸੀਂ ਹਰੇਕ ਸਾਲ ਪੜੋਗੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਦੋਂ ਸਾਧ ਸੰਗਤ ਖਾਲਸੇ ਦੀ ਗੱਲ ਆਏਗੀ, ਉਦੋਂ 10ਵਾਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਭਾਈ, ਖਾਲਸਾ ਪਰਮਾਤਮਾ ਦੀ ਮੌਤ ਚ ਪ੍ਰਗਟ ਹੋਇਆ, ਜਨਮ ਨਹੀਂ ਹੋਇਆ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਸ਼ਬਦ ਆਏਗਾ, ਆਗਿਆ ਪਈ ਅਕਾਲ ਕੀ ਤਵੇਂ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਦਾ ਜਨਮ ਨਹੀਂ ਹੈ, ਪ੍ਰਗਟ ਗੁਰਾਂ ਦੀ ਦੇਹ ਹੈ। ਔਰ ਇਹੀਓ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਵੀ ਵਰਤਿਆ ਭਾਈ ਨੰਦ ਲਾਲ ਸਾਹਿਬ ਨੇ, ਜਦੋਂ ਲਿਖਿਆ ਕਿ ਵਾਹ ਪ੍ਰਗਟਿਓ ਮਰਦ ਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਦੂਜੇ ਭਾਈ ਗੁਰਦਾਸ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਸ਼ਬਦ ਵਰਤੇ। ਖੈਰ, ਕੌਮਾਂ ਦੇ ਲੈਵਲ ਚੈੱਕ ਕਰਦੇ ਰਹਿੰਦੇ ਨੇ ਹਕੂਮਤ ਦੇ ਲੋਕ। ਔਰੰਗਜ਼ੇਬ ਬਾਦਸ਼ਾਹ ਨੇ ਵੇਖਿਆ 2 ਸਾਲ ਗੁਜ਼ਰ ਗਏ, ਕੋਈ ਹਿੰਦੂ ਨਹੀਂ ਬੋਲਿਆ,
ਕਿ ਮੰਦਰ ਬੰਦ ਕੀਤੇ ਨੇ ਖੋਲੋ, ਬਿਲਡਿੰਗ ਢਾ ਕੇ ਬਣਾਈ ਕਿਉਂ ਨਹੀਂ ਨਵੀਂ। ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਵੇਖਿਆ ਕੌਮਾਂ ਕਮਜ਼ੋਰ ਨੇ ਬੋਲਦੇ ਨਹੀਂ, ਉਹਨੇ ਆਦੇਸ਼ ਕੀਤਾ 1663 ਈਸਵੀ ਵਿੱਚ ਗਿਆ ਢਾ ਦਿਓ ਮੰਦਰ। ਮੰਦਰ ਢਾਉਣੇ ਸ਼ੁਰੂ ਹੋਏ। ਕਮਜ਼ੋਰ ਹਿੰਦੂਆਂ ਦੇ ਮਨ ਵਿੱਚ ਸੀ ਸ਼ਾਇਦ ਬਿਲਡਿੰਗਾਂ ਬਣਾ ਦੇਣਗੇ, ਢਾਏ ਹੋਏ ਮੰਦਰ ਦੁਆਰਾ ਉਸਾਰੇ ਨਹੀਂ ਗਏ। ਜਿਹੜੇ ਮੰਦਰ ਢਾ ਦਿੱਤੇ ਗਏ ਪਰਤ ਕੇ ਔਰੰਗਜ਼ੇਬ ਬਾਦਸ਼ਾਹ ਨੇ ਦੁਆਰੇ ਨਹੀਂ ਉੱਥੇ ਬਣਾਉਣ ਦਿੱਤੇ। ਉਹ ਤੋਂ ਬਾਅਦ ਹਿੰਦੁਸਤਾਨ ਦੇ ਹਿੰਦੂਆਂ ਉੱਤੇ ਸਖ਼ਤ ਹੁਕਮ ਲਾਗੂ ਹੋਇਆ, ਜਿਹੜਾ ਬੰਦਾ ਧਰਮ ਛੱਡ ਕੇ ਮੁਸਲਮਾਨ ਹੋਏਗਾ ਉਹਦੀ ਤਨਖਾਹ ਦੁੱਗਣੀ, ਜਿਹੜਾ ਹਿੰਦੂ ਰਹੇਗਾ ਉਹਦੀ ਗਊ ਉੱਤੇ ਵੀ ਟੈਕਸ ਡਬਲ, ਜਿਹੜਾ ਆਪਣਾ ਧਰਮ ਛੱਡ ਕੇ ਨੀਲ ਵਸਤਰ ਧਾਰਨ ਕਰੇਗਾ ਉਹਦੀ ਤਨਖਾਹ ਡਬਲ ਹੋਏਗੀ। ਉੱਚੇ ਅਹੁਦਿਆਂ ਤੋਂ ਪੜ੍ਹੇ ਲਿਖੇ ਹਿੰਦੂ ਹਟਾ ਕੇ ਨੀਵੇਂ ਅਹੁਦਿਆਂ ਤੇ ਲਾ ਦਿੱਤੇ, ਉੱਚੇ ਅਹੁਦਿਆਂ ਤੇ ਇਸਲਾਮ ਦੇ ਲੋਕ ਨਿਸ਼ਚਿਤ ਕਰ ਦਿੱਤੇ। ਇਹ ਸਾਰਾ ਕੁਝ ਸਾਧ ਸੰਗਤ ਅੱਜ ਕੱਲ ਯੁੱਗ 'ਚ ਨਜ਼ਰ ਮਾਰਿਓ, ਇੱਦਾਂ ਹੀ ਹੋ ਰਿਹਾ ਸਭ ਕੁਝ। ਆਪਣੇ ਬੰਦਿਆਂ ਨੂੰ ਉੱਚੇ ਅਹੁਦਿਆਂ ਤੇ ਟਿਕਾਇਆ ਜਾ ਰਿਹਾ। ਪਰ ਮਾਫ ਕਰਿਓ, ਧਰਮ ਹਮੇਸ਼ਾ ਪ੍ਰੇਮ ਨਾਲ ਵੱਧਦਾ ਹੈ, ਧਰਮ ਦੁਨੀਆਂ ਵਿੱਚ ਨਫ਼ਰਤ ਨਾਲ ਕਦੇ ਨਹੀਂ ਵਧਿਆ, ਇਹ ਸੱਚਾਈ ਹੈ। ਔਰੰਗਜ਼ੇਬ ਦੀ ਤਲਵਾਰ ਨਾਲ ਇੰਨੇ ਹਿੰਦੂ ਮੁਸਲਮਾਨ ਨਹੀਂ ਬਣਾ ਸਕਿਆ ਜਿੰਨਾ ਬਾਬੇ ਫਰੀਦ ਦੇ ਪਿਆਰ ਨਾਲ ਲੋਕ ਮੁਸਲਮਾਨ ਹੋ ਗਏ, ਕਿਉਂਕਿ ਧਰਮ ਪਿਆਰ ਨਾਲ ਵੱਧ ਹੈ, ਤਲਵਾਰ ਨਾਲ ਨਹੀਂ। ਤਾਈਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਿਹਾ, ਕਹਾ ਭੈਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲਈ ਸਾਤ ਸਮੁੰਦਰਨ ਲੋਕ ਗਇਓ, ਪਰ ਲੋਕ ਗਵਾਇਓ ਵਾਸ ਕੀਓ ਵਖਿਆਨ ਸੁ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਣ ਲਿਓ, ਸਭੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਜਾਰੀ ਕੀਤਾ, ਟੈਕਸ ਵਧਾ ਦਿਓ, ਉੱਚੇ ਅਹੁਦਿਆਂ ਤੋਂ ਬੰਦੇ ਨੀਵੇਂ ਅਹੁਦਿਆਂ ਤੇ ਲਾ ਦਿਓ, ਮੁਸਲਮਾਨ ਹੁੰਦਾ ਉਹਦੀ ਤਨਖਾਹ ਵਧਾ ਦਿਓ। ਦੋ ਢਾਈ ਸਾਲ ਚਾਰ ਸਾਲ ਇਹ ਰੌਲਾ ਪੈਂਦਾ ਰਿਹਾ, ਹਿੰਦੁਸਤਾਨ ਵਿੱਚ ਉਹਦਾ ਰਾਜ ਕਬਜ਼ ਵੱਧਦਾ ਗਿਆ। ਇੱਕ ਦਿਨ ਵਕਤ ਆਇਆ, ਉਹਨੇ ਹੁਕਮ ਜਾਰੀ ਕੀਤਾ ਕਿ ਹਿੰਦੁਸਤਾਨ ਵਿੱਚ ਦੋ ਸ਼ਹਿਰਾਂ ਉੱਤੇ ਸੂਬੇਦਾਰ ਮੇਰੀ ਮਰਜ਼ੀ ਦੇ ਲੱਗਣਗੇ, ਔਰ ਉਹਨਾਂ ਨੂੰ ਹਦਾਇਤ ਦੇ ਕੇ ਦਿੱਲੀ ਤੋਂ ਤੋਰਿਆ, ਇਹ ਦੋਵੇਂ ਸ਼ਹਿਰ ਇੱਕ ਸਾਲ ਦੇ ਅੰਦਰ ਅੰਦਰ ਮੁਸਲਮਾਨ ਹੋਣੇ ਚਾਹੀਦੇ ਨੇ। ਦੋ ਸ਼ਹਿਰ ਟਾਰਗੇਟ ਕੀਤੇ ਗਏ, ਪਤਾ ਕਿਉਂ? ਹਿੰਦੂਆਂ ਦੇ ਸਭ ਤੋਂ ਵੱਡੇ ਵਿਦਿਅਕ ਕੇਂਦਰ ਉਹ ਸ਼ਹਿਰ ਵਿੱਚ ਸੀ, ਜਿੱਥੇ ਵਿਦਿਅਕ ਕੇਂਦਰ ਕੈਪਚਰ ਕਰ ਲਏ ਜਾਣ ਉੱਥੇ ਕੌਮਾਂ ਦਾ ਅੰਦਰਲਾ ਸਟਰਕਚਰ ਜਿਹੜਾ ਉਹ ਹਿੱਲ ਜਾਂਦਾ। ਇੱਕ ਸ਼ਹਿਰ ਚੁਣਿਆ ਗਿਆ ਕੰਛੀ, ਕਿਉਂਕਿ ਕੰਛੀ ਵਿੱਚ ਵਿਦਿਆ ਦੇ ਧਨੀ ਪੰਡਿਤ ਸੀ, ਕੰਛੀ ਵਿੱਚ ਵਿਦਿਆ ਸੰਸਕ੍ਰਿਤ ਪੜ੍ਹਾਈ ਜਾਂਦੀ ਸੀ, ਵੇਦ ਪੜ੍ਹਾਏ ਜਾਂਦੇ ਸੀ। ਤਾਈਓ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਤੇ ਕੁਝ ਸਿੱਖਾਂ ਨੂੰ ਕੰਛੀ ਪੜ੍ਹਨ ਵਾਸਤੇ ਵੀ ਤੋਰਿਆ ਸੀ। ਭਾਈ, ਦੂਜੇ ਧਰਮਾਂ ਦੀ ਵਿਦਿਆ ਸਿੱਖਣੀ ਚੰਗੀ ਗੱਲ ਹੈ, ਉਹਨਾਂ ਦੀ ਲੈਂਗੁਏਜ ਭਾਸ਼ਾ ਹੋਣੀ ਚਾਹੀਦੀ ਹੈ। ਕੰਛੀ ਟਾਰਗੇਟ ਕੀਤਾ ਗਿਆ, ਵਾਰਾਣਸੀ ਬਨਾਰਸ ਤੇ ਕੰਛੀ ਦਾ ਸੂਬੇਦਾਰ ਬਦਲ ਦਿੱਤਾ ਗਿਆ। ਇੱਕ ਸਾਲ ਵਿੱਚ ਕੰਛੀ ਦੇ ਲੋਕ ਮੁਸਲਮਾਨ ਹੋਣੇ ਚਾਹੀਦੇ ਨੇ। ਦੂਜਾ ਸ਼ਹਿਰ ਟਾਰਗੇਟ ਕੀਤਾ ਗਿਆ ਕਸ਼ਮੀਰ, ਕਿਉਂਕਿ ਸਭ ਤੋਂ ਵੱਧ ਹਿੰਦੂ ਕਸ਼ਮੀਰ ਵਿੱਚ ਸੀ। ਦੋਵਾਂ ਸ਼ਹਿਰਾਂ ਦੇ ਸਟੇਟਾਂ ਦੇ ਸੂਬੇਦਾਰ ਬਦਲ ਦਿੱਤੇ, ਸਖ਼ਤ ਹਦਾਇਤ, ਇੱਕ ਸਾਲ ਵਿੱਚ ਇਹ ਦੋਵੇਂ ਸ਼ਹਿਰ ਮੁਸਲਮਾਨ ਹੋਣੇ ਚਾਹੀਦੇ। ਔਰ ਸਾਧ ਸੰਗਤ, ਜਦੋਂ ਕੰਛੀ ਵਿੱਚ ਜ਼ੁਲਮ ਹੋਣਾ ਸ਼ੁਰੂ ਹੋ ਗਿਆ, ਉੱਥੋਂ ਹਿੰਦੂ ਭੱਜਣ ਲੱਗੇ, 90% ਹਿੰਦੂਆਂ ਨੇ ਆਪਣਾ ਧਰਮ ਬਦਲ ਕੇ ਇਸਲਾਮ ਧਾਰਨ ਕਰ ਲਿਆ, ਮੁਸਲਮਾਨ ਹੋ ਗਏ, ਦੀਨ ਇਮਾਨ ਗਵਾ ਬੈਠੇ। ਜਿਹੜੇ 10% ਬਚੇ ਉਹਨਾਂ ਵਿੱਚ ਪੰਡਿਤ ਕਿਰਪਾ ਰਾਮ ਕੁਝ ਪੰਡਿਤਾਂ ਨੂੰ ਲੈ ਕੇ ਸਭ ਕੁਝ ਛੱਡ ਕੇ ਕੰਛੀ ਤੋਂ ਭੇਖ ਬਦਲ ਕੇ ਨਿਕਲ ਗਿਆ। ਇਹਦੇ ਮਨ ਵਿੱਚ ਸੀ ਕਸ਼ਮੀਰ ਜਾ ਕੇ ਪੰਡਿਤਾਂ ਦਾ ਗੜ੍ਹ ਹੈ, ਉੱਥੇ ਰੁਕਾਂਗੇ। ਜਦੋਂ ਕਸ਼ਮੀਰ ਪਹੁੰਚਿਆ, ਕੰਛੀ ਨਾਲੋਂ ਵੀ ਭੈੜਾ ਹਾਲ ਕਸ਼ਮੀਰ ਵਿੱਚ ਸੀ। ਇਹ ਐਵੇਂ ਨਹੀਂ ਲਿਖਿਆ ਹੋਵੇ ਸਭਾ ਸਭਾ ਮਨ ਜੰਜੂ ਲਾ ਕੇ ਔਰੰਗਜ਼ੇਬ ਰੋਟੀ ਖਾਂਦਾ ਸੀ, ਹਕੀਕਤ ਸੀ। ਉਸ ਵਕਤ ਕੰਛੀ ਤੇ ਕਸ਼ਮੀਰ ਪੂਰੇ ਹਿੰਦੁਸਤਾਨ ਵਿੱਚ ਜ਼ੁਲਮ ਸ਼ੁਰੂ ਹੋ ਗਿਆ। ਹਿੰਦੂਆਂ ਦੇ ਤਿਲਕ ਜੰਜੂ ਮਿਟਾ ਦਿਓ, ਜਿਹੜਾ ਜੰਜੂ ਲਾਏਗਾ ਸ਼ਾਮ ਤੱਕ ਉਹ ਗਿਣਤੀ ਦੱਸੇ ਵੇ ਇੰਨੇ ਹਿੰਦੂ ਮੈਂ ਮੁਸਲਮਾਨ ਕੀਤੇ। ਜਦੋਂ ਕਸ਼ਮੀਰ ਪਹੁੰਚੇ ਜ਼ੁਲਮ ਉਹੀਓ ਹੋ ਰਿਹਾ ਸੀ। ਕਿਰਪਾ ਰਾਮ 40 ਕੁ ਪੰਡਤਾਂ ਨੂੰ ਲੈ ਕੇ ਆਪਣਾ ਧਰਮ ਬਚਾਉਂਦਾ, ਮੌਤ ਤੋਂ ਡਰਦਾ ਹੋਇਆ ਕਸ਼ਮੀਰ ਤੋਂ ਉੱਪਰ ਚੜ੍ਹ ਗਿਆ, ਜਿੱਥੇ ਅੱਜ ਅਮਰਨਾਥ ਗੁਫਾ ਬਣੀ ਹੋਈ ਹੈ। ਅੱਜ ਵੀ ਹਿੰਦੂ ਵੀਰ ਜਾਂਦੇ ਨੇ ਹਰੇਕ ਸਾਲ ਉੱਥੇ ਯਾਤਰਾ ਤੇ, ਬਰਫ਼ ਪੈਂਦੀ ਹੈ। ਜਦੋਂ ਉਹ ਜਗਨ ਸਾਧ ਸੰਗਤ ਅਮਰਨਾਥ ਗੁਫਾ ਵਿੱਚ ਚਲੇ ਗਏ, 40 ਦਿਨ ਉਹ ਗੁਫਾ ਵਿੱਚ ਲੁਕੇ ਰਹੇ, ਰਾਸ਼ਨ ਪਾਣੀ ਮੁੱਕ ਗਿਆ, ਉੱਥੇ ਤਪ ਸਾਧਦੇ ਰਹੇ, ਅਰਦਾਸਾਂ ਬੇਨਤੀਆਂ ਰੱਬ ਨੂੰ ਕਰਦੇ ਰਹੇ, ਸਾਡਾ ਧਰਮ ਬਚ ਜਾਏ,
ਜਦੋਂ ਉੱਥੇ ਗੁਫਾ ਵਿੱਚ ਰਾਸ਼ਨ ਪਾਣੀ ਮੁੱਕਿਆ, ਭੁੱਖੇ ਪਿਆਸੇ ਮੌਤ ਦਿਸਣ ਲੱਗੀ, ਰੱਬ ਨੂੰ ਅੰਦਰੋਂ ਚੇਤੇ ਕਰਕੇ ਧਾਹ ਮਾਰ ਕੇ ਕਹਿੰਦੇ ਨੇ ਰੱਬਾ ਕੋਈ ਰਾਹ ਦੱਸ। ਜਦੋਂ ਰਾਮ ਰਾਮ ਚੇਤੇ ਕੀਤਾ, ਕਹਿੰਦੇ ਉਹ ਪੰਡਤਾਂ ਦੇ ਮੁਖੀ ਕਿਰਪਾ ਰਾਮ ਨੂੰ ਅੱਧੀ ਰਾਤ ਨੂੰ ਸੁਪਨੇ ਵਿੱਚ ਇਹ ਇਲਹਾਮ ਹੋਇਆ, ਜੇ ਆਪਣਾ ਤਿਲਕ ਜੰਜੂ ਬਚਾਉਣਾ ਚਾਹੁੰਦੇ, ਜੇ ਚਾਹੁੰਦੇ ਢੱਠੇ ਹੋਏ ਮੰਦਰ ਦੁਆਰਾ ਉਸਾਰੇ ਜਾਣ, ਜੇ ਚਾਹੁੰਦੇ ਮੰਦਰਾਂ ਦੀਆਂ ਜੋਤਾਂ ਫਿਰ ਜਗ ਜਾਣ, ਜਾਂ ਗੁਰੂ ਨਾਨਕ ਦੇ ਘਰ ਦੀ ਸ਼ਰਨ ਲਓ, ਤੁਹਾਨੂੰ ਗੁਰੂ ਨਾਨਕ ਤੋਂ ਬਗੈਰ ਕੋਈ ਨਹੀਂ ਬਚਾ ਸਕਦਾ। ਪੰਡਿਤ ਕਿਰਪਾ ਰਾਮ ਨੇ ਸਵੇਰੇ ਉੱਠ ਕੇ ਸਭ ਪੰਡਿਤਾਂ ਨੂੰ ਕਿਹਾ, ਮੈਨੂੰ ਰੱਬ ਦੇ ਘਰੋਂ ਇਲਹਾਮ ਹੋਇਆ, ਤਿਲਕ ਜੰਜੂ ਬਚ ਜਾਣੇ ਜੇ ਗੁਰੂ ਨਾਨਕ ਦੀ ਸ਼ਰਨ ਵਿੱਚ ਚਲੇ ਗਏ, ਤਿਲਕ ਜੰਜੂ ਬਚ ਜਾਣੇ। ਜਿਹਨੇ ਕਦੇ ਜੰਜੂ ਬਾਰੇ ਕਿਹਾ ਸੀ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟੇ ਹੋ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਟ, ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ, ਧਨ ਸੁਮਾਨ ਸਨਾਨ ਕਾ ਜੋ ਗਲ ਚੱਲੇ ਪਾਏ। ਜਿਹਨੇ ਉਹ ਜੰਜੂ ਪਹਿਨਣ ਲਈ ਕਿਹਾ ਸੀ, ਉਹੀ ਉਹ ਤਿਲਕ ਜੰਜੂ ਦੀ ਰੱਖਿਆ ਕਰੇਗਾ। ਪੰਡਿਤ ਭੇਖ ਬਦਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਮਨ ਵਿੱਚ ਸੀ ਸ਼ਾਇਦ ਸ੍ਰੀ ਹਰਿਮੰਦਰ ਸਾਹਿਬ ਗੁਰੂ ਮਿਲੇਗਾ। ਜਦੋਂ ਹਰਿਮੰਦਰ ਸਾਹਿਬ ਆਏ, ਧੀਰ ਮਲੀਆਂ ਦੇ ਮਸੰਦ ਉੱਥੇ ਕਾਬਜ਼ ਸੀ, ਉਹਨਾਂ ਪੰਡਿਤਾਂ ਨੂੰ ਕਿਹਾ, ਦੱਸੋ ਕੋਈ ਭੇਟਾ ਚੜ੍ਹਾਉਣੀ ਹੈ? ਕਿਰਪਾ ਰਾਮ ਰੋ ਕੇ ਕਹਿੰਦਾ, ਚੜ੍ਹਾਉਣ ਵਾਸਤੇ ਸਾਡੇ ਕੋਲ ਕੁਝ ਵੀ ਨਹੀਂ, ਅੱਜ ਅਸੀਂ ਗੁਰੂ ਨਾਨਕ ਦੇ ਘਰੋਂ ਮੰਗਣ ਵਾਸਤੇ ਆਏ ਹਾਂ, ਸਾਡਾ ਤਿਲਕ ਜੰਜੂ ਧਰਮ ਖਤਰੇ ਵਿੱਚ ਹੈ, ਚੜ੍ਹਾਉਣ ਵਾਸਤੇ ਸਾਡੇ ਕੋਲ ਕੁਝ ਵੀ ਨਹੀਂ, ਅੱਜ ਤਾਂ ਮੰਗਣ ਵਾਸਤੇ ਆਏ। ਤੇ ਜਦੋਂ ਸਾਰੀ ਗੱਲ ਦੱਸੀ, ਮਸੰਦਾ ਨੇ ਕਿਹਾ, ਜੇ ਮੰਗਣਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਓ, ਉਹ ਸ੍ਰੀ ਅਨੰਦਪੁਰ ਸਾਹਿਬ ਰਹਿੰਦੇ ਨੇ, ਜੇ ਮੰਗਣਾ ਫਿਰ ਉਸ ਗੁਰੂ ਕੋਲ ਜਾਓ। ਇਹ ਸਾਧ ਸੰਗਤ ਪੰਡਿਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭੇਖ ਬਦਲ ਕੇ ਰਾਤੀ ਚੱਲਦੇ ਨੇ, ਦਿਨੇ ਲੁਕਦੇ ਨੇ, ਬਦਲਦੇ ਬਦਲਦੇ ਭੇਖ ਰੁਕਦਿਆਂ ਆਪਣੇ ਆਪ ਨੂੰ ਛੁਪਾਉਂਦਿਆਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਢੱਠ ਕੇ ਅਰਦਾਸ ਕੀਤੀ, ਪੈਰਾਂ ਵਿੱਚ ਡਿੱਗ ਕੇ ਪੰਡਿਤ ਕਿਰਪਾ ਰਾਮ ਰੋਣ ਲੱਗ ਪਿਆ। ਹਜ਼ੂਰ ਨੇ ਉੱਠ ਕੇ ਬਾਹੋਂ ਪਕੜਿਆ, ਪਾਤਸ਼ਾਹ ਨੇ ਉਠਾ ਕੇ ਕਿਹਾ, ਕਿਰਪਾ ਰਾਮ ਰੋ ਕਿਉਂ ਰਿਹਾ? ਗੁਰੂ ਨਾਨਕ ਦੇ ਘਰ ਵਿੱਚ ਰੋਣ ਵਾਲੇ ਲਈ ਕੋਈ ਜਗ੍ਹਾ ਨਹੀਂ, ਆਪਣੇ ਦਿਲ ਦੀ ਗੱਲ ਦੱਸ, ਕੀ ਚਾਹੀਦਾ ਇੱਥੇ ਰੋਈ ਦਾ ਨਹੀਂ, ਜੋ ਚਾਹੀਦਾ ਦਿਲ ਦੀ ਗੱਲ ਦੱਸ। ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਤਾਂ ਸਰਵ ਸੁੱਖ ਪਾਈਐ। ਦਿਲ ਦੀ ਗੁੱਝੀ ਗੱਲ ਗੁਰੂ ਨੂੰ ਦੱਸ ਦੇ, ਤੈਨੂੰ ਸਾਰੇ ਸੁੱਖ ਮਿਲ ਜਾਣ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਉ ਜਾਸ ਵਿਸ਼ਮ ਪੁਰ ਏਕੈ
1: ਨਾਮ ਜਪਤੇ ਅਗਣਤ ਅਨੇਕੈ
0: ਵੇਦ ਪੁਰਾਨ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅਮਰਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਹੁਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹਿ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
1: ਨਾਨਕ ਜਨ ਕੈ ਬ੍ਰਿਤ ਪਵਿੱਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਓਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਇਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਰੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੋ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਛੂਟ ਸੁਨਾਹੀ ਊਬ ਪਿਆਲ
1: ਲੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸਹੁ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਮੇਰ ਧਨ ਕੋ ਧਨ ਤੇਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਨੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਤ ਬਸਾ
0: ਤੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਨ ਹਾਰ
1: ਤਿਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
1: ਸਹਿ ਬਸਾਰੇ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਗਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹ ओड निभावे
0: कहां बुझारत बूझै डोरा
1: जिस कहिया तो समझै पूरा
0: कहां बिसन पद गावै गोंग
1: जतन करै तो भी सुर भंग
0: कह पिंगल पर्वत पर भवन
1: नहीं होत उहा उस गवन
0: करतार करना मैं दीन बेनती करै
1: नानक तुम्हारी कृपा तरै
0: संग सहाई सो आवै न चीत
1: जो बराई ता स्यो प्रीत
0: बलवा के गृह भीतर बसै
1: अंत केल माया रंग रसै
0: गृह कर्मा ने मरे प्रतीत
1: काल न आवै मूड़े चीत
0: बैर विरोध काम क्रोध मोह
1: झूठ प्रकार महा डोब त्रो
0: यहूं जुगत बिहानी कई जन्म
1: नानक राख लिहो अपन कर कर्म
0: तू ठाकुर तुम पै अरदास
1: जीव अपन सब तेरी रास
0: तुम मात पिता हम बारिक तेरे
1: तुम्हारी कृपा में सुख घनेरे
0: कोई न जाने तुमरा अंत
1: उचे ते उचा भगवंत
0: सगल समग्री तुमरे सूत्र धारी
1: तुमते होए सो आज्ञाकारी
0: तुमरी गत मित तुम ही जानी
1: नानक दास सदा कुर्बानी श्लोक
0: दिन हर प्रभ छोड़ के लागे आन सवाई
1: नानक कहूं नसी जई बिन नामे पत जाए अष्टपदी
0: दस बसूले पाछे पावे
1: एक बस्त कारण बिखो टकवावे
0: एक पीना दे दस पी हिरले
1: दो मुड़ा को कहां करे
0: जिस ठाकुर से हो ना ही चारा
1: ठाको की जय सद नमस्कार
0: जाते मन लगा प्रभ मीठा
1: सर्व सुखता हु मन बुठा
0: जिस जन अपना हुक्म मनाया
1: सर्व थोक नानक तिन पाया
0: अगंत शाह अपनी दे रास
1: हाथ पीत बरते अनंत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही घोवे
1: और उसका विश्वास न होवे
0: बस्ते से आगे रखे
1: की आज्ञा मन है मथ
0: उसते चौगुण करे निहाल
1: मार्ग साहिब सदा दयाल
0: कनक भांत माया के हित
1: सर पर होवत जान अनेत
0: बिरख की छाया से रंग लावे
1: ओ बिन सह ओ मन पछतावे
0: जो दी सह सो चालन हार
1: लपट रहे होते अंधे अंधार
0: घटाउ से जो लावे ने
1: ताको हाथ न आवे के
0: मन हर के नाम की प्रिय सुखदाई
1: कर कृपा नानक आप ले लाई
0: मिथ्या तन धन कुटुंब सुपाया
1: मिथ्या होमे ममता माया
0: मिथ्या राज जोगन धन माल
1: मिथ्या काम क्रोध विकराल
0: मिथ्या मिथ्या
1: रंग संग माया पेक हस्ता
0: मिथ्या त्रो मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरे
0: मिथ्या नेत्र पेखत पात्रिया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन नहीं पर उपकारा
1: मिथ्या पास लेत बिकारा
0: बेबूदे मिथ्या सब भये
1: सफल दे नानक हर हर नाम लये
0: बिरथि साक्त की आरजा
1: साच बिना कह होत सुचा
0: बिरथा नाम बिना तर अंध
1: मुखे आवतता कह दुर्गंध
0: बिर सिमरन दिन रहन बिरथा विहाए
1: एक बिना ज्यों खेती जाए
0: गोविंद भजन बिन बिरथे सब काम
1: कृपण के निरार्थ दाम
0: धन तन तेजन दे कट बस्यो हर नाऊ
1: नानक ताके बल बल जाओ
0: रहते अवर कश अवर कमावत
1: मन ही प्रीत मुखों गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: जिसकी सीख तरह संसार
0: जो तुम भाने दिन प्रभ जाता
1: नानक निजन चरण पुराता
0: करूं बेनती पार ब्रह्म सब जाने
1: अपना किया आपे मन
0: आप ही आप करत नबेरा
1: किसे दूर जनावत किसे बुझावत नेरा
0: पाप से अनप सकल ते रहत
1: सब कछ जाने आत्म की राहत
0: जिस भावे तिस लए लड़ लाए
1: शांत अनंतर रहा समाए
0: सो सेवक जिस कृपा करी
1: निमक निमक जप

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਟ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰ ਪੈ
0: ਜਾਂ ਸਭ ਕਿਛ ਤਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਸਾਰ
0: ਇਸ ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹੋਂ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਨ ਨਾਮ ਚੜ੍ਹਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹਿ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਬਿਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਈਐ ਮਨ ਤਰਸ ਚੱਖੈ
1: ਓਟ ਗਈ ਸੰਤਾਂ ਦਾ ਰਹਾਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ।

0: ਆਪ ਜਾਂ ਸਦਾ ਸਦਾ ਦਿਨ ਰਹਿਣੀ
1: ਸਤੀ ਉਸ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋਚਣ ਨਿਰਮਲ ਥੀਆ
0: ਜਾਂ ਕਹਿ ਮਨ ਕੋ ਕੀ ਪ੍ਰਤੀਤ
1: ਜਿਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਐ ਤਿਹ ਲੋਏ
1: ਜਾਂ ਕਹਿ ਹਿਰਦੈ ਇਕੋ ਹੋਏ
0: ਸੱਚ ਕਰਨੀ ਸਚਤਾ ਕੀ ਰਹਿਤ
1: ਸੱਚ ਹਿਰਦੈ ਸਤਮੁਖ ਕਹਿਤ
0: ਸਾਚੀ ਦ੍ਰਿਸ਼ ਸਾਚਾ ਆਕਾਰ
1: ਸੱਚ ਵਰ ਤੈ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
1: ਨਾਨਕ ਸੋਜਨ ਸੱਚ ਸਮਾਤਾ ਸਲੋਕ
0: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
1: ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮਹਿ ਰਾਖ
1: ਮਾਨੁ ਕੀ ਤੂੰ ਪ੍ਰੀਤ ਤਿਆਗ
0: ਇਸੇ ਪਰੈ ਨਾਹੀ ਕਿਛ ਹੋਏ
1: ਸਭ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ
1: ਗੈਰ ਗੰਭੀਰ ਗਹੀਰ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
1: ਕਿਰਪਨ ਧਿਆਨ ਦਿਆਲ ਬਖਸ਼ੰਦ
0: ਸਾਧ ਤੇਰੇ ਕੀ ਚਰਨੀ ਪਾਉ
1: ਨਾਨਕ ਕੈ ਮਨ ਇਹ ਨਰਾਉ
0: ਮਨਸਾ ਪੂਰਨ ਸਰਨਾ ਜੋਗ
1: ਕਰ ਪਾਇਆ ਸੋਈ ਹੋ
0: ਹਰਨ ਭਰਨ ਜਾ ਕਾ ਨੇਤਰ ਫੋਰ
1: ਇਸਕਾ ਮੰਤਰ ਨਾ ਜਾਣੈ ਹੋਰ
0: ਖੰਡ ਰੂਪ ਮੰਗਲ ਸਦ ਜਾ ਕੈ
1: ਸਰਵ ਥੋਕ ਸੁਣੀ ਕਰਤਾ ਕੈ
0: ਰਾਜ ਮਹਿ ਰਾਜ ਜੋਗ ਮਹਿ ਜੋਗੀ
1: ਤਪ ਮਤ ਪੀਸਰ ਕ੍ਰਿਸਤ ਮੈਂ ਭੋਗੀ
0: ਧਿਆਈ ਧਿਆਈ ਭਗਤਾਂ ਹਾਂ ਸੁਖ ਪਾਇਆ
1: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
0: ਜਾਂ ਕੀ ਲੀਲਾ ਕੀਮਤ ਨਾਹੀ
1: ਸਗਲ ਦੇਵ ਹਾਰੇ ਅਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ
1: ਸਗਲ ਪਰੋਹੀ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਿਨ ਦੇ
1: ਜਨਦਾਸ ਨਾਮ ਤੇ ਆਵੈ ਸੇ
0: ਦੇਹ ਗੁਣ ਮੈਂ ਜਾਂ ਕੋ ਪਰਮਾਏ
1: ਜਨਮ ਮਰੈ ਫਿਰ ਆਵੈ ਜਾਏ
0: ਊਚ ਨੀਚ ਤਿਸ ਕੀ ਅਸਥਾਨ
1: ਜੈਸਾ ਜਨਾਵੈ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾਂ ਕੇ ਰੰਗ
1: ਨਾਨਾ ਪੇਖ ਕਰੇ ਇਕ ਰੰਗ
0: ਨਾਨਾ ਬਿਦ ਕਿਨੋ ਵਿਸਾਰ
1: ਰਬੇ ਬਨਾਸੀ ਇਕ ਅੰਕਾਰ
0: ਨਾਨਾ ਚਲਿਤ ਕਰੇ ਥਿਨ ਮਾਹੀ
1: ਪੂਰ ਰਹੇ ਹੋ ਪੂਰਨ ਸਭ ਠਾਏ
0: ਨਾਨਾ ਬਿਦ ਕਰ ਬੰਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਰ ਦਿਸਕੇ ਸਭ ਦਿਸਕੇ ਠਾਉ
1: ਜਬ ਜਬ ਜੀਵੇ ਨਾਨਕ ਹਰ ਨਾਮ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਣ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ
1: ਨਾਮ ਕੇ ਧਾਰੇ ਸਗਲੇ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ
1: ਨਾਮ ਕੇ ਸੰਗੁਦਰੇ ਸੁਣ ਸਰਵਣ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਅਸਥਾਨ
1: ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਭ ਮਾਹੇ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੈ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਭਜਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
0: ਸਤ ਨਿਤ ਬੂਝੈ ਜੇ ਕੋਈ
1: ਨਾਮ ਜਬਰਤਾ ਕੀ ਗਤ ਹੋਏ
0: ਆਪ ਸਤ ਕੀ ਅਸਰ ਸਤ
1: ਆਪੇ ਜਾਣੇ ਆਪਣੇ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
1: ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੈ ਕੀਆ
1: ਨਾਨਕ ਜੋਤ ਸੁਭਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਤ
1: ਜਿਨ ਬੂਝਿਆ ਤਿਸੈ ਆਇਆ ਸਵਾਦ
0: ਕਰਕੇ ਰੰਗ ਰਾਜ ਜਨ ਰਹੇ
1: ਗੁਰ ਕੈ ਵਚਨ ਪਦਾਰਥ ਲਹੇ
0: ਹੋਏ ਦਾਤੇ ਦੁੱਖ ਕਾਟਨ ਹਾਰ
1: ਜਾਕੇ ਸੰਗ ਧਰੈ ਸੰਸਾਰ
0: ਜਨ ਕਾ ਸੇਵਕ ਸੋ ਵਡ ਭਾਗੀ
1: ਜਨ ਕੈ ਸੰਗ ਏਕ ਲਿਵ ਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ
1: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
0: ਆਦ ਸੱਚ ਜੁਗਾਦ ਸੱਚ
1: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
0: ਚਰਨ ਸਤ ਸਤ ਪ੍ਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਕਨ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਣਤਾ
0: ਬੁਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ
1: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ
0: ਬਸ ਮਾਹੀਲੇ ਬਸ ਗਡਾਈ
1: ਕਾਕੋ ਭਿੰਨ ਨਾ ਕਹਿਣਾ ਜਾਈ
0: ਬੂਜੈ ਬੂਜਨ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕੇਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ
1: ਆਪਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
0: ਆਪਣੇ ਜਨ ਕਾ ਪਰਦਾ ਢਕੈ
1: ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ
1: ਬਾਕੀ ਕਦਮਿਤ ਕੋਈ ਨ ਲਾਖੈ
0: ਰੱਬ ਕੇ ਸੇਵਕ ਕੋ ਨਾ ਪਹੁੰਚੈ
1: ਰੱਬ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮਹਿ ਕਰ ਰਾਖੈ
1: ਭਸਮ ਕਰੈ ਲਸਕਰ ਕੋਟ ਲਾਗੈ
0: ਜਿਸ ਕਾ ਸਾਸਨ ਕਾਢ ਤੇ ਆਪ
1: ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਂਤ
1: ਜਿਸ ਕੇ ਕਰਤਵ ਬ੍ਰਥੇ ਜਾਤ
0: ਮਾਰੈ ਨਾ ਰਾਖੈ ਹਵਰ ਨਾ ਕੋਈ
1: ਸਰਬ ਜੀਆਂ ਕਾ ਰਾਖਾ ਸੋਏ
0: ਕਾਹੀ ਸੋਚ ਕਰ ਹਿਰੇ ਪ੍ਰਾਣੀ
1: ਜਪ ਨਾਨਕ ਪ੍ਰਭ ਲਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀ ਹੈ
1: ਕੀ ਅਮਰਤੇ ਮਨ ਤਨ ਧਰਪੀ ਹੈ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਜਿਸ ਕੇ ਸ਼ੇਵਰ ਨਾਹੀਂ ਦ੍ਰਿਸ਼ਟਾਇਆ
0: ਨਾਮ ਧਨ ਨਾਮੋ ਰੂਪ ਰੰਗ
1: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮੰਤਨ ਨਾਮੇ ਨਾਮ ਸਮਾਨੇ
0: ਊਠ ਬੈਠ ਸੋਭਤ ਨਾਮ
1: ਕਹੋ ਨਾਨਕ ਜਨ ਕੈ ਸਦਕਾਮ
0: ਬੋਲੋ ਜਸ ਜੇਵਾ ਦਿਨ ਰਾਤ
1: ਰੱਬ ਆਪਣੇ ਜਨ ਕੀਨੀ ਦਾਤ
0: ਕਰੇ ਭਗਤ ਆਤਮ ਕਹਿ ਚਾਈ
1: ਰੱਬ ਆਪਣੇ ਸਿਉ ਰਹੇ ਸਮਾਈ
0: ਜੋ ਹੋ ਵਾਹੋ ਬੁੱਧ ਸੋ ਜਾਣੈ
1: ਰੱਬ ਆਪਣੇ ਕਾ ਹੁਕਮ ਪਛਾਣੈ
0: ਇਸ ਕੀ ਮਹਿਮਾ ਕੌਣ ਬਖਾਨੋ
1: ਇਸ ਕਾ ਗੁਣ ਕਹਿ ਏਕ ਨ ਜਾਨੋ
0: ਆਠ ਪੈਰ ਪ੍ਰਭ ਬਸੇ ਹਜੂਰੇ
1: ਕਹੋ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇਹ
1: ਮਨ ਤਨ ਆਪਣਾ ਤਿਨ ਜਨ ਦੇ
0: ਜਿਨ ਜਨੇ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਥੋਕ ਕਾ ਦਾਤਾ
0: ਕਿਸ ਕੀ ਸਰਨ ਸਰਬ ਸੁਖ ਪਾਵਹਿ
1: ਇਸ ਕੈ ਦਰਸ ਸਭ ਪਾਪ ਮਿਟਾਵੈ
0: ਅਬ ਸਿਆਣਪ ਸਗਲੀ ਛਾਟ
1: ਜਿਸ ਜਨ ਕੀ ਤੂੰ ਸੇਵਾ ਲਾਗ
0: ਆਪ ਨ ਜਾਣ ਨਾ ਹੋਵੀ ਤੇਰਾ
1: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
1: ਜਿਸ ਕੈ ਸੰਗ ਸਿੱਖ ਉਦਰ ਨਾਨਕ ਹਰ ਗੁਣ ਗਾਸ਼ਟਪਦੀ
0: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
1: ਸੇਵ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ
1: ਗੁਰਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੇ ਬੰਧਨ ਕਟੈ
1: ਗੁਰ ਕਾ ਸਿੱਖ ਵਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ
1: ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ
1: ਗੁਰ ਕੀ ਆਗਿਆ ਮਨ ਮੈਂ ਸਹੈ
0: ਆਪ ਉਸ ਕੋ ਕਰ ਕਸ਼ ਨਾ ਜਨਾਵੈ
1: ਹਰ ਹਰ ਨਾਮ ਹਿਰਦੈ ਸਦ ਧਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ
1: ਸੇਵਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇ ਕਾਮੀ
1: ਜਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤਲੇ
0: ਇਸ ਵਿਸਵੇ ਗੁਰ ਕਾ ਮਨ ਮਾਨੈ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰਨਾਉ
1: ਅਨਕ ਬਾਰ ਗੁਰ ਕੋ ਬਲ ਜਾ
0: ਸਰਬ ਨਿਧਾਨ ਜੀ ਕਾ ਦਾਤਾ
1: ਆਦ ਪਹਿਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਨੇ ਜਨ ਜਨ ਮੈਂ ਪਾਰ ਬ੍ਰਹਮ
1: ਏਕੈ ਆਪ ਨਹੀਂ ਕਛ ਭਰਮ
0: ਸਹਿ ਸਿਆਨ ਭਲਿਆ ਨਾ ਜਾਈਐ
1: ਨਾਨਕ ਐਸਾ ਗੁਰ ਵਡ ਭਾਗੀ ਪਾਈਐ
0: ਸਫਲ ਦਰਸ਼ਨ ਦੇਖਤ ਪੁਨੀਤ
1: ਦਰਸ਼ਤ ਚਰਨਗਤ ਨਿਰਮਲ ਰੀਤ
0: ਭੇਟ ਸੰਗ ਰਾਮ ਗੁਣ ਰਵੇ
1: ਪਾਰ ਰਮ ਕੀ ਦਰਗਹਿ ਗਵੇ
0: ਸੁਣ ਕਰ ਬਚਨ ਕਰਨ ਆਗਾਨੇ
1: ਮਨ ਸੰਤੋਖਾ ਤੰਪਤ ਜਾਣੈ
0: ਪੂਰਾ ਗੁਰ ਅਕਿਓ ਜਾਂ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਵਾਏ ਕੋ ਸਤ ਅਨੇਕ
1: ਸਤਪੁਰਖ ਪੂਰਨ ਬਵੇਕ
0: ਕਾਹੂੰ ਬੋਲ ਨ ਪਹੁੰਚਤ ਪ੍ਰਾਨੀ
1: ਅਗਮਾ ਗੋਚਰ ਪ੍ਰਭ ਨਿਰਬਾਨੀ
0: ਮੇਰਾ ਹਾਰ ਨਿਰਵੈਰ ਸੁਖਦਾਈ
1: ਤਾਂ ਕੀ ਕੀਮਤ ਕਿਨੇ ਨਾ ਪਾਈ
0: ਅਨਕ ਭਗਤ ਬੰਦਨ ਨਿਤ ਕਰੇ
1: ਚਰਨ ਕਮਲ ਹਿਰਦੈ ਸਿਮਰੈ
0: ਸਤ ਬਲਹਾਰੀ ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ
1: ਅੰਮ੍ਰਿਤ ਪੀਵੈ ਅਮਰ ਸੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਜਾਕੇ ਮਨ ਪ੍ਰਗਟੇ ਗੁਣ ਤਾਸ
0: ਆਠ ਪਹਿਰ ਹਰ ਕਾ ਨਾਮ ਲੇ
1: ਸੱਚ ਉਪਦੇਸੇ ਵਕੋ ਦੇ
0: ਉਹ ਮਾਇਆ ਕੈ ਸੰਗ ਨ ਲੇਪ
1: ਮਨ ਮੈਂ ਰੱਖੇ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਭਰਮ ਬਹੁਤ ਦੁਖਤਾ ਤੇ ਨਾਸੇ
0: ਸਤ ਮਾਹੀ ਠਾਂਡ ਵਰਤਾਈ
1: ਅਣਦ ਭਿਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਭਉ ਚੁਕਾ ਨਿਰਭਉ ਹੋਏ ਵਸੈ
1: ਸਗਲ ਵਿਆਦ ਮਨ ਤੇਖੈ ਨਸੇ
0: ਜਿਸ ਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਥਿਤ ਪਾਈ ਚੁਕੇ ਭ੍ਰਮ ਗਮਨ
1: ਨਾਨਕ ਹਰ ਹਰ ਦਾ ਸਰਵਣ
0: ਨਿਰਗੁਣ ਆਪ ਸਰਗੁਣ ਵੀ ਹੋਈ
1: ਕਲਾ ਧਾਰ ਜਨ ਸਗਲੀ ਮੋਹੀ
0: ਆਪਣੇ ਚਰਿਤ ਪ੍ਰਭ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ
1: ਸਰਬ ਨਿਰੰਤਰ ਇੱਕੋ ਸੋਏ
0: ਬੋਧ ਬੋਧ ਰਵਿਆ ਰੂਪ ਰੰਗ
1: ਭਾਈ ਪ੍ਰਕਾਸ਼ ਸਾਧਕ ਸੰਗ
0: ਰਾਜ ਰਚਨਾ ਆਪਣੀ ਕਲ ਧਾਰੀ
1: ਅਨਕ ਬਾਰ ਨਾਨਕ ਬਲਹਾਰੀ
0: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
1: ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੀ
0: ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰਨ ਨਾਮ ਆਧਾਰ
0: ਅਵਰੋ ਪਾਪ ਸਮੀਤ ਬਸਾਰੋ
1: ਸ਼ਰਨ ਕਮਲ ਵਿਦ ਮੈਂ ਉਰਧਾਰ
0: ਕਰਨ ਕਾਨ ਸੋ ਪ੍ਰਭ ਸਮਰੱਥ
1: ਦ੍ਰਿੜ ਕਰ ਗਾਹ ਨਾਮ ਹਰ ਵਥ
0: ਇਹੋ ਧਨ ਸੰਚੋ ਹੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੀ
1: ਸਰਵ ਰੋਗ ਨਾਨਕ ਮਿਟ ਜਾਹੀ
0: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ
1: ਸੋ ਧਨ ਹਰ ਸੇਵਾ ਤੇ ਪਾਵੇ
0: ਜਿਸ ਸੁਖ ਕੋ ਨਿਤ ਬਾਂਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾਸੋ ਬਾਪਰ ਹਰ ਕੀ ਸਰਨੀ
0: ਅਨਕ ਉਪਾਵੀ ਰੋਗ ਨਾ ਜਾਏ
1: ਰੋਗ ਮਿਟੈ ਹਰ ਅਵਖਦ ਲਾਏ
0: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਈ
1: ਦੇਹ ਦੇ ਸਤਾਵ ਤੇ ਆ ਬੈਠਾ
0: ਤਾਂ ਕੋ ਵਿਗਨ ਨਾ ਲਾਗੈ ਕੋਈ
1: ਜਾ ਕੇ ਹਿਰਦੈ ਵਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਹਉ ਬਿਨ ਸਹਿ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਕਾਸ਼
0: ਜਿਤ ਕਰ ਜਾਏ ਵਸੈ ਅਬਿਨਾਸੀ
1: ਤੋ ਨਾਨਕ ਕਾਟੀ ਜਮ ਫਾਸੀ
0: ਸਤ ਵਿਚਾਰ ਕਹਿ ਜਨ ਸਾਚਾ
1: ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗਮਨ ਮਿਟੈ ਪ੍ਰਭ ਸੇਵ
1: ਆਪ ਤਿਆਗ ਸਰਨ ਗੁਰਦੇਵ
0: ਕਿਉ ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪੁਰਾਣੇ ਆਧਾਰ
0: ਅਨਕ ਉਪਾਵ ਨਾ ਛੂਟਨ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬੰਸ਼ਤ ਨਾਨਕ ਫਲ ਪਾਏ
0: ਸੰਗ ਨ ਚਾਰ ਸਥਿਰ ਹੈ ਧਨਾ
1: ਜਲ ਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟੰਬ ਹਰ ਬਨਿਤਾ
1: ਇਨਤੇ ਕਹੋ ਤੁਮ ਕਮਲ ਸਨਥਾ
0: ਰਾਜ ਰੰਗ ਮਾਇਆ ਵਿਸਾਰ
1: ਇਨਤੇ ਕਹੋ ਕਮਲ ਛੁਟਕਾਰ
0: ਆਸ ਹਸਤੀ ਰਥ ਸਵਾਰੀ
1: ਝੂਠਾ ਡੰਫ ਝੂਠ ਪਸਾਰੀ
0: ਜਿਨ ਦੀ ਇਹ ਤਿਸ ਬੁਝੈ ਨਾ ਬਗਾਨਾ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰ ਕੀ ਮਤ ਤੋਂ ਲਿਹ ਆਨੇ
1: ਭਗਤ ਬਿਨਾ ਭਉ ਡੂਬੇ ਸਿਆਨੇ
0: ਭਗਤੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰੱਖੋ ਮਨ ਮਾਹੀ
1: ਜਨਮ ਜਨਮ ਕੇ ਕਿਲ ਵਿਖ ਜਾਹਿ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੰਤ ਕਹਿ ਤੇ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸਹਿ ਸਵਾਇ ਨਾਨਕ ਗੁਣ ਗਾਉ
0: ਗੁਣ ਗਾਵ ਤੇਰੀ ਉਤਰ ਸਮੈਲ
1: ਜਨਸ ਜਾਏ ਹਾਂ ਮੈਂ ਬਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ
1: ਸਾਧ ਗ੍ਰਾਸਰ ਨਾਮ ਸਮਾਲ
0: ਛਾੜ ਸਿਆਨ ਸਗਲੀ ਮਨਾ
1: ਸਾਧ ਸੰਗ ਭਾਵੈ ਸਸਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਹਾਂ ਸਬਦਰ ਗਾ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਕਹੋ ਨਾਨਕ ਜਾਕੇ ਮਸਤਕ ਲੇਖ
0: ਏਕੋ ਜਾਪ ਏਕੋ ਸਲਾਹੇ
1: ਏਕ ਸਮਝ ਏਕੋ ਮਨ ਆਹੇ
0: ਏਕ ਸਕੇ ਗੁਣ ਗਾਉ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰੇ ਪ੍ਰਭ ਆਪ
0: ਅੰਤ ਵਿਸਾਰ ਏਕ ਤੇ ਭਏ
1: ਏਕ ਅਰਾਧ ਪ੍ਰਾਸ਼ਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ
1: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਈ।
1: नानक की प्रभ बेनती अपनी भगती लाए अष्टपदी।
0: जाचक जन जाचे प्रभ दान
1: हर कृपा देव हर नाम
0: साध जना की मांगो धूर
1: पार ब्रह्म मेरी श्रद्धा पूर
0: सदा सदा प्रभ की गुण गावो
1: सास सास प्रभ में ध्यावो
0: चरण कमल से लागे प्रीत
1: करो प्रभ की नित नीत
0: एकोट एको आधार
1: नानक मांगे नाम प्रभ सार
0: प्रभ की दृष्ट महा सुख होए
1: रस पावे बिरला कोय
0: जिन चाख्या से जान तृप्ता ने
1: पूर्ण पुरख नहीं डोलाने
0: सुपार परे प्रेम रस रंग
1: चाहो साधक संग
0: परि शरण आन सत्याग
1: अंतर प्रकाश अंधन निवलाग
0: बड़ भागी जपया प्रभ सोए
1: नानक नावरते सोए
0: सेवक की मनसा पूरी पही
1: सतगुर दे निर्मल मत लई
0: जान को प्रभ होए दयाल
1: सेवक की नो सदा निहाल
0: बंधन काट मुक्त जन पया
1: जन्म मरण दुख भ्रम गया
0: जिच पुन्नी श्रद्धा सब पूरी
1: प्रभ रहया सत्संग हजूरी
0: जिसका सा तिन लिया मिलाए
1: नानक भक्ति नाम समाए
0: सो क्यो बिसरे जे घाल न भानै
1: सो क्यो बिसरे जे किया जानै
0: सो क्यो बिसरे जिन सब किछ दिया
1: सो क्यो बिसरे जे जीवन जिया
0: सो क्यो बिसरे जे अगन मह राखै
1: गुर प्रसाद को बिरला लख है
0: सो क्यो बिसरे जे बिख ते काटै
1: जनो जनो का टूटा गंढ है
0: गुर पूरा तत ए है बुझाया
1: प्रभ अपना नानक जन ध्याया
0: साजन संत करो ए काम
1: आप त्याग जपो हर नाम
0: सिमर सिमर सिमर सुख पावो
1: आप जपो अपना नाम जपावो
0: भगत भाई तरिया संसार
1: भगती तन होशी सार
0: सर्व कल्याण सूप निध नाम
1: मूढ़ जात पाए विश्राम
0: सगल दुख का होवत नास
1: नानक नाम जपो गुण पास
0: उपजी प्रीत प्रेम रस जाओ
1: मंत्र अंतर ही स्वाव
0: नेत्रों देख दर सुख होए
1: मन भिक्षा साध चरण धोए
0: भक्त जना कै मन तन रंग
1: बिरला को पावे संग
0: एक बस दीजै करमया
1: प्रसाद नाम जप लिया
0: ताकि उपमा कही न जाए
1: नानक रहया सर्व समाए
0: प्रभ बख्शांत दीन दयाल
1: भगत बशल सदा कृपाल
0: नाथ नाथ गोविंद गोपाल
1: सर्व घटा कृत प्रतपाल
0: हाथ पुरख कारण करतार
1: भक्त जना के प्राण आधार
0: जो जो जपै सो है पुनीत
1: भगत पाए लावे मन हीत
0: हम निर्गुण यार नीच अजान
1: नानक तुमरी शरण पुरख भगवान
0: सर्व वैकुंठ मुक्त मोख पाए
1: एक निमक हर के गुण गाए
0: अनक राज भोग बड़े आई
1: हर के नाम की कथा मन पाई
0: वो भोजन का प्रसंगीत
1: रसना जपती हर हर नीत
0: भली सो करनी शोभा धनवंत
1: हृदय बसे पूर्ण गुरमंत
0: साध संत प्रभ देहो निवास
1: सर्व सुख नानक परगास श्लोक
0: स्वर्गुण निर्गुण निरंकार
1: सुन समाधि आप अपन किया नानका आपे ही फिर जाप अष्टपदी
0: जब अकार एहो कछ ना दिष्टेता
1: आपन तब कहते होता
0: जब धारी आपन सुन समाद
1: बैर विरोध के संग कमात
0: जब इसका वर्ण चेह न जापत
1: जब हर कसो को कसे व्यापत
0: जब आपन आप आर ब्रह्म
1: मोह कहा किस होवत परम
0: आपन खेल आप वर्ती जा
1: नान करने हार न दूजा
0: जब होवत प्रभ केवल धनी
1: सब बंध मुक्त कहो किस कहो गनी
0: जब एक ही हर अगम अपार
1: जब नरक स्वर्ग कहो कौन अवतार
0: जब निर्गुण प्रभ सह सुपाई
1: जब शिव शक्त कहो हित ठाए
0: जब आप ही आप अपनी जोत धरै
1: जब कवन निडर कवन कत डरै
0: आपन चलित आप करने हार
1: नानक ठाकुर अगम अपार
0: अवनासी सुख आपन आसन
1: तै जन्म मरण कहो कहा विनाशन
0: जब पूर्ण करता प्रभ सोए
1: तब जमकी त्रास कहो किस होए
0: जब अवगत अगोचर प्रभ एका
1: तब चित्र गुप्त किस पूछत लेखा
0: जब नाथ निरंजन अगोचर अगाते
1: तब कौन छुटे कौन बंधन बाधे
0: आपन आप ही अचर जा
1: नानक आपन रूप आप ही उपर जा
0: जय निर्मल पुरख पुरख पत होता
1: जय बिन मैल कहो क्या तोता
0: जय निरंजन निरंकार निर्वाण
1: जय कौन कमान कौन अपमान
0: जय स्वरूप केवल जगदीश
1: जय शल छिद्र लगत कौ कीस
0: जय ज्योत स्वरूपी ज्योत संग समावै
1: जय किसै भूख कवन तृप्तावै
0: करन करावन करन हार
1: नानक करते का नाहि समार
0: जब अपनी शोभा आपन संग बनाई
1: तब कवन माए बाप मित्र सत भाई
0: जय सर्व कला आपे प्रवीण
1: जय वेदक देव कहां को चीन
0: जब आपन आप पुरता है
1: शगन आप शगन कहां विचार है
0: जय आपन ऊच आपन आप नेरा
1: जय कौन ठाकुर कौन कहिए चेरा
0: विस्मन विस्म रहे विस्माद
1: नानक अपनी गत जान हो आप
0: जय छल अशेद अभेद समाया
1: वहां कसे व्याप्त माया
0: आप उसको आप ही आदेश
1: गुरु का ना ही प्रवेश
0: जय एक ही एक एक भगवंता
1: जय कौन अचिंत किस लागे चिंता
0: जय आपन आप पतियारा
1: जय कौन कथे कौन सुनने हारा
0: बहु व्यंत ऊच ते ऊंचा
1: नानक आप उसको आपे पहुंचा
0: जय आप रचियो प्रपंच आकार
1: गुण मैं की नो विस्तार
0: पाप पुण्य तह पई कहावत
1: ओ नरक को स्वर्ग विशालत
0: काल जाल माया जंजाल
1: मैं मोह परम पै भार
0: दुख सुख मान अपमान
1: अनक प्रकार की उपख्यान
0: अपन खेल आप कर देख है
1: खेल संकोचे तो नानक एक है
0: जय अवगत भगत है आप
1: जय पसरे पसार संत प्रताप
0: तू पाप का आपे धनी
1: उनकी शोभा उन्हों बनी
0: आपे कौतुक करे अनंत जोज
1: आपे रस भोग निर्जोग
0: जिस भावे तिस आपन नाय लावे
1: जिस भावे तिस खेल खिलावे
0: बेशुमार अथाह अगंत अतुल है
1: ज्यों बुलावो त्यों नानक दास बोले श्लोक
0: जी जंत्र के ठाकुरा आपे वर्तन हार
1: नानक एको पसरिया ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
0: ਆਪ ਕਥੈ ਆਪ ਸੁਣਨੈ ਹਾਰ
1: ਆਪੇ ਏਕ ਆਪ ਵਿਸਥਾਰ
0: ਭਾਵੈ ਤਾਂ ਸ੍ਰੇਸ਼ਟ ਉਪਾਏ
1: ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛ ਹੋਏ
1: ਆਪਣ ਸੂਤ ਸਭ ਜਗਤ ਪਰੋਏ
0: ਜਾਂ ਕੋ ਪ੍ਰਾਪਤੀ ਆਪ ਬੁਝਾਏ
1: ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਪੈ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਇ ਨ ਮਾਰੈ
1: ਸੋ ਮੋਹ ਆਜ ਸਮਨੋ ਬਿਸਾਰੈ
0: ਜਿਸ ਸੱਚ ਅਵਰ ਕਹਾਂ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਏਕੀ ਜੁਗਤ ਜਾਂ ਕੈ ਸਭ ਹਾਥ
1: ਅੰਦਰ ਬਾਹਰ ਜਾਨੋ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਸਦਾ ਬਲਹਾਰ
0: ਪੂਰਨ ਪੂਰ ਰਹੇ ਦਿਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੈ ਆਪ
1: ਅੰਤਰ ਜਾਮੀ ਰਹੋ ਵਿਆਪ
0: ਪ੍ਰਤ ਪਾਲੈ ਜੀ ਅਨੁਭਵ ਭਾਂਤ
1: ਜੋ ਜੋ ਰਚਿਓ ਸੋ ਤਿਸੈ ਧਿਆਤ
0: ਜਿਸ ਭਾਵੈ ਤਿਸ ਲਈ ਮਿਲਾਏ
1: ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮੰਨਿਆ
1: ਕਰਨ ਹਾਰ ਨਾਨਕ ਇੱਕ ਜਾਣੇ
0: ਜਨ ਲਾਗਾ ਹਰ ਇੱਕ ਕੈ ਨਾਈ
1: ਜਿਸ ਕੀ ਆਸ ਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਹੁਕਮ ਬੋਝ ਪਰਮ ਪਦ ਪਾਈ
0: ਇਸੇ ਉਪਰ ਨਹੀਂ ਵਿਚਾਰ
1: ਜਾਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋੜ ਭਏ ਨਿਰਵੈਰ
1: ਹਰ ਦਿਨ ਪੂਜਿਆ ਗੁਰ ਕੇ ਪੈਰ
0: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣਗਾ ਉਪਰ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਣ ਤਰਨ ਕਾ ਇਹ ਸਵਾਉ
0: ਆਠ ਪੈਰ ਪ੍ਰਭ ਦੇਖੋ ਹਨੇਰਾ
1: ਮਟਿਆ ਗਿਆਨ ਬਿਨ ਸਹਿ ਅੰਧੇਰਾ
0: ਸੰਗ ਉਪਦੇਸ ਹਿਰਦੈ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ
1: ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੈ ਤੇ ਸਾਚ ਪਰਿਖਿਆ
0: ਮਨ ਤਰ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਾਉ ਜਾਏ
0: ਸੱਚ ਵਾਪਾਰ ਕਰੋ ਵਾਪਾਰੀ
1: ਦਰਗਹਿ ਨਿਭੈ ਖੇਪ ਤੁਮਾਰੀ
0: ਇਹ ਕਾਟੇ ਕਰਖੋ ਮਨ ਮਾਹੀ
1: ਨਾਨਕ ਬਹੁਰ ਨ ਆਵੇ ਜਾਹੇ
0: ਜਿਸ ਤੇ ਦੂਰ ਕਹਾਂ ਕੋ ਜਾਏ
1: ਉਭਰੇ ਰਾਖਣ ਹਾਰ ਤੇ ਆਏ
0: ਨਿਰ ਭਉ ਜਪੈ ਸਗਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੈ ਹੰਕਾਰ
1: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾੜਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾਂਕੀ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਭਾਨ ਸੇਵਾ ਸੇਵਕ ਪਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੈ ਸੋਹਤ ਨਿਹਾਲ
1: ਤਾਕੇ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ
1: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
0: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ
1: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ
1: ਨਾ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਘਟ ਮਾਹੀ
1: ਅਨਕ ਰੰਗ ਨਾ ਦ੍ਰਿਸ਼ਟਾ ਹੈ
0: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
1: ਇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਹਦ ਤਹਿਨਾਦ
1: ਕਹਿ ਨਾ ਜਾਈਏ ਚਰਦ ਬਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤਿਸ ਦਰ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਪਿਆਪ ਰਿਹਾ ਭਗਵੰਤ
0: ਧਰਮ ਮਾਹੀ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਅੰਤਿਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਦਾ ਸੰਤਰ ਮਾਹੀ
1: ਚਾਰ ਕੁੰਟ ਦਾ ਦਿਸੈ ਸਮਾਹੀ
0: ਇਸ ਤੇ ਭਿੰਨ ਨਹੀਂ ਕੋ ਠਾਉ
1: ਗੁਰ ਪ੍ਰਸਾਦ ਨਾਨਕ ਸੁਖ ਪਾਉ
0: ਵੇਦ ਪੁਰਾਣ ਸਿਮਰਤ ਮਹਿ ਦੇਖ
1: ਸਸਿਆ ਸੂਰ ਨ ਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨ ਕਬ ਹੁਣ ਡੋਲੇ
0: ਸਰਬ ਕਲਾਕਰ ਖੇਲੇ ਖੇਲ
1: ਬੋਲ ਨ ਪਾਈਏ ਗੁਣੇ ਅਮੋਲ
0: ਸਰਬ ਜੋਤ ਮੈਂ ਜਾਂਕੀ ਜੋਤ
1: ਧਾਰ ਰਹੇ ਹੋ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਵੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਪੀਓ ਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀ ਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤਪਤ
0: ਇਸ ਭਾਵੈ ਤਾਂ ਕਰੇ ਵਿਸਾਰ
1: ਇਸ ਭਾਵੈ ਤਾਂ ਇੱਕ ਅੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣੇ ਆਪੇ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਪਣ ਜਾਨਿਕ ਖੇਲ ਬਨਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਸਭ ਕੈ ਮਤ ਅਲਿਪਤ ਹੋ ਰਹੇ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਈ
1: ਨਾਨਕ ਜਾਪਾ ਵੈ ਤਾਂ ਲਈ ਸਮਾਏ
0: ਜਿਸਤੇ ਹੋਈ ਸੁਨਾ ਹੀ ਬੁਰਾ
1: ਉਰੇ ਕਹੋ ਕਿਨੇ ਕਛ ਕਰਾ
0: ਆਪ ਭਲਾ ਕਰਤੂਤ ਅਤਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਜ ਧਾਰੀ ਸਭ ਸਾਚ
1: ਬੋਧ ਪੋਤੇ ਆਪਣ ਸੰਗਰਾਚ
0: ਆਕੀ ਕਰਮਿਤ ਕਹੀ ਨਾ ਜਾਈ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦਾ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰੇ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅਮਰ ਤਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅਮਿਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਭ ਰੇਨ
0: ਅਮਰਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਸ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇ ਪਹਮਾਰੀ
1: ਪ੍ਰਾਪਤੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੁਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਹੋਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੈ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਸਭ ਕੈ ਮੱਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਣੀ
0: ਨਾਨਕ ਇਹ ਗੁਣ ਨਾਮ ਸੁਖਮਨੀ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਲ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਲ ਗਾਲ ਬੜੀ ਗਾਲ ਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ? ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ, ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। सती पाप कर सत कमाए, बहुत वड्डा दानी है, जरूर बहुत वड्डा बेईमान होवेगा, क्योंकि पापा बाजो होवे नाही मोया साथ ना जाए, बहुत वड्डे पाप ना कीते जान तो इतना धन कट्ठा ही नहीं होगा। फिर पाप का बोझ लाने वास्ते दान, महाराज कहते हैं किस तरह हो सकता है, जिहड़ा कट्ठा कीता है पाप नाल, प्राप्त कीता है पाप नाल, उहदे देण नाल पुन किस तरह हो गया। सती पाप कर सत कमाए, खैर धार्मिक इकट्ठ, धार्मिक सूझ बूझ नूं पैदा करन वास्ते गुरु द्वारे होए सोझी पाइस, इत्थे आपां आया सूझ ते समझ लैण वास्ते। किस दी समझ? घर दी समझ, दर दी समझ। दर घर की सोझी ना है, ना घर दा पता ना दर दा पता। हुण होर भी मैं अर्ज करां, घर विच प्रवेश उसनों मिलता है जिहड़ा पहले दर ते पहुंचे, पहले दर ते पहुंचना होंदा, दरवाजा पहले होंदा। घर बाद दे सो दर के हा, सो घर के हा जित वै सर्व संभाले। एक होर भी अर्ज करदे हां, परमात्मा निराकार है, आकार तो रहत है, इनू बयान करके मैं अगे चला। सारा आकार उस तो आउंदा है जिहदा कोई आकार नहीं, सारे रूप उस तो आउंदे ने जिहदा कोई रूप नहीं, सारे रंग उस तो आउंदे ने जिहदा कोई रंग नहीं। चक्र चैन अर वर्ण जात अर पात नहिं जे, रूप रंग अर रेख बेख को कह न सकत, अरूप हैं अनूप हैं। या इंज कह लो, सारे मजहब भी उस तो आउंदे ने जिहदा कोई मजहब नहीं है। ऐ शब्द भी सुन लो महाराज गुरु गोबिंद सिंह जी दे, नमस्तं अमजबे, नमस्कार है प्रभु तैनू, तेरा कोई मजहब नहीं, कोई मजहब नहीं। नमस्तं अमजबे, नमस्तस्त अजबे, हे अजब स्वरूप परमात्मा तैनू नमस्कार, तेरा कोई मजहब नहीं। ना तू हिंदू है, ना तू मुस्लिम है, ना तू सिख है, ना तू ईसाई है, ना तू यहूदी है, ना तू पारसी है, ना तू जैनी है, ना तू बौद्धी है, तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोबिंद सिंह जी महाराज बड़ी हिम्मत ते बड़ी जुरत दिखा रहे ने थे, नमस्तं अमजबे, नमस्कार है प्रभु तेनू, तू अमजब है, तेरा कोई मजहब नहीं। मजहब एक रास्ता है, मजहब का अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए है। घर पहुंच गया कोई मजहब नहीं, क्योंकि जिसका घर है, जिस दे घर दे जाना है, उसका कोई मजहब नहीं। सारिया नदियां सागर की तरफ जांदियां ने, हर नदी का किसी मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, कि हर नदी का अपना नाम भी है। ये गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है, इन्हों का इलाकों नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे च वगदा है। फिर इन्हों के नाम ने, फिर दजला है, फरात है, ये इराक दे विच वगदे ने, तो मुलक ते इलाके दा संबंध उन्हां नाल जुड़ा है, भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां इह ते मिस्री है, इजिप्शन है, मिस्र दे च वगदी है, उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाम इको ही हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤਾਂ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ 'ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤਾਂ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਦੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ شخصی حکومت دا کرشمہ ہوئے، شکتی ہوئے، مان مریادہ ہوئے، جلال ہوئے، جلال پاتشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ صرف دھرم نو کڑ دیو، کہندے چاہے شخصی حکومت ہوئے، کنگڈم ہوئے، تے چاہے ڈیموکریسی ہوئے، صرف دھرم نو کڑ دو تو حکومت کر رہا ہے چنگیز خان، ہلاکو، ہٹلر، موسولینی۔ پھر ہٹلر کی کرے گا؟ 2.5 کروڑ بندیاں نو قتل کرے گا۔ بندیاں نو سکھ دین واسطے 2.5 کروڑ بندیاں نو قتل کرنا ہے، کرانتی لیان واسطے 3 کروڑ بندیاں نو مارنا ہے۔ ماؤسو تنگ نے 3 کروڑ بندیاں نو مار کے تے 3 کروڑ نو اجاڑ کے کرانتی لیاندی سی چائنا۔ جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ دھارمک منک دے بند بند کیوں کٹ دیتے گئے؟ ایک کوندا ہے، کروڑاں دی بھیڑ ادھارمک لوگاں دی۔ دھارمک منک سولی تے کیوں چڑھیا؟ بڑی بھاری بھیڑ دیکھن والی سی، بھیڑ دیکھ رہی ہے سولی تے، چڑھایا جا رہا ہے بھیڑ ادھارمک لوکاں دی، ایک دھارمک منک نو سولی دیتی جا رہی ہے۔ بھیڑ پاپیاں دی، ایک دھارمک منک دا چاندنی چونک دے گلا کٹیا جا رہا ہے، شہید کیتا جا رہا ہے۔ بھیڑ ظالماں دی سی، ایک معصوم بچیاں نو، 2 معصوم بچیاں نو دیواراں چنیا جا رہا ہے۔ یہ تھوڑے ہوندے نے، کلا ہوندا ہے، تے کلا بھی ہر شہر دے چ نہیں ہوندا۔ میں ایک دفعہ پھر دوران لگا، ہر شہر دے چوٹی دے دھنوان ہون گے اور انہاں نوں مان بھی ملے گا دھن کر کے، ہر شہر دے چوٹی دے کاروباری ہون گے، ہر شہر دے چ دارشنک فلاسفر کلاکار بھی ہون گے، ہر شہر دے چ راجنیتک ہوندے نے، سائنٹسٹ ہوندے نے، ہر شہر دے چ لور قانون نوں سمجھن واسطے سمجھن والے وکیل بھی ہون گے اور ہوندے نے۔ ہر شہر دے چ برہم گیانی نہیں ہوندا، ہر شہر دے سنت نہیں ہوندا، ہر شہر دے چ کوئی رب نال جڑی ہوئی آتما نہیں ہوندی۔ اگر ہوندی تے سانوں ارداس چ شبد ایڈ کرن دی لوڑ نہیں سی، اے گرودیو رحمت کر، سہی سنت گرمکھ پیارے میل، جنہاں ملیاں تیرا نام چیتے رہ، تیری یاد بنے۔ بہت اوکھا ہے مضمون گرو نو سمجھنا سمجھانا، پربھو نو سمجھنا سمجھانا، بہت باریک مضمون ہے، اتی سوکشم مضمون ہے، اتی سوکشم۔ اس واسطے چوٹی دا سائنٹسٹ بھی نہیں پہنچ سکیا اتھے جتھے ایک بھگت پہنچ جاندا ہے۔ پنڈت سور چھتر پت راجا، بھگت برابر اور نہ کوئے، کوئی سوربیر، کوئی چھترپتی راجا، کوئی چوٹی دا گیانی، کوئی چوٹی دا دارشنک تے سائنٹسٹ اتھے نہیں پہنچ سکدا جتھے بھگت پہنچ جاندا ہے، جتھے برہم گیانی جو ہے پہنچ جاندا ہے۔ تو میں پھر عرض کراں، در گھر کی سوجی نہ ہے، گھر ہے پرماتما، در ہے گرو، اور در گھر نالوں الگ نہیں ہوندا، اسے نو در کہندن جو گھر دے نال لگے ہوئے۔ تے گھر دے جانا ہے، در دے چو لنگنا پے گا، در دے چ لنگ کے گھر دے چ پرویش ملے گا۔ 2 شبد میں کہاں خلاصہ، پھر جو پرکاش دے روپ دے چ پرماتما ہے، ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਵਿੱਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਕਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਕਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਕਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਕਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਕਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। फिर भी उस सूक्ष्म शरीर ने अस्थूल शरीर देच प्रवेश करने दी पूरी कोशिश की थी, अग उस सूक्ष्म शरीर नो नहीं साड़ दी, पानी नहीं डोबदा। उस शरीर देच प्रवेश करके राम राय उच्ची आवाज देच बोले, दुष्टो मसंदो, तुसी मैनु जिंदा साड़े है, गुरु थानू जिंदा साड़ेगा। तुसी मैनु जिंदा जला देता है, गुरु थानू जिंदा जलाएगा। इन्हों सारे ही मसंदा नू देहरादून देच जिंदा जलाया गया। इस तरह की अनेक घटनावां ने आपां जितने बैठे ने इतने सत्संग देच सूक्ष्म शरीर होणगे, इतने होणगे। किहड़े सूक्ष्म शरीर? प्रथम ते ओ सिद्ध पुरुष जो इस अस्थूल देही देच किधरे भी होन, कि किसे सत्संग नू मन भावदा ओ देख लैन दूरों, इस शरीर नाल पहुंचना बड़ा औखा होवे, सूक्ष्म शरीर कढ़ लैंदे ने पहुंच जा। प्रथम। दूसरा, जिन्हां दी मौत हो गई, शरीर दी मौत हो गई, इहदी मौत एडे डेरी हो जांदा, मिट्टी हो जांदा, सूक्ष्म शरीर ना जलाया जांदा ना डे डेरी आउंदा। आम हालात विच शरीर दी मृत्यु तो बाद सूक्ष्म शरीर 13 दिन के अंदर किधरे ना किधरे गर्भ विच प्रवेश कर जाता है। हर वक्त मौत हो रही है, हर वक्त गर्भ विच प्रवेश करने की सहूलियत संसार विच मौजूद है। 13 दिन के अंदर अंदर इस सूक्ष्म देही किधरे ना किधरे प्रवेश कर जाती है। जो आम साधारण लोग ने, साधारण किसनों कहोगे, सच भी बोलते रहे, झूठ भी बोलते रहे, पुन भी करते रहे, पाप भी करते रहे, सत्संग भी करते रहे, कुसंगत भी करते रहे, चल के गुरबाणी की कथा भी सुनीए, गुरबाणी का पाठ भी करिए, गंदे गीत भी अलापीए, एक कदम अगे चलते रहे, एक कदम पिछे चलते रहे, ना अगे गए ना पिछे गए, उत्थे दे उत्थे इन्हों साधारण कहते। ये 13 दिन के अंदर किधरे ना किधरे गर्भ विच प्रवेश कर जाते। जिहड़े असाधारण, साधारण नहीं ने, असाधारण। असाधारण कौन? बड़ा भजन कीता है, बड़ा नाम जपे, बड़ी सेवा कीती है, बड़ी बंदगी कीती है, लेकिन मोक्ष गति तक नहीं पहुंच सके, दर तक नहीं पहुंच सके, घर

0: 1550 KRPI Radio ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂ ਆਰ ਲਿਸਨਿੰਗ ਟੂ KRPI 1550 Radio Ferndale Washington।
2: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨ ਜਾਣੇ, ਭ੍ਰਮ ਦਾ ਭਰਮ ਭੁਲਾਇਆ। ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਪ੍ਰਬਲ ਪਿਆਸ ਹੈ, ਉਹ ਜੀਵਨ ਦੀ ਹੈ, ਸਦੀਵੀ ਜੀਵਨ ਦੀ ਹੈ। ਫਿਰ ਜੀਵਨ ਤੋਂ ਬਾਅਦ ਜੀਵਨ ਲਈ ਸਾਰੀਆਂ ਲੋੜਾਂ, ਸਾਰੀਆਂ ਮੰਗਾਂ, ਲੇਕਿਨ ਪ੍ਰਬਲ ਅਤੇ ਪ੍ਰਥਮ ਪਿਆਸ ਜੀਵਨ ਦੀ ਹੈ। ਭੈ ਵੀ ਕੇਵਲ ਮੌਤ ਦਾ ਹੀ ਹੈ, ਹੋਰ ਕੋਈ ਭੈ ਨਹੀਂ। ਜਿੱਥੇ ਵੀ ਮਨੁੱਖ ਭੈਭੀਤ ਹੋਵੇ, ਸਮਝ ਲਓ ਕੁਛ ਨਾ ਕੁਛ ਇਸਦੇ ਖਤਮ ਹੋਣ ਵਾਲਾ ਹੈ ਜਾਂ ਖਤਮ ਹੋਣ ਦੀ ਸੰਭਾਵਨਾ। ਭੈ ਉਸੇ ਦਾ ਹੀ ਹੈ। ਚਾਹਤ ਲਾਲਸਾ ਜੀਵਨ ਦੀ ਔਰ ਪ੍ਰਬਲ ਭੈ ਮੌਤ ਦਾ। ਜੇ ਭਾਰਤ ਦੇ ਸਨਾਤਨ ਚਿੰਤਨ ਨੂੰ ਵੇਖੀਏ, ਉਪਨਿਸ਼ਦਾਂ ਦੇ ਰਿਸ਼ੀਆਂ ਨੂੰ ਵੇਖੀਏ, ਪੁਰਾਣਕ ਪ੍ਰਸੰਗਾਂ ਨੂੰ ਦੇਖੀਏ, ਤੋ ਜੀਵਨ ਦਾ ਦਾਤਾ ਵਿਸ਼ਨੂੰ, ਮੌਤ ਦੇ ਦੇਣ ਵਾਲਾ ਸ਼ਿਵ ਜੀ। ਬ੍ਰਹਮੇ ਨੇ ਸੰਸਾਰ ਬਣਾਇਆ, ਉਹਦਾ ਕੋਈ ਮੰਦਿਰ ਨਹੀਂ। ਬਣ ਗਿਆ ਸੰਸਾਰ ਸੋ ਬਣ ਗਿਆ, ਜਨਮ ਹੋ ਗਿਆ ਸੋ ਹੋ ਗਿਆ। ਹੁਣ ਤੇ ਲਾਲਸਾ ਜੀਵਨ ਦੀ ਤੇ ਭੈ ਮੌਤ ਦਾ। ਤੂੰ ਸਾਰੇ ਦੇਸ਼ ਵਿੱਚ ਵਿਸ਼ਨੂੰ ਦੀ ਪੂਜਾ, ਸ਼ਿਵ ਜੀ ਦੀ ਪੂਜਾ, ਹਿੰਦੂ ਜਗਤ ਦੇ ਵਿਸ਼ਨੂੰ ਨਾਲ ਲਕਸ਼ਮੀ ਹੈ। ਜੀਵਨ ਤੇ ਜੀਵਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ। ਪਰ ਸ਼ਿਵਜੀ ਦੇ ਗਲੇ ਵਿੱਚ ਤੇ ਫਨੀਅਰ ਨਾਗ ਨੇ, ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਹੈ। ਸ਼ਮਸ਼ਾਨ ਘਾਟ ਦਾ ਸ਼ਿਵਜੀ ਦਾ ਵਸੇਵਾ ਹੈ। ਮੌਤ ਦਾ ਦੇਵਤਾ ਸ਼ਮਸ਼ਾਨ ਨਾਲ ਸੰਬੰਧਿਤ ਹੈ। ਜੀਵਨ ਦਾ ਦੇਵਤਾ ਲਕਸ਼ਮੀ ਨਾਲ, ਪਦਾਰਥਾਂ ਨਾਲ ਸੰਬੰਧਿਤ ਹੈ। ਇੱਕ ਪ੍ਰਤੀਕ ਹੈ ਲਾਲਸਾ ਪ੍ਰਬਲ ਜੀਵਨ ਦੀ ਹੈ, ਭੈ ਪ੍ਰਬਲ ਮੌਤ ਦਾ ਹੈ। ਜੀਵਨ ਦੇ ਦੇਵਤੇ ਦੀ ਪੂਜਾ ਇਸ ਵਾਸਤੇ ਜੀਵਨ ਬਣਿਆ ਰਹਿ, ਬਣਿਆ ਰਹਿ, ਬਣਿਆ ਰਹਿ। ਮੌਤ ਦੇ ਦੇਵਤੇ ਦੀ ਪੂਜਾ ਇਸ ਵਾਸਤੇ ਕਿ ਕਮ ਸੇ ਕਮ ਮੌਤ ਸਾਡੇ ਘਰ ਨਾ ਆਵੇ। ਇੱਕ ਦੀ ਪੂਜਾ ਇਸ ਵਾਸਤੇ ਤੂੰ ਸਾਡੇ ਘਰ ਆ, ਕਿਉਂਕਿ ਉਸ ਨਾਲ ਲਕਸ਼ਮੀ ਹੈ। ਇੱਕ ਦੀ ਪੂਜਾ ਇਸ ਵਾਸਤੇ ਕਮ ਸੇ ਕਮ ਤੂੰ ਸਾਡਾ ਘਰ ਛੋੜ ਦੇਈਂ, ਕਿਉਂਕਿ ਤੇਰੇ ਗਲੇ ਵਿੱਚ ਸੱਪ ਨੇ, ਮੁਰਦਿਆਂ ਦੀ ਖੋਪੜੀ ਹੈ, ਔਰ ਤੇਰਾ ਵਸੇਬਾ ਸ਼ਮਸ਼ਾਨ ਦਾ। ਬਹੁਤ ਸੁੰਦਰ ਇਹ ਪ੍ਰਤੀਕ ਚੁਣਿਆ ਮਨੁੱਖ ਦੀ ਕਮਜ਼ੋਰੀਆਂ ਨੂੰ ਖੂਬ ਸਮਝਿਆ ਤੇ ਨਾਪਿਆ ਗਿਆ। ਲਾਲਸਾ ਜੀਵਨ ਦੀ ਹੈ ਔਰ ਭੈ ਕੇਵਲ ਮੌਤ ਦਾ ਹੈ। ਮਨੁੱਖ ਕਿਤਨਾ ਜੀਵਣਾ ਚਾਹੁੰਦਾ ਹੈ, ਕਿਤਨੀ ਜੀਵਨ ਦੀ ਲਾਲਸਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਸੁੰਦਰ ਚਿਤਰਨ ਕੀਤਾ ਹੈ। ਜੇ ਯੁਗ ਚਾਰੇ ਆਰ ਜਾ ਹੋਰ ਦਸੋਣੀ ਹੋਵੇ, ਜੇ ਕਿਧਰੇ ਉਮਰ ਚਾਰ ਯੁੱਗਾਂ ਦੀ ਹੋ ਜਾਏ, ਲੱਖਾਂ ਸਾਲ ਦੀ ਹੋ ਜਾਏ, ਤੇ ਫਿਰ ਹੋਰ ਦਸ ਗੁਣਾ ਵੱਧ ਹੋ ਜਾਏ, ਹੋਰ ਦਸੋਣੀ ਹੋਏ। ਸਿਰਫ ਜੀਵਨ ਹੀ ਇਤਨਾ ਲੰਬਾ ਨਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਲ। ਨੌ ਖੰਡ ਪ੍ਰਿਥਵੀ ਦੇ ਪੂਜਾ ਤੇ ਪ੍ਰਤਿਸ਼ਠਾ ਹੋਵੇ, ਪ੍ਰਤਿਭਾਸ਼ਾਲੀ ਹੋਵੇ, ਜਾਣਿਆ ਜਾਏ, ਸਮਝਿਆ ਜਾਏ, ਪੂਜਿਆ ਜਾਏ, ਸਤਿਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ। ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀ ਰਥ ਜਗ ਲੈ। ਪ੍ਰਾਣਾਂ ਵਿੱਚ ਹੋਰ ਵੀ ਪਿਆਸ ਹੈ, ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ, ਮਹਾਨ ਆਖਣ, ਪੂਜਨ। ਪਰ ਜੇ ਕਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ। ਜੇ ਨੌਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ, ਲੱਖਾਂ ਸਾਲ ਦੀ ਉਸਦੀ ਆਯੂ ਹੋ ਜਾਏ, ਜੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦਰਅਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ ਬਸ ਇਹਨਾਂ ਹੀ ਦੋਹਾਂ ਉਲਝਣਾਂ ਦੇ ਮਨੁੱਖ ਦਾ ਜੀਵਨ ਬਤੀਤ ਆਉਂਦਾ ਹੈ, ਪਰ ਬਾਰ ਬਾਰ ਬਤੀਤ ਆਉਂਦਾ ਹੈ, ਬਾਰ ਬਾਰ ਜੰਮਦਾ ਹੈ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਦੇ ਵਿੱਚ, ਇੱਕ ਦਿਨ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਆਦਿ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਅੰਮ੍ਰਿਤ ਦੀ, ਅੰਮ੍ਰਿਤ ਮ੍ਰਿਤੀ ਤੋਂ ਰਹਿ ਜਿਸ ਵਿੱਚ ਮੌਤ ਨਹੀਂ, ਕੋਈ ਐਸੀ ਔਸ਼ਧੀ, ਕੋਈ ਐਸਾ ਜਲ, ਕੋਈ ਐਸੀ ਜੜੀ ਬੂਟੀ, ਕੋਈ ਐਸੀ ਸੌਗਾਤ ਕਿਧਰੋਂ ਪ੍ਰਾਪਤ ਹੋਵੇ ਜਿਸ ਨਾਲ ਮੌਤ ਨਾ ਆਵੇ, ਅੰਮ੍ਰਿਤ ਜੀਵਨ ਮ੍ਰਿਤੂ ਤੋਂ ਰਹਿਤ ਹੋ ਜਾਏ, ਜੀਵਨ ਅੰਮ੍ਰਿਤ ਹੋ ਜਾਏ। ਹਰ ਮਨੁੱਖ ਜੀਵਨ ਨੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਹੈ, ਔਰ ਹਰ ਮਨੁੱਖ ਹੀ ਕਿਉਂ, ਮੌਤ ਤੇ ਪਸ਼ੂ ਪਕਸ਼ੀਆਂ ਨੂੰ ਵੀ ਨਹੀਂ ਚਾਹੀਦੀ, ਉਹਨਾਂ ਦੇ ਅੰਦਰ ਵੀ ਭੈ ਤੇ ਸਿਰਫ ਇਸੇ ਦਾ ਹੀ ਹੈ। ਜੀਵਨ ਦੀ ਲਾਲਸਾ ਜੀਵਾਂ ਦੇ ਬੜੀ ਪ੍ਰਬਲ ਦਿਖਾਈ, ਪ੍ਰਬਲ ਦਿਖਾਈ ਦਿੰਦੀ। ਅੰਮ੍ਰਿਤ ਦੀ ਚਾਹਤ, ਅੰਮ੍ਰਿਤ ਦੀ ਮੰਗ ਪ੍ਰਥਮ ਮੰਗ ਹੈ, ਫਿਰ ਮੋਹਰ ਮੰਗ ਹੈ, ਪ੍ਰਬਲ ਮੰਗ ਹੈ। ਸਤਿਗੁਰ ਦੀ ਬਾਣੀ ਦਾ ਸਮਾਨ, ਘਰ ਹੀ ਮੇ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣ, ਭ੍ਰਮ ਦਾ ਭਰਮ ਭੁਲਾਇਆ। ਉਹ ਅੰਮ੍ਰਿਤ ਦਾ ਕੁੰਡ ਇਸੇ ਜੀਵਨ ਸਾਗਰ ਦੇ ਅੰਦਰ ਹੈ, ਔਰ ਇਸੇ ਜੀਵਨ ਦਾ ਰੇੜਕਾ ਪਾਣਾ ਪਏਗਾ। ਜਪ ਤਪ ਦੁਆਰਾ ਇਸੇ ਅੰਮ੍ਰਿਤ ਦੇ ਕੁੰਭ ਨੂੰ ਬਾਹਰ ਪ੍ਰਗਟ ਕਰਨਾ ਪਏਗਾ। ਇਸ ਅੰਮ੍ਰਿਤ ਦੇ ਕੁੰਭ ਨੂੰ ਕੋਈ ਪ੍ਰਗਟ ਕਰ ਸਕੇ ਇਹਦੇ ਲਈ ਪ੍ਰੇਰਣਾ ਚਾਹੀਦੀ, ਜ਼ਿੰਮੇਵਾਰੀ ਚਾਹੀਦੀ, ਇਸਦੇ ਲਈ ਇੱਕ ਤੜਪ ਚਾਹੀਦੀ ਹੈ, ਇਸਦੇ ਲਈ ਸਾਧਨਾ ਚਾਹੀਦੀ ਹੈ। ਤਾਂ ਜੈਸੇ ਅਸੀਂ ਦੇਖਦੇ ਹਾਂ ਹੈਂਡ ਪੰਪ ਨੂੰ, ਜਦ ਗੇੜਨ ਦੇ ਨਾਲ ਪਾਣੀ ਨਾ ਨਿਕਲੇ ਉੱਪਰੋਂ ਪਾਣੀ ਪਾਉਂਦੇ ਹਾਂ, ਫਿਰ ਪਾਣੀ ਨਿਕਲਣਾ ਆਰੰਭ ਹੁੰਦਾ ਹੈ। ਆਦਿ ਕਾਲ ਤੋਂ ਮਹਾਂਪੁਰਸ਼ ਕੋਸ਼ਿਸ਼ ਕਰਦੇ ਰਹੇ ਨੇ ਬਾਹਰੋਂ ਅੰਮ੍ਰਿਤ ਪਿਲਾਉਣ ਦੀ ਤਾਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ, ਬਾਹਰ ਆ ਜਾਏ। ਇੱਕ ਵਿਧੀ ਰਹੀ ਹੈ, ਬਾਹਰੋਂ ਅੰਮ੍ਰਿਤ ਦਾ ਸੰਬੰਧ ਸਥਾਪਨ ਕਰਕੇ ਜੀਵਨ ਦੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰਨਾ। ਇਹ ਸਾਧਨਾ ਧਾਰਮਿਕ ਜਗਤ ਦੇ ਆਦਿ ਕਾਲ ਤੋਂ ਚਲੀ ਆ ਰਹੀ ਹੈ। ਆਬੇ ਹਯਾਤ ਅੰਮ੍ਰਿਤ, ਇਸ ਦੀ ਤਲਾਸ਼ ਆਦਿ ਕਾਲ ਤੋਂ ਚਲੀ ਆ ਰਹੀ ਹੈ ਔਰ ਇਹੀ ਪਿਆਸ ਮਨੁੱਖ ਦੇ ਪ੍ਰਾਣਾਂ ਵਿੱਚ ਹੈ। ਵੱਖ ਵੱਖ ਰਹਿਬਰੀ ਪੁਰਸ਼ਾਂ ਨੇ ਆਪਣੇ ਢੰਗ ਨਾਲ ਜ਼ਰੂਰ ਐਸਾ ਜਲ ਜਿਸ ਵਿੱਚ ਉਹਨਾਂ ਨੇ ਮੰਤਰ ਪੜ੍ਹੇ, ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਿਕ ਤਰੰਗਾਂ ਪ੍ਰਵੇਸ਼ ਕੀਤੀਆਂ, ਆਬੇ ਹਯਾਤ ਚਰਨਾਮ੍ਰਿਤ, ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਆਬੇ ਜ਼ਮਜ਼ਮ ਕਹਿ ਦਈਏ ਜਾਂ ਚਰਨਾਮ੍ਰਿਤ ਕਹਿ ਦਈਏ, ਇਹ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹੈ। ਕਹਿੰਦੇ ਜਪ ਤਪ ਦਾ ਅਸਰ ਪਾਣੀ 'ਤੇ ਬਹੁਤ ਜ਼ਿਆਦਾ ਪੈਂਦਾ ਹੈ। ਪਾਣੀ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਪੀਣ ਦੇ ਕੰਮ ਆਉਂਦਾ ਹੈ, ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ, ਅਧਿਆਤਮਿਕ ਤਰੰਗਾਂ ਨੂੰ ਖੁਦ ਪੀ ਜਾਂਦਾ। ਐਸਾ ਬਹੁਤ ਲੰਬੇ ਸਮੇਂ ਤੋਂ ਜਪੀਸ਼ਵਰ ਅਧਿਆਤਮਿਕ ਲੋਕਾਂ ਦੀ ਸਮਝ ਦੇ ਉੱਤੇ ਪਕੜ ਵਿੱਚ ਆਇਆ। ਫਿਰ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ, ਉਹ ਜਿੱਥੇ ਕਦਮ ਰੱਖਦਾ ਉਹ ਧੂੜ ਵੀ ਅਕਸੀਰ ਹੋ ਜਾਂਦੀ ਹੈ, ਉਹ ਚਰਨ ਧੂੜ ਵੀ ਮਹਾਨ ਹੋ ਜਾਂਦੀ ਹੈ, ਉਸ 'ਤੇ ਵੀ ਅਸਰ ਪੈਂਦਾ। ਭਾਰਤ ਵਿੱਚ ਚਰਨਾਮ੍ਰਿਤ ਦੀ ਰਸਮ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਵੀ ਚਰਨਾਮ੍ਰਿਤ, ਚਰਨ ਅੰਮ੍ਰਿਤ, ਚਰਨਾਂ ਦਾ ਧੋਤਾ ਹੋਇਆ ਜਲ, ਕਿਹੜੇ ਚਰਨਾਂ ਦਾ ਜੋ ਜੀਵਨ ਅੰਮ੍ਰਿਤਮਈ ਹੋ ਗਿਆ, ਉਸਦੇ ਪੈਰ ਅੰਮ੍ਰਿਤਮਈ ਨੇ, ਉਸਦੇ ਹੱਥ ਅੰਮ੍ਰਿਤਮਈ ਨੇ, ਕਿਉਂ ਕਿ ਉਸਦਾ ਜੀਵਨ ਅੰਮ੍ਰਿਤਮਈ ਹੈ, ਉਹਦੀ ਸੋਚਣੀ ਅੰਮ੍ਰਿਤਮਈ ਹੈ, ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਉਹਦੇ ਬਚਨ ਅੰਮ੍ਰਿਤਮਈ ਨੇ। ਇਸ ਵਾਸਤੇ ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੋ ਜਾਣ ਤਾਂ ਜਲ ਅੰਮ੍ਰਿਤਮਈ ਹੈ ਔਰ ਉਹ ਜਲ ਕਿਧਰੇ ਅੰਮ੍ਰਿਤਮਈ ਵਨ ਹੋ ਗਿਆ, ਉਹਦੇ ਚਰਨਾਂ ਨੂੰ ਛੋ ਜਾਣ ਤਾਂ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਮ੍ਰਿਤ ਹੈ, ਚਰਨ ਅੰਮ੍ਰਿਤ। ਤੋ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤਾਂ ਚਰਨਾਮ੍ਰਿਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ ਤਾਂ ਧਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ, ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਅਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ ਸਹਿਜੇ ਸਹਿਜੇ ਇਨ੍ਹਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ, ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ, ਜਪ ਤਪ ਵਧੇ, ਬੰਦਗੀ ਵਧੇ, ਤਾਂ ਕਿ ਸੰਤੁਲਨ ਕਾਇਮ ਰਹੇ। ਐਸਾ ਅਕਸਰ ਘੱਟ ਹੁੰਦਾ ਹੈ। ਜੈਸੇ ਧਨ ਵੱਧਦਾ ਹੈ, ਧਰਮ ਘਟਦਾ ਹੈ। ਜੈਸੇ ਬਾਹਰ ਦੇ ਸੁੱਖ ਵੱਧਦੇ ਨੇ, ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ। ਮਸੰਦਾ ਨੇ ਵੀ ਐਸਾ ਹੀ ਕੀਤਾ। ਧਨ ਦੇ ਘਰ ਵਿੱਚ ਅੰਬਾਰ ਲੱਗ ਗਏ, ਪੂਜਾ ਪ੍ਰਤਿਸ਼ਠਾ ਚਾਰ ਕੁੰਟਾਂ ਚ ਹੋਣ ਲੱਗ ਪਈ। ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ, ਆਪਣੇ ਸਿੱਖ ਬਣਾਈਏ, ਆਪਣੇ ਸਿੱਖ ਬਣਾਈਏ, ਆਪਣੀ ਸਿੱਖੀ ਦਾ ਵਾਅਦਾ ਕਰੀਏ। ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ, ਸਰੋਵਰ ਬਣਾਉਣ ਲਈ, ਧਰਮਸ਼ਾਲਾਵਾਂ ਬਣਾਉਣ ਲਈ, ਲੰਗਰ ਚਲਾਉਣ ਲਈ, ਉਸ ਕਾਰ ਵੇਟ ਨੂੰ ਵੀ ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ, ਗੁਰੂ ਤੱਕ ਨਹੀਂ ਪਹੁੰਚਾਉਂਦੇ। ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ, ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ, ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ, ਪਰ ਵਾਸ਼ਨਾ ਦੇ ਗ੍ਰਸੇ ਹੋਏ ਪਰਬਲ ਹੰਕਾਰ ਵਿੱਚ ਡੁੱਬਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ, ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ। ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਆਖਿਆ ਨਹੀਂ, ਕੱਲਾ ਮਨੁੱਖ ਚਾਹੇ ਰਸਕ ਹੈ, ਅਨੁਭਵੀ ਹੈ, ਗਿਆਨੀ ਹੈ, ਕਈ ਦਫ਼ਾ ਹੋ ਸਕਦਾ ਉਸਦਾ ਹਾਤਮਾ ਕਮਜ਼ੋਰ ਹੋਵੇ ਔਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ, ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ। ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ, ਲੇਕਿਨ ਧਨ ਦੀ ਸਹੀ ਵਰਤੋਂ, ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ, ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ। ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ, ਹੰਕਾਰੀ ਹੋ ਗਏ, ਦੁਰਾਚਾਰੀ ਹੋ ਗਏ, ਅਤਿਅੰਤ ਲੋਭੀ ਹੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ। ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ। ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਫਈ ਤੇ ਆਨੰਦ ਸਾਹਿਬ। ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਵੇਲੇ ਜੋ ਪਾਣੀ ਹੈ ਉਸਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹੇ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਹੁੰਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ, ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ। ਔਰ ਉਸ ਅੱਖ ਨੂੰ ਅਗਰ ਇੱਕ ਟਿੱਕ ਪਾਣੀ ਵਿੱਚ ਰੱਖਿਆ ਜਾਏ, ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। इस तरह पंज प्यारे पंज बाणियां नूं पढ़ के अमृत नूं गुरु विधि अनुसार तैयार करदे ने। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਉਤਪਤੀ ਦਾ ਖੇਲ ਰਚਾਇ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ। ਇਹ ਸਭ ਕੁਛ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਸਿਖਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ, ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਦੀ ਮੰਗੀ ਸੀ, ਸਿਰ ਦੇ ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ ਹੇ ਗੁਰਦੇਵ, ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ ਅਸੀਂ, ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਭਾਵ ਉਹੀ ਰੱਖਣਾ ਹੈ ਸੀਸ ਗੁਰੂ ਦਾ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ, ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਦੇ ਚਰਨਾਮਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਇਹ ਪ੍ਰਥਾ ਤਿਆਰ ਕੀਤੀ ਤੋ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤੋ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜ੍ਹਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ ਹੈ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ, ਇਹ ਦੇਖਣ ਲਈ ਕਿ ਵਾਕਈ ਬੱਚਾ ਨਿਪੁੰਨ ਹੋ ਗਿਆ। ਛਕਾਇਆ ਪਹਿਲੇ ਅੰਮ੍ਰਿਤਮਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ, ਔਰ ਇਸ ਤਰ੍ਹਾਂ ਪੰਜ ਪਿਆਰੇ ਤਿਆਰ ਕੀਤੇ। ਫਿਰ ਦੇਖਣਾ ਚਾਹਿਆ ਵਾਕਈ ਇਹ ਪਿਆਰ ਨਾਲ ਭਰ ਗਏ ਨੇ, ਇਹ ਮਹਾਨ ਹੋ ਗਏ ਨੇ, ਔਰ ਜੋ ਕਾਰਜ ਮੈਂ ਚਾਹੁੰਦਾ ਹਾਂ ਇਸ ਨੂੰ ਇਹ ਕਰ ਸਕਣਗੇ। ਤੋ ਆਖਿਆ ਹੁਣ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਮੈਨੂੰ ਸੀਸ ਭੇਟ ਕੀਤਾ ਸੀ, ਮੈਂ ਸਰਬੰਸ ਭੇਟ ਕਰਾਂਗਾ, ਮੈਂ ਸਭ ਕੁਛ ਵੇਟ ਕਰਾਂਗਾ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ, ਸਭ ਹੀ ਇਨ ਹੀ ਕੋ। ਮੇਰੇ ਘਰ ਵਿੱਚ ਮਨ ਕਰਕੇ ਤਨ ਕਰਕੇ ਧਨ ਕਰਕੇ ਜੋ ਕੁਛ ਵੀ ਹੈ ਸਭ ਕੁਛ ਤੁਹਾਡਾ, ਸਭ ਕੁਛ ਤੁਹਾਡਾ। ਔਰ ਜਦ ਪੰਜਾਂ ਨੇ ਅੰਮ੍ਰਿਤ ਛਕਾਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੰਗ ਬੜੇ ਸੁੰਦਰ ਬੋਲ ਨੇ ਗ੍ਰੰਥ ਵਿੱਚ। ਸਤਿਗੁਰ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ, ਪੰਜਾਂ ਨੂੰ ਸਾਫ ਕਹਿੰਦੇ ਨੇ, ਸਿੱਖ ਸੋ ਰਹਿਤ ਪੰਜ ਜੋ ਮਿਲੇ, ਮਮ ਸਰੂਪ ਸੋ ਜਾਨੋ ਭਲੇ, ਸਿੱਖ ਪੰਚੋ ਮੇ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਇਹਨਾਂ ਪੰਜਾਂ ਵਿੱਚ ਮੇਰੀ ਝਲਕ ਹੈ, ਇਹ ਪੰਜਾਂ ਦਾ ਸਰੂਪ ਮੇਰਾ ਹੀ ਸਰੂਪ ਹੈ, ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਅਬ ਅੰਮ੍ਰਿਤ ਛਕਾਓ ਜੈਸੇ ਕਮਲੀਨ, ਜਿਸ ਤਰ੍ਹਾਂ ਇਹ ਅੰਮ੍ਰਿਤ ਲੈਣੇ ਨੇ ਗੁਰੂ ਨਾਨਕ ਪਾਸੋਂ ਪ੍ਰਾਪਤ ਕੀਤਾ ਸੀ, ਇਸ ਤਰ੍ਹਾਂ ਮੈਂ ਤੁਹਾਡੇ ਕੋਲੋਂ ਪ੍ਰਾਪਤ ਕਰਨਾ ਹੈ। ਔਰ ਵਾਕਈ ਜਦ ਪੰਜਾਂ ਨੇ ਛਕਾਇਆ ਸਤਿਗੁਰ ਪ੍ਰਸੰਨ ਹੋਏ, ਹਾਂ ਤੁਸੀਂ ਸੰਪੰਨ ਹੋ ਗਏ, ਵਾਕਈ ਤਿਆਰ ਹੋ ਗਏ ਔਰ ਤੁਸੀਂ ਸਿੱਖੀ ਦਾ ਸਹੀ ਪ੍ਰਚਾਰ ਕਰ ਸਕੋਗੇ। ਵਾਕਈ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਰੋਮ ਰੋਮ ਦੇ ਹੈ ਉਹੀ ਅੰਮ੍ਰਿਤ ਛਕਾ ਸਕਦੇ ਹੈ, ਔਰ ਉਹੀ ਵਿਧੀ ਪੂਰਵਕ ਗੁਰੂ ਨਾਲ ਜੋ ਹੈ ਜੋੜ ਸਕਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਸ ਤੇ ਬਖਸ਼ਿਸ਼ ਹੈ, ਪਿਆਰ ਨਾਲ ਭਰਿਆ ਹੋਇਆ ਹਿਰਦਾ ਹੈ, ਉਹ ਗੁਰੂ ਦਾ ਪਿਆਰਾ ਹੈ। ਅੰਮ੍ਰਿਤ ਛੱਕ ਕੇ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਉਸਦੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਉਸਦਾ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ, ਕਿਉਂਕਿ ਅੰਮ੍ਰਿਤ ਛੱਕਦੇ ਹਾਂ ਉਸ ਨੂੰ ਰਹਿਤ ਬਹਿਤ ਧਾਰਨ ਕਰਨੀ ਪੈਂਦੀ ਹੈ। ਉਸ ਰਹਿਤ ਦੀ ਜੋ ਵਿਆਖਿਆ ਹੈ ਉਹ ਇਸ ਪ੍ਰਕਾਰ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸਕਾ ਚੇਰਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਦਰਅਸਲ ਸਿੱਖ ਦਾ ਸਰੂਪ ਹੀ ਤਾਂ ਬਣਦਾ ਹੈ ਜੇ ਉਸ ਕੋਲ ਰਹਿਣੀ ਹੋਵੇ। ਰਹਿਣੀ ਦੋ ਤਰ੍ਹਾਂ ਦੀ, ਮਾਨਸਿਕ ਤੇ ਸਰੀਰਕ। ਮਾਨਸਿਕ ਰਹਿਣੀ ਹੈ ਬਾਣੀ ਦਾ ਪਾਠ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਅਨੰਦ ਸਾਹਿਬ, ਹੋਰ ਜਿਤਨੀ ਬਾਣੀ ਪੜ ਸਕੇ। ਮੂਲ ਮੰਤਰ ਦਾ ਜਪ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਪ ਦੋ ਵਕਤ, 10 ਮਿੰਟ, 20 ਮਿੰਟ, ਅੱਧਾ ਘੰਟਾ ਜਾਂ ਜਿਤਨਾ ਉਸ ਕੋਲ ਸਮਾਂ। ਇਹ ਮਾਨਸਿਕ ਰਹਿਤ ਹੈ। ਤਨ ਦੁੱਤੇ ਪੰਜ ਕਕਾਰ, ਇਹ ਸਰੀਰਕ ਰਹਿਤ ਹੈ। ਮਨ ਕਰਕੇ ਸਿੱਖ ਬਣੇ, ਤਨ ਕਰਕੇ ਇਹ ਸਿੱਖ ਬਣੇ, ਤਾਂ ਮਾਨਸਿਕ ਤੇ ਸਰੀਰਕ ਰਹਿਤ ਚਾਹੀਦੀ ਹੈ। ਨਾ ਮਾਨਸਿਕ ਰਹਿਤ ਹੋਵੇ ਨਾ ਸਰੀਰਕ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਸਿੱਖ ਮੈਨੂੰ ਪਿਆਰਾ ਨੇ, ਕਿਉਂਕਿ ਇਸਨੇ ਪਾਹੁਲ ਨਹੀਂ ਲਈ ਔਰ ਰਹਿਣੀ ਨਹੀਂ। ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ, ਇਸ ਕੋ ਦਰਸ਼ਨ ਨਾ ਹੈ ਮੇਰਾ ਪਾਪੀ ਤਿਆਗੇ ਦਿੱਖ। ਰਹਿਤ ਨਾਮਿਕ ਇਸ ਤਰ੍ਹਾਂ ਦੇ ਬੋਲ ਨੇ, ਜਿਉਂ ਕਾਹੂੰ ਤੇ ਗਧਾ ਨਵਾਇਓ, ਫੂਲ ਮਾਲ ਤਾਏ ਮੂੰਦ ਧਰਾਏ। ਖੋਤੇ ਨੂੰ ਇਸ਼ਨਾਨ ਕਰਾ ਕੇ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਵੇ, ਔਰ ਉਹਦੇ ਸਰੀਰ ਦਿੱਤੇ ਚੰਦਨ ਇਤਿਆਦਿਕ ਲਾਵੇ। ਜਿਉਂ ਕਾਹੂ ਤੇ ਗਧਾ ਨਵਾਇਓ, ਫੂਲ ਮਾਲ ਤਾਂ ਮੂੰਡ ਧਰਾਇਓ, ਤੈਂ ਕੀ ਕਰ ਤਾਂ ਕੀ ਸੋਭਾ ਨਾਹੀ, ਆਸੀ ਹੋਏ ਹੋਤ ਜਗ ਮਾਹੀ। ਅਗਰ ਇਸ ਤਰ੍ਹਾਂ ਕਰਕੇ ਕੋਈ ਖੋਤੇ ਨੂੰ ਬਾਜ਼ਾਰ ਵਿੱਚ ਲਿਆਵੇ, ਲੋਕੀ ਉਸਨੂੰ ਵਡਿਆਣ ਨਹੀਂ ਲੱਗੇ, ਬਲਕਿ ਹੱਸਣਗੇ ਉਸਤੇ, ਵੀ ਲੈ ਖੋਤੇ ਨੂੰ ਇਸ਼ਨਾਨ ਕਰਾ ਕੇ, ਚੰਦਨ ਲਾ ਕੇ, ਗਲੇ ਵਿੱਚ ਫੁੱਲਾਂ ਦੀ ਮਾਲਾਂ ਪਵਾ ਕੇ ਲੈ ਕੇ ਆ ਗਿਆ। ਤੈਂ ਕੀ ਕਰ ਤਾਂ ਕੀ ਸੋਭਾ ਨਾਹੀ, ਹਾਸੀ ਹੋਏ ਹੋਤ ਜਗ ਮਾਹੀ। ਇਹ ਪ੍ਰਮਾਣ ਕਿਸ ਪ੍ਰਥਾਈ ਦਿੱਤਾ ਜਾ ਰਿਹਾ? ਅਗਾਂਹ ਫਰਮਾਨ ਕਰਦੇ ਨੇ, ਤਿਮ ਕੁਰਤੀਆਂ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ। ਇਸੇ ਤਰ੍ਹਾਂ ਜੋ ਕੁਰੈਤੀ ਹੈ ਉਸਨੇ ਕੇਸ ਰੱਖੇ ਹੋਏ ਨੇ, ਮਾਨੋ ਖੋਤੇ ਨੂੰ ਇਸ਼ਨਾਨ ਕਰਾਇਆ ਗਿਆ, ਫੁੱਲਾਂ ਦੀ ਮਾਲਾਂ ਪਵਾਈ ਗਈ ਹੈ, ਚੰਨਨ ਆਦਿਕ ਲਾਇਆ ਗਿਆ, ਬਸ ਖੋਤੇ ਦਾ ਖੋਤਾ ਹੈ ਸਿਰਫ। ਹਿਰਦੇ ਦੀ ਬਨਾਵਟ ਬਣੇਗੀ ਬਾਣੀ ਨਾਲ, ਮੂਲ ਮੰਤਰ ਦੇ ਜਪ ਨਾਲ, ਗੁਰਮੰਤਰ ਦੇ ਜਪ ਨਾਲ। ਉੱਥੇ ਸਰੀਰ ਸਿੱਖੀ ਦਾ ਸਰੂਪ ਪੇਸ਼ ਕਰੇਗਾ ਇਹਨਾਂ ਪੰਜ ਕਕਾਰਾਂ ਨਾਲ। ਕੱਕਾ ਕੇ ਇਸ ਦੀ ਆਵਾਜ਼ ਜੋ ਪਰਸ਼ੀਅਨ ਉਰਦੂ ਦੇ ਅਲਫਾਜ਼ ਵਿੱਚ ਹੈ, ਅਲਫਾਬੇਟ ਵਿੱਚ, ਉਸਨੂੰ ਕਹਿੰਦੇ ਨੇ ਕਾਫ। ਤੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਫਾਰਸੀ ਦੇ ਹੀ ਆਲਮ ਫਾਜ਼ਿਲ ਗਜ਼ਨੀ ਤੋਂ ਆਏ, ਲਹਿਜ਼ਾ ਉਹਨਾਂ ਦੇ ਬੋਲ, ਉਹਨਾਂ ਦੀ ਬਾਣੀ ਸਾਰੀ ਦੀ ਸਾਰੀ ਫਾਰਸੀ ਵਿੱਚ ਹੈ। ਆਪ ਫਰਮਾਨ ਕਰਦੇ ਨੇ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਸਿੱਖੀ ਦੀਆਂ ਪੰਜ ਨਿਸ਼ਾਨੀਆਂ ਪੰਜ ਕਾਫ ਦੇ ਹਰਫਾਂ ਦੇ ਬੰਧ ਨੇ। ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਕਿ ਹਰਗਿਜ ਨਾ ਬਾਸ਼ਦ ਈ ਪੰਜ ਮਾਫ। ਇਹਨਾਂ ਪੰਜਾਂ ਦੇ ਚੋਂ ਇੱਕ ਵੀ ਨਿਸ਼ਾਨੀ ਨਹੀਂ, ਸਿੱਖ ਹਰਗਿਜ ਮਾਫ਼ੀ ਦਾ ਖਵਾਹਿਸ਼ਤਗਾਰ ਨਹੀਂ ਬਣ ਸਕਦਾ, ਉਸਨੂੰ ਮਾਫ ਨਹੀਂ ਕੀਤਾ ਜਾ ਸਕਦਾ। ਕਿਹੜੀਆਂ ਪੰਜ ਨਿਸ਼ਾਨੀਆਂ? ਕੜਾ ਕਾਰ ਦੋ ਕਾਛ ਕੰਗਾ ਬਿਨਾ, ਬਿਨਾ ਕੇਸ ਹੇਤ ਅਸੀਂ ਜੁਮਲਾ ਨਿਸ਼ਾ। ਕੜਾ ਕਾਰ ਦੋ ਕਿਰਪਾਨ, ਕਾਛ ਕਛਹਿਰਾ, ਕੰਗਾ ਬਿਨਾ, ਬਿਨਾਂ ਕੇਸ ਹੇਠ ਅਸੀ ਜੁਮਲਾ ਨਿਸ਼ਾਂ। ਪਰ ਕੇਸਾਂ ਤੋਂ ਬਿਨਾਂ ਬਾਕੀ ਚਾਰ ਨਿਸ਼ਾਨੀਆਂ ਪ੍ਰਵਾਨ ਨਹੀਂ, ਜੈਸੇ ਲਾੜੇ ਤੋਂ ਬਿਨਾਂ ਬਰਾਤ ਨਹੀਂ ਸ਼ੋਭਾ ਪਾਉਂਦੀ, ਕੇਸਾਂ ਤੋਂ ਬਿਨਾਂ ਕੜਾ ਕਛਹਿਰਾ ਕੰਘਾ, ਕੜਾ ਇਹ ਸ਼ੋਭਾ ਨਹੀਂ ਪਾਉਂਦਾ। ਇਹਨਾਂ ਦੀ ਸ਼ੋਭਾ, ਕਿਰਪਾਨ ਦੀ ਸ਼ੋਭਾ, ਕੜੇ ਦੀ ਸ਼ੋਭਾ, ਕਛਹਿਰੇ ਦੀ ਸ਼ੋਭਾ, ਕੰਘੇ ਦੀ ਸ਼ੋਭਾ ਕੇਸਾਂ ਕਰਕੇ ਇਸ ਮੂਲ ਨੇ। ਕਿਉਂਕਿ ਰਾਜੇ ਪ੍ਰੀਸ਼ਦ ਤੋਂ ਸਾਡੇ ਦੇਸ਼ ਦੇ ਕੇਸਾਂ ਦਾ ਮੁੰਡਨ ਆਮ ਚੱਲ ਪਿਆ ਸੀ, ਭਾਵੇਂ ਸਭ ਤੋਂ ਪ੍ਰਥਮ ਉਸਨੇ ਕੇਸਾਂ ਦਾ ਮੁੰਡਨ ਉਹਨਾਂ ਬ੍ਰਾਹਮਣ ਜਿਨ੍ਹਾਂ ਬ੍ਰਾਹਮਣਾਂ ਨੇ ਰਾਜੇ ਜਨਮੇਜੇ ਦੀ ਮਹਾਰਾਣੀ ਦੀ ਹੱਸ ਕੇ ਬੇਪਤੀ ਕੀਤੀ, ਉਹ ਕਿਧਰੇ ਜ਼ੋਰ ਦੀ ਹਵਾ ਨਾਲ ਨਗਨ ਹੋਈ ਤੇ ਸਾਰੇ ਦੇ ਸਾਰੇ ਹੱਸ ਪਏ। ਜਨਮੇਜੇ ਨੇ ਇਹਨਾਂ ਦੇ ਸਿਰ ਮੁੰਨ ਦਿੱਤੇ, ਕੁਛ ਕਤਲ ਕੀਤੇ, ਬਥੇਰਿਆਂ ਦੇ ਸਿਰ ਮੁੰਨੇ। ਇਸ ਤਰ੍ਹਾਂ ਸਿਰ ਨੂੰ ਮੁੰਨਣਾ, ਮੁੰਡਨ ਕਰਨਾ ਇੱਕ ਬਹੁਤ ਵੱਡੀ ਸਜ਼ਾ ਸੀ, ਬਹੁਤ ਵੱਡੀ ਸਜ਼ਾ। ਉਸ ਵਕਤ ਜਨਮੇਜੇ ਨੇ ਇਹ ਸਜ਼ਾ ਹੀ ਦਿੱਤੀ। ਕਲਗੀਧਰ ਪਿਤਾ ਨੇ ਸਾਰਾ ਪ੍ਰਸੰਗ ਦਸਮ ਗ੍ਰੰਥ ਵਿੱਚ ਲਿਖਿਆ, ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁੰਡਾਏ, ਉਨਰ ਇਹ ਡੁਆ ਸੀਸ ਤਾਂ ਕੇ ਲਗਾਏ, ਇਹਨਾਂ ਬ੍ਰਾਹਮਣਾਂ ਨੂੰ ਬੰਨ ਕੇ ਉਹਨਾਂ ਦੇ ਸੀਸ ਮੁੰਨ ਦਿੱਤੇ, ਮੁੰਡਨ ਕਰ ਦਿੱਤਾ, ਤੇ ਉਹਨਾਂ ਨੇ ਘੋਰ ਬੇਅਦਬੀ ਕੀਤੀ। ਫਿਰ ਇਹਨਾਂ ਨੂੰ ਛੋੜ ਦਿੱਤਾ, ਇਤਨੀ ਵੱਡੀ ਸਜ਼ਾ ਦਿੱਤੀ। ਜਿਹਨਾਂ ਨੂੰ ਛੋਟੀ ਸਜ਼ਾ ਦਿੱਤੀ ਉਹਨਾਂ ਨੂੰ ਤਾਂ ਸਜ਼ਾਏ ਮੌਤ ਦਿੱਤੀ, ਪਰ ਜਿਨ੍ਹਾਂ ਨੂੰ ਵੱਡੀ ਸਜ਼ਾ ਦਿੱਤੀ ਉਹਨਾਂ ਦਾ ਮੁੰਡਨ ਕੀਤਾ, ਜੀਵਦਿਆਂ ਹੀ ਮਾਰ ਦਿੱਤਾ। ਇਹ ਬ੍ਰਾਹਮਣ ਜਿੱਧਰ ਜਿੱਧਰ ਗਏ ਲੋਕਾਂ ਨੇ ਪੁੱਛਿਆ, ਤੁਹਾਡਾ ਜੋੜਾ, ਤੁਹਾਡਾ ਦਾੜਾ, ਤੁਹਾਡੇ ਕੇਸ਼। ਇਹਨਾਂ ਨੇ ਕਿਹਾ ਪਿਤਾ ਗੁਜ਼ਰ ਗਿਆ, ਕਿਸੇ ਨੇ ਕਿਹਾ ਮਾਂ ਗੁਜ਼ਰ ਗਈ, ਐਸਾ ਕਰਨਾ ਪਿਆ, ਇਹ ਸੋਗ ਧਾਰਨ ਕਰਨਾ ਪਿਆ। ਅੱਜ ਵੀ ਬਿਲਕੁਲ ਸਫਾ ਚਟ ਮੁੰਡਨ ਕਰਾ ਕੇ ਕੋਈ ਬਾਹਰ ਆ ਗਿਆ ਬਾਜ਼ਾਰ ਵਿੱਚ, ਐਸਾ ਸਮਝਿਆ ਜਾਂਦਾ ਜਾਂ ਮਾਂ ਗੁਜ਼ਰ ਗਈ ਹੈ ਜਾਂ ਪਿਤਾ ਗੁਜ਼ਰ ਗਿਆ। ਇਹ ਮੁੰਡਨ ਸੋਗ ਦੀ ਨਿਸ਼ਾਨੀ, ਦੁੱਖ ਦੀ ਨਿਸ਼ਾਨੀ, ਮੌਤ ਦਾ ਪ੍ਰਤੀਕ ਸੀ। ਸਹਿਜੇ ਸਹਿਜੇ ਜਦ ਅਧਿਆਤਮਿਕ ਜੀਵਨ ਰਿਹਾ ਨਾ, ਤੇ ਮੁੰਡਨ ਆਮ ਹੋ ਗਿਆ। ਜਨਮੇਜੇ ਨੇ ਕੁਛ ਬ੍ਰਾਹਮਣਾਂ ਦਾ ਮੁੰਡਨ ਕੀਤਾ ਸੀ, ਇਹਨਾਂ ਕਰਕੇ ਇੰਜ ਕਹਿ ਲਓ ਸਾਰੇ ਦੇਸ਼ ਦਾ ਮੁੰਡਨ ਹੋ ਗਿਆ। ਕੇਸ ਇੱਕ ਐਸੀ ਸੁਰੱਖਿਆ ਨੇ, ਜਦ ਕੋਈ ਨਾਮ ਜਪਦਾ ਹੈ, ਬਾਣੀ ਪੜਦਾ ਹੈ, ਤਾਂ ਮਸਤਕ ਦੇ ਸ਼ਕਤੀ ਜਮ੍ਹਾਂ ਆਉਂਦੀ ਹੈ, ਰਸ ਜਮ੍ਹਾਂ ਆਉਂਦਾ ਹੈ, ਉਹ ਛੇਤੀ ਖਾਰਜ ਨਾ ਹੋ ਜਾਏ, ਚਲਾ ਨਾ ਜਾਏ, ਕੇਸ ਮਦਦ ਕਰਦੇ ਹਨ। ਕੇਸਾਂ ਦੇ ਚੋਂ ਵੀ ਨਿਕਲੇ ਨਾ, ਜਲਦੀ ਨਾ ਖਾਰਜ ਹੋਵੇ, ਤੋ ਦਸਤਾਰ ਮਦਦ ਕਰਦੀ ਹੈ। ਇਸ ਵਾਸਤੇ ਬਾਕੀ ਪਹਿਰਾਵਾ ਜੋ ਅਸੀਂ ਤਨ ਤੇ ਪਹਿਨਦੇ ਹਾਂ ਉਹ ਸਮਾਜਿਕ ਹੈ, ਦਸਤਾਰ ਧਾਰਮਿਕ ਹੈ, ਧਾਰਮਿਕ ਹੈ।

0: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। 4 ਪਾਉਂਡ ਇੰਡੀਕਨ ਲਾਲ ਮਸਰ ਲਵੋ 2.99 ਦਾ ਬੈਗ, 4 ਪਾਉਂਡ ਵਾਸ਼ਡ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਇੰਡੀਅਨ ਬੈਂਗਣ ਲਵੋ 99 ਸੈਂਟਸ ਨੂੰ ਪਾਉਂਡ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਪੀਸੀ ਲੰਬੀਆਂ ਕੌੜੀਆਂ ਮਿਰਚਾਂ ਲਵੋ 1.99 ਪਾਉਂਡ, 2 ਕੈਂਟਲੂਪਸ ਲਵੋ 2.99 ਨੂੰ, ਪਾਲਕ 99 ਸੈਂਟਸ ਦੀ ਗੁੱਛੀ ਅਤੇ ਜੰਬੋ ਸਾਈਜ਼ ਕੈਰਟਸ ਲਵੋ 58 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ ਲਵੋ 17.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak. Swargvasi Sardar Ajit Singh ji baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ @604-581-1900।

0: listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ ਲਵੋ 17.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਈ ਭੱਟਾਂ ਦੀ ਇਹ ਮਹਾਨ ਰਚਨਾ, ਜਿਸ ਵਿੱਚ ਉਹਨਾਂ ਨੇ ਕੁੰਡਲਨੀ ਦਾ ਜ਼ਿਕਰ ਕੀਤਾ ਹੈ। ਗੁਰਮਤ ਅਨੁਸਾਰ ਕੁੰਡਲਨੀ ਕੀ ਹੈ ਔਰ ਇਸ ਦਾ ਜਾਗਣਾ ਕੀ ਹੈ, ਇਹ ਵਿਸਥਾਰ ਸਾਹਿਬਾਂ ਦੀ ਬਾਣੀ ਦੁਆਰਾ ਪ੍ਰਸਤੁਤ ਹੈ। ਕੁੰਡਲਨੀ ਇੱਕ ਐਸੀ ਸ਼ਕਤੀ, ਪਰਮ ਸ਼ਕਤੀ, ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ, ਚੇਤਨ ਸ਼ਕਤੀ ਕਹਿੰਦੇ ਨੇ, ਦੇਵ ਸ਼ਕਤੀ ਕਹਿੰਦੇ ਨੇ, ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ, ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁੰਡਲਨੀ ਪੈ ਗਿਆ। ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸੱਪਣੀ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ। ਇਸ ਸੁੱਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ ਔਰ ਬੀਨ ਦੀ ਧੁਨ 'ਤੇ ਮਸਤ ਹੋ ਕੇ ਸੁੱਤੀ ਹੋਈ ਸੱਪਣੀ ਜਾਗਦੀ ਹੈ, ਉੱਠਦੀ ਹੈ, ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂੰਹ ਵੀ ਥੱਲੇ ਹੈ, ਸੱਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਜਪ, ਤਪ, ਕੀਰਤਨ, ਸਾਧਨਾ ਦੁਆਰਾ ਜਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ 6 ਚੱਕਰਾਂ ਦੀ ਇੱਕ ਰੋਕ ਹੈ, ਜਿਨ੍ਹਾਂ ਨੂੰ ਵਿੰਨ ਕੇ ਇਹ ਸ਼ਕਤੀ ਪਹੁੰਚਦੀ ਹੈ ਆਗਿਆ ਚੱਕਰ ਤੱਕ, ਪਰਮਾਨੰਦ ਤੱਕ, ਪਰਮ ਰਸ ਤੱਕ, ਪਰਮ ਨਿਧਾਨ ਤੱਕ। ਇਹ ਸ਼ਕਤੀ ਉੱਪਰ ਉੱਠੇ ਬਣਦੀ ਹੈ ਰਾਮ ਰਸ, ਨਾਮ ਰਸ, ਔਰ ਇਹ ਸ਼ਕਤੀ ਥੱਲੇ ਜਾਏ ਇਸੇ ਨੂੰ ਕਹਿੰਦੇ ਨੇ ਇਹ ਕਾਮ ਰਸ ਹੈ। ਜੀਵਨ ਦਾ ਪ੍ਰਵਾਹ ਥੱਲੇ ਦਾ ਵੇਗ ਕਾਮ ਰਸ ਹੈ, ਜੀਵਨ ਦੇ ਪ੍ਰਵਾਹ ਦਾ ਉੱਪਰ ਦਾ ਵੇਗ ਨਾਮ ਰਸ ਹੈ, ਰਾਮ ਰਸ ਹੈ। ਸ਼ਕਤੀ ਇਹ ਜਾਗੇ ਕਿਵੇਂ? ਵਾਹਿਗੁਰੂ, ਵਾਹਿਗੁਰੂ ਦਾ ਚਿੰਤਨ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਗੁਰਬਾਣੀ ਦਾ ਪਾਠ, ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ। ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲ ਆਧਾਰ। ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਹਨੂੰ ਕਹਿੰਦੇ ਨੇ ਸਵਦਿਸ਼ਟਾਨ, ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸਨੂੰ ਕਹਿੰਦੇ ਨੇ ਮਣੀਪੁਰ, ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਹੈ ਜਿਸ ਦਾ ਨਾਂ ਹੈ ਆਹਤ ਅਨਾਹਤ ਚੱਕਰ। ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪੈ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ, ਉਸ ਚੱਕਰ ਦਾ ਨਾਂ ਹੈ ਵਿਸ਼ੁੱਧ। ਸਭ ਤੋਂ ਅਖੀਰਲਾ ਚੱਕਰ ਹੈ ਆਗਿਆ ਚੱਕਰ। ਇੰਜ ਕਹਿ ਲਓ ਅਧਿਆਤਮਕ ਮੰਡਲ ਦੇ ਇਹ ਪੜਾਅ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ, ਪਰਮ ਧਾਮ ਤੱਕ ਪਹੁੰਚਣਾ ਪੈਂਦਾ, ਪਰਮ ਆਨੰਦ ਤੱਕ ਪਹੁੰਚਣਾ ਪੈਂਦਾ। ਮਨੁੱਖ ਇੱਕ ਸ਼ਕਤੀ ਹੈ, ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ ਸਕੇ ਇਸ ਤਰ੍ਹਾਂ ਦੀ ਉਸਦੇ ਅੰਦਰ ਤੀਬਰ ਇੱਛਾ ਹੈ। ਰਸ ਥੱਲੇ ਵੀ ਹੈ, ਰਸ ਉੱਪਰ ਵੀ ਹੈ, ਰਸ ਲੋਕ ਦਾ ਵੀ ਹੈ, ਰਸ ਪਰਲੋਕ ਦਾ ਵੀ ਹੈ, ਰਸ ਸਰੀਰ ਦਾ ਵੀ ਹੈ, ਰਸ ਆਤਮਾ ਦਾ ਵੀ ਹੈ, ਰਸ ਸੰਸਾਰ ਦਾ ਵੀ ਹੈ, ਰਸ ਨਿਰੰਕਾਰ ਦਾ ਵੀ ਹੈ, ਰਸ ਥੱਲੇ ਦਾ ਵੀ ਹੈ, ਰਸ ਉੱਪਰ ਦਾ ਵੀ ਹੈ। ਪਾਣੀ ਦਾ ਵੇਗ ਥੱਲੇ ਆਪਣੇ ਆਪ ਜਾਂਦਾ ਹੈ, ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ, ਕਿਸੇ ਪ੍ਰੇਰਨਾ ਦੀ ਲੋੜ ਨਹੀਂ। ਮਨੁੱਖ ਨੂੰ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਵੀ ਤੂੰ ਕ੍ਰੋਧੀ ਬਣ ਜਾ, ਲੋਭੀ ਬਣ ਜਾ, ਕਾਮੀ ਬਣ ਜਾ, ਬੇਈਮਾਨ ਬਣ ਜਾ, ਝੂਠਾ ਬਣ ਜਾ, ਇਹ ਆਪਣੇ ਆਪ ਬਣ ਜਾਂਦਾ ਹੈ। ਸਤਵਾਦੀ ਬਣਨਾ ਹੈ, ਸੰਤੋਖੀ ਬਣਨਾ ਹੈ, ਦਿਆਲੂ ਬਣਨਾ ਹੈ, ਖਿਮਾਵਾਨ ਬਣਨਾ ਹੈ, ਸ਼ੀਲਵਾਨ ਬਣਨਾ ਹੈ,
तो फिर उद्दम उपराले ते वसीलियां दी लोड़ है। जिवें पानी उपर उठे तो बिना प्रेशर दे उपर नहीं जा सकता, हू बहु जीवन शक्ति नूं भी कोई दबाव चाहिए पिछे जिस दे आसरे ते ए उपर उठ सके। ओ दबाव ओ प्रेशर है केवल जप। जप करदे आ ए शक्ति उठदी है। जबान तो जप दी धुनी कन्ना दे राही जद अंदर प्रवेश कर दी है तां फिर सुत्ती हुई जीवन शक्ति जागदी है। इसनू सतगुरें जी कहिंदे ने सिमर सिमर गुर सतगुर अपना सोया मन जागाई। अनंत काल तो अनंत जन्मां दे सड़ी जीवन शक्ति सुत्ती ही रही है। और जीवन अक्सर मनुख सौ के ही बतीत कर देंदा है। जागत सोया जन्म गवाया। ये शक्ति जागे उपराले ने सतसंग ते जप। और जैसे शक्ति उपर उठती है मूलाधार चक्र नू विन के उपर उठती है तो मनुख दी काम वासना समाप्त हो जाती है। मनुख दे काम रस दे च कोई रुचि नहीं रहिंदी क्योंकि काम दा थल मूलाधार तो थले है ते शक्ति मूलाधार तो उपर उठी। और उपर उठदे आ ये वासना खत्म हुई। प्रार्थना दा जगत शुरू होया वासना दा जगत खत्म होया। लेकिन सिर्फ वासना ही मिटी है, सिर्फ काम रस दे च ही रुचियां घटियां ने। अजे परम निधान परम आनंद की प्राप्ति नहीं हुई। जिन्हां दी जीवन शक्ति मूलाधार तो भी उपर नहीं उठती, देखण दे चाया भावें उन्हां दी उम्र 80-90 साल की ही क्यों ना हो जाए, काम वासना उन्हां दी समाप्त नहीं होंदी। ए वासना उन्हां दे अंदर बनी रहिंदी है। पुंडर केस कुसम ते धौले सपल पताल की बाणी लोचन सर में बुध बल नाठी ता काम पावस माधानी। भगत लोचन जी महाराज दा कथन, केस चिट्टे हो गए, चेहरे ते झुरियां पै गईं, बचन शुद्ध नहीं निकले दे और अखां दे च दीद नहीं रही, कमजोरी ने चारों पासे शरीर नूं निढाल कीता है, लेकिन काम वासना दी मधाणी इस टुटी हुई मटकी दे च भी चल रही है। भावें मधाणी दे च कुछ नहीं रही, चाटी नहीं रही, दही नहीं है, कुछ भी नहीं है, पर इस टुटी हुई खुश्क मटकी दे अंदर भी काम दी मधाणी बकायदा चल रही है। ता काम पावस माधाणी। जैसे जैसे मनुख जप करता है ये शक्ति उपर उठती है और मूलाधार नूं विन के उपर उठती है, काम वासना समाप्त। इक्को एक तरीका है इस वासना तो बचण दा, इस वासना तो उपर उठण दा, वो है जप। ये शक्ति थले जावे तो संसार दा जन्म होंदा है। ये शक्ति उपर उठे तो निरंकार दी दुनिया दे जन्म होंदा है। ये शक्ति थले जाए किसी शरीर नूं जन्म देंदी है, ये शक्ति उपर जाए परमात्मा नूं जन्म देंदी है। ये शक्ति थले जाए रेत दे च रेत दी ढेरी हो जाती है, ये शक्ति उपर उठे हीरा हो जाती है, मोती हो जाती है, रतन लाल जवाहर बन जाती है। तो ये पहचान है कि साधना करन वाले दी ये जिहड़ी शक्ति है ये मूलाधार नूं विन के उपर उठ गई है, उदी काम वासना समाप्त हो गई, उदे च रूप दी खिच नहीं रही। रूपे कामे दोस्ती भुखे सादे गंड, हुण रूप नूं वेख के ओ अरूप दे दर्शन करेगा। सतगुरु कहिंदे ने रूपवंत होए नाही मोहे, प्रभ की जोत सगल घट सोए। हुण जगत दी तमाम सुंदरता परमात्मा दी सुंदरता दा बोध करा रही है। हुण परम रूप दे च परम अरूप दे दर्शन हो रहे ने। हुण आकार दे च निराकार दी झलक मिल रही है। इस वास्ते वासना समाप्त, वासना दा जगत खत्म, प्रार्थना दा जगत शुरू होया। प्रार्थना शुरू उदों हुंदी है
ਜਦ ਸ਼ਕਤੀ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਏ, ਇਸ ਤੋਂ ਪਹਿਲੇ ਤੇ ਵਾਸ਼ਨਾ ਦਾ ਜਗਤ ਹੈ। ਅਗਰ ਬੰਦਾ ਜਪ ਵੀ ਕਰ ਰਿਹਾ, ਤਪ ਵੀ ਕਰ ਰਿਹਾ, ਧਾਰਮਿਕ ਮੰਦਰਾਂ ਵਿੱਚ ਬੈਠ ਕੇ ਸਾਧਨਾ ਵੀ ਕਰ ਰਿਹਾ, ਜੇਕਰ ਉਸਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉੱਠੀ, ਤਾਂ ਉਸਦਾ ਇਹ ਭਜਨ, ਉਸਦਾ ਇਹ ਧਰਮ, ਉਹ ਵੀ ਵਾਸ਼ਨਾ ਹੈ, ਪ੍ਰਾਰਥਨਾ ਨਹੀਂ ਹੈ, ਸਭ ਕੁਛ ਵਾਸ਼ਨਾ। ਇਸ ਵਾਸਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਧਰਮ ਮੰਦਰਾਂ ਵਿੱਚ ਬੈਠੇ ਸਾਧਕ ਸੰਸਾਰ ਦੀ ਹੀ ਮਨੋਕਾਮਨਾ ਕਰ ਰਹੇ ਨੇ, ਤੇ ਕਾਮਨਾ ਵਿੱਚ ਜੀਣ ਵਾਲਾ ਮਨੁੱਖ ਤੇ ਹੀ ਕਾਮੀ ਹੈ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਭਗਤ ਰਵਿਦਾਸ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਮੌਜੂਦਾ ਦੌਰ ਵਿੱਚ ਮਨੁੱਖ ਦੀਆਂ ਕਾਮਨਾਵਾਂ ਬਹੁਤ ਵਧੀਆਂ, ਬਹੁਤ ਵਧੀਆਂ, ਔਰ ਮਨੁੱਖ ਅਤੀ ਕਾਮੀ ਹੋ ਗਿਆ, ਅਤੀ ਕਾਮੀ ਹੋ ਗਿਆ। ਕਾਮਨਾ ਸੰਸਾਰ ਦੀ ਆਉਂਦੀ ਹੈ, ਵਾਸ਼ਨਾ ਸੰਸਾਰ ਦੀ ਆਉਂਦੀ ਹੈ, ਪ੍ਰਾਰਥਨਾ ਕਰਤਾਰ ਦੀ ਆਉਂਦੀ ਹੈ। ਪ੍ਰਾਰਥਨਾ ਦੇ ਨਾਲ ਸੰਸਾਰ ਨਹੀਂ ਮਿਲਦਾ, ਵਾਸ਼ਨਾ ਦੇ ਨਾਲ ਨਿਰੰਕਾਰ ਨਹੀਂ ਮਿਲਦਾ। ਵਾਸ਼ਨਾ ਸੰਸਾਰ ਨਾਲ ਜੋੜਦੀ ਹੈ, ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ। ਤੋ ਜੈਸੇ ਜਪ ਕਰਦਿਆਂ ਸ਼ਕਤੀ ਮੂਲਾ ਆਧਾਰ ਨੂੰ ਵਿੰਨ ਕੇ ਉੱਪਰ ਉੱਠੀ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਸਮਾਪਤ ਹੋਇਆ। ਲੇਕਿਨ ਅਜੇ ਪਰਮ ਨਿਧੀ, ਪਰਮ ਖਜ਼ਾਨਾ, ਪਰਮ ਆਨੰਦ ਦੇ ਦੁਆਰ ਨਹੀਂ ਖੁੱਲੇ। ਜਪ ਜਾ ਰਹੀ ਹੈ, ਤਪ ਜਾ ਰਹੀ ਹੈ, ਸਾਧਨਾ ਜਾ ਰਹੀ ਹੈ, ਸ਼ਕਤੀ ਸਹਿਜੇ ਸਹਿਜੇ ਉੱਪਰ ਉੱਠ ਰਹੀ ਹੈ। ਦੂਸਰਾ ਚੱਕਰ ਹੈ ਸਵਦਿਸ਼ਟਾਨ, ਜੋ ਮੂਲਾਧਾਰ ਤੋਂ ਉੱਪਰ ਹੈ। ਸਾਧਨਾ ਕਰਦੇ ਕਰਦੇ, ਜਪ ਕਰਦੇ ਕਰਦੇ, ਅਭਿਆਸੀ ਦੀ ਸੁਰਤ, ਜੀਵਨ ਸ਼ਕਤੀ ਧਿਆਨ ਦੇ ਆਸਰੇ ਤੇ ਜੈਸੇ ਉੱਪਰ ਉੱਠਦੀ ਹੈ, ਉਹ ਫਿਰ ਸਵਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਸਵਦਿਸ਼ਟਾਨ ਚੱਕਰ ਵਿੰਨਿਆ ਗਿਆ, ਪਹਿਚਾਣ ਕੀ ਹੋਵੇਗੀ? ਇਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਹੋਵੇਗਾ, ਇਹ ਮਰਨ ਦੇ ਭੈ ਤੋਂ ਉੱਚਾ ਉੱਠ ਗਿਆ। ਮੌਤ ਦਾ ਭੈ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੇ ਪੁਰਸ਼ ਨੂੰ ਡਰਾਇਆ ਨਹੀਂ ਜਾ ਸਕਦਾ, ਜਿਸ ਦੀ ਸ਼ਕਤੀ ਸਵਦਿਸ਼ਟਾਨ ਤੋਂ ਉੱਪਰ ਉੱਠ ਗਈ ਹੈ। ਦਰਅਸਲ ਡਰ ਵਿੱਚ ਜੀਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹੱਈਆ ਕਰ ਰਿਹਾ ਹੈ ਕਿ ਸਵਦਿਸ਼ਟਾਨ ਤੋਂ ਥੱਲੇ ਜੀ ਰਿਹਾ। ਭਗਤ ਕਬੀਰ ਕਹਿੰਦੇ ਨੇ, ਕਹਿਤ ਕਬੀਰ ਰਾਮ ਗੁਣ ਗਾਓ, ਆਪ ਨਾ ਡਰੋ ਨਾ ਅਵਰ ਡਰਾਂ। ਮੈਂ ਉਸ ਦੁਨੀਆਂ ਵਿੱਚ ਪਹੁੰਚ ਗਿਆ ਜਿੱਥੇ ਨਾ ਮੈਂ ਕਿਸੇ ਤੋਂ ਡਰਦਾ ਨਾ ਹੀ ਕਿਸੇ ਨੂੰ ਡਰਾਉਂਦਾ। ਅਕਸਰ ਉਹੀ ਮਨੁੱਖ ਦੂਜਿਆਂ ਨੂੰ ਡਰਾਉਂਦਾ ਹੈ ਜਿਹੜਾ ਕਿਸੇ ਤੋਂ ਡਰਦਾ ਹੈ, ਕਿਉਂਕਿ ਭੈਭੀਤ ਹੋਇਆ ਮਨੁੱਖ ਹੀ ਅਗਲੇ ਨੂੰ ਭੈਭੀਤ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਪਰਮ ਗਿਆਨੀ ਦੇ ਲੱਛਣ ਇਹੀ ਦੱਸਦੇ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਵਾਸਤਵਿਕ ਪਰਮ ਗਿਆਨੀ, ਬ੍ਰਹਮ ਗਿਆਨੀ ਉਹੀ ਹੈ ਜੋ ਭੈ ਦੀ ਦੁਨੀਆ ਤੋਂ ਉੱਚਾ ਉੱਠ ਗਿਆ, ਨਾ ਡਰਾਂਦਾ ਹੈ ਨਾ ਡਰਦਾ। ਸਵਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਭੈ ਦੀ ਦੁਨੀਆ ਖਤਮ, ਨਿਰਭੈ ਦੀ ਦੁਨੀਆ ਸ਼ੁਰੂ ਹੋਈ। ਨਿਰਭੈ ਕੇਵਲ ਪਰਿਪੂਰਨ ਪਰਮਾਤਮਾ ਹੈ। ਸਾਹਿਬਾਂ ਦੀ ਬਾਣੀ ਦਾ ਫਰਮਾਨ, ਡਰ ਪੇ ਧਰਤ ਆਕਾਸ਼ ਨਿਖਤਰਾ, ਸਿਰ ਉਪਰ ਗਗਨ ਕਰਾਰ, ਪਾਉਣ ਪਾਣੀ ਬੈ ਸੰਤਰ, ਡਰ ਪੇ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮੁਲ ਗਾਏ ਗੁਣੀ। ਸਤਿਗੁਰ ਦਾ ਤੇ ਇੱਥੇ ਤੱਕ ਫਰਮਾਨ ਹੈ ਕਿ ਸੂਖਸ਼ਮ ਰੂਪ ਦੇ ਵਿੱਚ ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਸਭ ਡਰੇ ਹੋਏ ਨੇ, ਪੈ ਦੇ ਚ ਨੇ, ਡਰ ਦੇ ਚ ਨੇ, ਮਰਿਆਦਾ ਦੇ ਚ ਨੇ। ਤਮਾਮ ਜੀਵ ਪਸ਼ੂ ਪੰਖੀ ਮਨੁੱਖ ਡਰ ਦੇ ਚ ਨੇ। ਇਹ ਠੀਕ ਹੈ ਕਿ ਡਰ ਮਰਿਆਦਾ ਦੇ ਚ ਰੱਖਣ ਵਾਸਤੇ ਚਾਹੀਦਾ ਹੈ, ਲੇਕਿਨ ਹਰ ਵਕਤ ਮਨੁੱਖ ਡਰਿਆ ਹੋਇਆ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦਾ ਹੈ। ਕਿਧਰੇ ਮੈਂ ਬਿਮਾਰ ਨਾ ਹੋ ਜਾਵਾਂ, ਕਿਧਰੇ ਮੈਂ ਮਰ ਨਾ ਜਾਵਾਂ, ਕਿਧਰੇ ਮੇਰਾ ਕਮਾਇਆ ਹੋਇਆ ਧਨ ਨਾਸ ਨਾ ਹੋ ਜਾਏ, ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ, ਕਿਧਰੇ ਮੇਰਾ ਰੁਤਬਾ ਕੋਈ ਖੋਹ ਨਾ ਲਵੇ, ਕਿਧਰੇ ਜੰਗ ਦੇ ਵਿੱਚ ਜਾਂ ਮੁਕਦਮੇ ਵਿੱਚ ਮੈਂ ਹਾਰ ਨਾ ਜਾਵਾਂ, ਇਹ ਭੈ ਮਨੁੱਖ ਨੂੰ ਬਣਿਆ ਰਹਿੰਦਾ।
ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਇਹ ਭੈ ਦੀ ਦੁਨੀਆ ਖਤਮ ਹੋ ਗਈ, ਨਿਰਭੈ ਦੀ ਦੁਨੀਆ ਆਰੰਭ ਹੋਈ। ਔਰ ਪਰਿਪੂਰਨ ਪਰਮਾਤਮਾ ਚੋਂਕਿ ਨਿਰਮਲ ਹੈ, ਹੁਣ ਉਸਦਾ ਹੀ ਭੈ ਸ਼ੁਰੂ ਹੋਇਆ, ਭਾਵ ਉਹਦੀ ਗੱਲ ਮੰਨਣ ਦਾ ਅੰਦਰ ਚਾਅ ਪੈਦਾ ਹੋਇਆ। ਇਸੇ ਨੂੰ ਸਤਿਗੁਰੂ ਕਹਿੰਦੇ ਨਿਰਮਲ ਭਾਵ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਪਰਮਾਤਮਾ ਆਪ ਨਿਰਮਲ ਹੈ, ਉਹਦਾ ਭੈ ਵੀ ਨਿਰਮਲ ਹੈ। ਜਗਤ ਮੈਲਾ ਹੈ, ਜਗਤ ਦਾ ਭੈ ਵੀ ਮੈਲਾ ਹੈ। ਜਗਤ ਦਾ ਭੈ ਜਿਸ ਦੇ ਅੰਦਰ ਹੈ ਉਹ ਨਿਰਮਲ ਨਹੀਂ ਹੋ ਸਕੇਗਾ, ਤੇ ਪਰਮਾਤਮਾ ਦਾ ਭੈ ਜਿਸ ਦੇ ਅੰਦਰ ਹੈ ਉਹ ਮੈਲਾ ਕਦੀ ਨਹੀਂ ਹੋ ਸਕੇਗਾ, ਸਦੀਵ ਨਿਰਮਲ ਹੋਵੇਗਾ। ਬਾਬੇ ਫਰੀਦ ਦੇ ਸਲੋਕਾਂ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਪਰਮ ਪਾਵਨ ਸਲੋਕ ਹੈ, ਭੈ ਪਈਏ ਤਨ ਖੀਣ ਹੋਏ, ਲੋਭ ਰਥ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਸ ਤਰ੍ਹਾਂ ਅਗਨ ਸੋਨੇ ਦੀ ਤਮਾਮ ਖੋਟ ਨੂੰ ਕੱਢ ਦਿੰਦੀ ਹੈ, ਰੱਬੀ ਨਿਰਮਲ ਭੈ ਮਨੁੱਖ ਦੇ ਤਮਾਮ ਵਿਕਾਰਾਂ ਨੂੰ ਸ਼ਾਂਤ ਕਰ ਦਿੰਦਾ ਹੈ, ਮਨੁੱਖ ਦੇ ਤਮਾਮ ਪਤਿਤ ਸੰਸਕਾਰਾਂ ਨੂੰ ਖਤਮ ਕਰ ਦਿੰਦਾ ਹੈ। ਤੋ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਉੱਪਰ ਉੱਠੀ, ਮੌਤ ਦਾ ਭੈ ਖਤਮ ਹੋ ਗਿਆ। ਕਿਸੇ ਪ੍ਰਕਾਰ ਦੇ ਭੈ ਦਾ ਜਿਹੜਾ ਬੋਝ ਸੀ ਉਹ ਸਿਰ ਤੋਂ ਲੈ ਗਿਆ, ਨਿਰਭੈ ਦੁਨੀਆ ਆਰੰਭ ਹੋਈ, ਸਿਰ ਦੇ ਸਾਰੇ ਬੋਝ ਉਤਰ ਗਏ। ਜਪ ਜਾਰੀ ਹੈ, ਤਪ ਜਾਰੀ ਹੈ, ਸਾਧਕ ਦੀ ਸਾਧਨਾ ਬਕਾਇਦਾ ਜਾਰੀ ਹੈ, ਰਾਹੀ ਹੈ, ਇਹ ਮੰਜ਼ਿਲ ਦਾ ਚੱਲ ਰਿਹਾ, ਚੱਲ ਰਿਹਾ। ਟਿਕਾਣਾ ਕੀ ਹੈ? ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਜਾਣਾ, ਕਿੱਥੇ? ਪਰਮ ਆਨੰਦ ਤੱਕ, ਪਰਮ ਸ਼ਾਂਤੀ ਤੱਕ, ਪਰਮ ਨਿਧਾਨ ਤੱਕ, ਪਰਮ ਪੁਰਖ ਤੱਕ, ਜਿਸ ਨੂੰ ਕਿਹਾ ਪਰਮਾਤਮਾ ਈਸ਼ਵਰ ਅਕਾਲ ਪੁਰਖ, ਉੱਥੇ ਤੱਕ ਪਹੁੰਚਣਾ। ਔਰ ਉਸਦਾ ਸਰੂਰ, ਉਸਦੀ ਮਸਤੀ, ਉਸਦਾ ਅਨੁਭਵ ਮਨੁੱਖ ਨੂੰ ਉਦੋਂ ਹੀ ਆਉਂਦਾ ਹੈ ਜਦ ਆ ਗਿਆ ਚੱਕਰ ਨੂੰ ਵਿੰਨ ਕੇ ਇਹ ਪਹੁੰਚਦਾ ਹੈ, ਔਰ ਇਹ ਚੱਕਰ ਮਸਤਕ ਵਿੱਚ ਹੈ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਸੁਰਤ ਉੱਚੀ ਕਰਨੀ ਪਏਗੀ, ਧਿਆਨ ਦੇ ਆਸਰੇ ਤੇ ਸ਼ਕਤੀ ਨੂੰ ਉੱਪਰ ਲੈ ਜਾਣਾ ਹੋਵੇਗਾ। ਅਕਸਰ ਦੇਖਣ ਵਿੱਚ ਆਇਆ ਕਿ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਤੇ ਉੱਠਦਾ ਹੈ, ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ, ਫਿਰ ਥੱਲੇ, ਫਿਰ ਥੱਲੇ। ਚੰਗੀ ਸੰਗਤ, ਧਰਮ ਗ੍ਰੰਥਾਂ ਦੇ ਪਾਠ ਪਠਨ ਦੇ ਨਾਲ ਜੀਵਨ ਸ਼ਕਤੀ ਉੱਪਰ ਤੇ ਉੱਠਦੀ ਹੈ, ਪਰ ਫਿਰ ਸੰਸਾਰ ਦੇ ਖਿੱਚ ਦੀ ਮਾਰੀ ਹੋਈ ਥੱਲੇ, ਥੱਲੇ, ਥੱਲੇ। ਕਿਧਰੇ ਧਨ ਖਿੱਚ ਲੈਂਦਾ, ਕਿਧਰੇ ਰੂਪ ਖਿੱਚ ਲੈਂਦਾ, ਕਿਧਰੇ ਪ੍ਰਭਤਾ ਖਿੱਚ ਲੈਂਦੀ ਹੈ, ਕਿਧਰੇ ਸੰਸਾਰ ਦਾ ਕੋਈ ਹੋਰ ਸਾਜੋ ਸਮਾਨ ਖਿੱਚ ਲੈਂਦਾ। ਇਸ ਤਰੀਕੇ ਦੇ ਨਾਲ ਇਹ ਦੋ ਪਾਸੇ ਦੀ ਕਸ਼ਿਸ਼ ਹੈ, ਪਰਮਾਤਮਾ ਦੀ ਆਪਣੀ ਖਿੱਚ, ਸੰਸਾਰ ਦੀ ਆਪਣੀ ਖਿੱਚ। ਕਿਧਰੇ ਬਗੌਰ ਮੁਤਾਲਾ ਕਰਕੇ ਤਮਾਮ ਬ੍ਰਹਿਮੰਡ ਦੇ ਉੱਤੇ ਨਿਗਾਹ ਮਾਰੀਏ ਤਾਂ ਸਭ ਕੁਛ ਇੱਕ ਦੂਜੇ ਦੀ ਕਸ਼ਿਸ਼ ਤੇ ਖੜਾ ਹੈ। ਸੂਰਜ, ਚੰਦ, ਤਾਰੇ, ਗ੍ਰਹਿ, ਨਛੱਤਰ ਸਭ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ। ਨਾ ਥੱਲੇ ਕੋਈ ਥੰਬੀ ਹੈ, ਨਾ ਉੱਪਰ ਕਿਸੇ ਰੱਸੀਆਂ ਦੇ ਨਾਲ ਲਟਕੇ ਹੋਏ ਨੇ, ਸਭ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ। ਕਦੀ ਪਰਿਵਾਰ ਦਾ ਇਕੱਠ ਦੇਖੀਏ ਤਾਂ ਇਹ ਵੀ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ। ਪਤੀ ਦੇ ਅੰਦਰ ਪਤਨੀ ਦੀ ਕਸ਼ਿਸ਼, ਪਤਨੀ ਦੇ ਅੰਦਰ ਪਤੀ ਦੀ ਖਿੱਚ, ਪੁੱਤਰਾਂ ਦੇ ਅੰਦਰ ਮਾਂ ਬਾਪ ਦੀ ਖਿੱਚ, ਮਾਂ ਬਾਪ ਦੇ ਅੰਦਰ ਪੁੱਤਰਾਂ ਦੀ ਮਮਤਾ। ਭੈਣ ਭਰਾ ਆਪਸੀ ਮਮਤਾ ਕਰਕੇ ਜੁੜੇ ਰਹਿੰਦੇ ਨੇ, ਕਸ਼ਿਸ਼ ਕਰਕੇ ਇਹ ਸੰਬੰਧ ਜੁੜਿਆ ਰਹਿੰਦਾ। ਦੇਖਣ ਦੇ ਚ ਆਇਆ ਕੋਈ ਗ੍ਰਹਿ ਨਛੱਤਰ ਸਿਆਰਾ ਸਿਤਾਰਾ ਜਦ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਿਕਲਦਾ ਹੈ, ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਉਹਦੀ ਹੋਂਦ ਹੀ ਮਿਟ ਜਾਂਦੀ ਹੈ। ਜਦ ਵੀ ਕਿਸੇ ਮਨੁੱਖ ਦੇ ਅੰਦਰ ਕਸ਼ਿਸ਼ ਨਹੀਂ ਰਹਿੰਦੀ, ਪਰਿਵਾਰ ਦੀ ਖਿੱਚ ਨਹੀਂ ਰਹਿੰਦੀ, ਟੁੱਟ ਜਾਂਦਾ ਹੈ ਪਤਨੀ ਤੋਂ, ਟੁੱਟ ਜਾਂਦੇ ਨੇ ਇਸਤਰੀਆਂ ਅਕਸਰ ਪਤੀ ਤੋਂ, ਟੁੱਟ ਜਾਂਦੇ ਨੇ ਬੱਚੇ ਮਾਂ ਬਾਪ ਤੋਂ, ਔਰ ਅਲੱਗ ਹੋ ਜਾਂਦੇ ਨੇ ਮਾਂ ਬਾਪ ਬੱਚਿਆਂ ਤੋਂ, ਟੁੱਟ ਜਾਂਦੇ ਨੇ ਰਿਸ਼ਤੇ ਭੈਣ ਭਰਾਵਾਂ ਦੇ, ਭਰਾ ਭਰਾਵਾਂ ਦੇ, ਔਰ ਮਿੱਤਰਾਂ ਦੇ। ਇਹ ਸਾਰਾ ਸੰਸਾਰ ਇੱਕ ਦੂਜੇ ਦੀ ਕਸ਼ਿਸ਼ ਤੇ ਖੜਾ ਹੈ, ਇਹ ਸਾਰਾ ਜਗਤ ਇੱਕ ਦੂਜੇ ਦੀ ਖਿੱਚ ਤੇ ਖੜਾ। ਤੋ ਇੱਕ ਖਿੱਚ ਸੰਸਾਰ ਦੀ ਹੈ, ਇੱਕ ਖਿੱਚ ਕਰਤਾਰ ਦੀ ਹੈ। ਜਿਸ ਦਿਨ ਬੰਦੇ ਦੀ ਜੀਵਨ ਸ਼ਕਤੀ, ਜਿਸ ਦਿਨ ਬੰਦੇ ਦੀ ਸੁਰਤ, ਜਿਸ ਦਿਨ ਬੰਦੇ ਦਾ ਧਿਆਨ
परमात्मा की कशिश के दायरे विच आउंदा है, फिर थले आवना बहुत औखा है। उसे नूं कहिंदे ने दी सुरत इतनी उपर चढ़ गई है, यह थले नहीं आऊंगा, यह थले नहीं आ सकेगा। जैसे कहिंदे ने कि गालबन जमीन की कशिश का दायरा कोई 400 मील तक है, इस तो उपर जिहड़ी वस्तु चली गई उहनूं जमीन नहीं खिंच सकेगी, क्योंकि जमीन की कशिश के दायरे तो ही यह वस्तु अगे चली गई। हू बहु संसार की कशिश एक सीमा तक है, धन की कशिश एक सीमा तक है, रूप रंग ते पदार्थां की कशिश एक सीमा तक है। जद कदी कोई मनुख साधना करके जप तप करके इस सीमा तो अगे लंघ जांदा है, फिर पदार्थ की धन की रूप की कोई अहमियत ही नहीं रहती कि इस मनुख नूं खिच के थले गिरा सके। सुरत उपर उठ गई, शक्ति उपर चली गई। तो जप करके तप करके जिस दिन जीवन शक्ति सब दिष्टान चक्र नो विन के उपर उठती है, मौत दा भय खत्म, मौत दा डर दे के इस तरह दे बंदे नो गिराया नहीं जा सकता, भ्रष्ट नहीं कीता जा सकता, गिराया नहीं जा सकता। जप जा रही है, तप जा रही है, सहजे सहजे साधक दी सुरत ध्यान दे आसरे ते जीवन शक्ति उपर उठती है, तां फिर तीसरा चक्र है मणिपुरुष, विचारां दी दुनिया, फुरनियां दी दुनिया, सोच दी दुनिया। इत्थे तक जैसे शक्ति पहुंचती है और इस चक्कर नूं विन लिए, फुरने मिट गए, विचार शांत हो गए, भटकना मिट गई, टिकाओ नसीब हो गया, एकाग्रता नसीब हो गई। अगे दी दुनिया जज्बियां दी दुनिया, वलवले दी दुनिया, भावना दी दुनिया, इसे नूं अक्सर धार्मिक विचारक ऐसा कहिंदे ने कि एक अकल तो पार दी दुनिया है, एक अकल तो थले दी दुनिया है, एक अकल दी दुनिया है। जो अकल तो थले दी दुनिया है, ये पशुआं दा जगत है, अकल है ही कोई नहीं, मन है ही कोई नहीं, सोचना है ही कोई नहीं। इस वास्ते हजारां साल तो अणगिणत सदियां तो पशुआं दी जिंदगी देखी दी है, कोई विकास नहीं होया, कोई उन्नति नहीं हुई। कारण मन ही कोई नहीं, विचार ही कोई नहीं, सोच ही नहीं सकते, बुद्धि कोई नहीं। तो बुद्धि मंडल तो थले जीवना, बिल्कुल थले जीवना, ये पशुआं दा जगत है। बुद्धि दे तल ते जीवना ये मनुखी जगत है। इत्थे सभ्यता विकसित होंदी है, समाज दे नियम जन्म लैंदे ने, राजनीति दे नियम पैदा होंदे ने, जीवन दे ढंग रंग सब कुछ इत्थे ही आके जन्म लैंदा है। और एक ऐसी दुनिया है जो बुद्धि मंडल तो पार दी दुनिया है, जो अकल तो पार दी दुनिया है। उत्थे अकल भी नहीं पहुंच सकती, उत्थे बुद्धि दी भी कोई पहुंच नहीं। ओ वलवलियां दी दुनिया, जज्बियां दी दुनिया, भावनियां दी दुनिया। इसे नूं 20वीं सदी दे मशहूर और मारूफ शायर डॉक्टर मोहम्मद इकबाल ने एक तार्किक नूं, एक विचारक नूं इस ढंग नाल समझाया। तेरे सीने में दम है, दिल नहीं है, तेरा दम गर्म यह महफिल नहीं है, निकल जा अकल से आगे के ये नूर, चिरागे राह है मंजिल नहीं है। अकल दी दुनिया तो अगे लंघ जा, ये ते रस्ते दा दीप है, तो मंजिल नूं छोण दी कोशिश कर, ये ते राह दा दीपक है, दीपक दी परिक्रमा ना कर। जो दीपक दी परिक्रमा कर रहे ने ये मनुख ने, ते जिन्हां दी जिंदगी च दीपक ही नहीं जलिया, भाव जो बुद्धि तक भी नहीं पहुंचे, पशु ने। और जो बुद्धि मंडल तो अगे निकल गए, देवते ने, फरिश्ते ने, कहिंदे ने बुद्धि दी दुनिया तो अगे लंघ गए, ये रब दा रूप हो गए, ईश्वर दा रूप हो गए। इस वास्ते असी अक्सर देखते हां जो बुद्धि मंडल तो थले है, उन्होंने असी कह दें पागल ने, पशु समान ने।
और जिहड़ा बुद्धि मंडल तो अगे चलिया गया है उहदा भी आम संसार नाल तालमेल नहीं बैठदा तो भुलेखे करके उन्हों भी पागल कहना पैंदा। ये दोवें पागल प्रतीत आउंदे ने। बुद्धि मंडल तो थले जो चला गया है और बुद्धि मंडल तो जो उपर उठ गया है परे दी दुनिया चला गया। ये दो तरह के मनुख समाज नाल अपना रिश्ता जोड़न विच असमर्थ हो जाते हैं। एक बहुत थले चला गया है एक बहुत उपर उठ गया। एक दी गल इतनी नीवी कि पैरां दे थलों लंघदी है एक दी गल इतनी उच्ची कि सिर दे उपरों लंघदी है। तो तीसरा चक्र है मणिपुर। जैसे जीवन शक्ति जप करदे आ तप करदे आ इस चक्र नूं विन के अगे लंघदी है विचारां दी दुनिया शांत हो जांदी है फुरनियां दी दुनिया शांत हो जांदी है विचारां दा बोझ विचारां दा तनाव आखिर खत्म होंदा है। बहुता बंदा विचारे दार्शनिक फिलोसफर आखिर जहनी तौर ते बोझल ते होवेगा लाजमी होवेगा और जब ज्यादा सोचेगा तो जीवन कोई सार्थक प्रतीत नहीं होवेगा। ज्यादा सोचेगा तो संसार की अहमियत खत्म होवेगी। ज्यादा सोचेगा उन्हें यह भी महसूस होवेगा कि जगत विच ऐसा कुछ भी नहीं जो मैनू तृप्त कर सके तो बेजार हो जाएगा बेचैन हो जाएगा। बेचैनी बेजारी ये सियाने मनुख की पहचान है। पशु कदी बेजार नहीं होंदे पशु कदी बेचैन नहीं होंदे क्यों सोचते ही नहीं बस खाना पीना सो जाना और बच्चे पैदा करने वक्ती तौर पर उन्हां दी पालना कर लेनी बस यही पशु की जिंदगी है। पशु कदी बोर नहीं आता पशु कदी बेचैन नहीं आता पशु कदी दुखी नहीं आता और इस वास्ते पशु कदी पागल भी नहीं आते। हाँ उही पशु पागल होंदे ने जिन्हों मजबूरन मनुख की संगत विच रहना पै जाता है वरना पशु कदी पागल नहीं आते क्योंकि बेचैन ही नहीं आते। बेचैन होने वास्ते बेजार होने वास्ते सोचना तो चाहिए। तो जगत के जितने सियाने मनुख होए ने सब तो ज्यादा बेचैन मनुख ने सब तो ज्यादा परेशान मनुख ने। गालिब दा ते कहना है परेशानियां सारे जहां की समेट कर जब कुछ ना बना तो मेरा दिल बना दिया। एक होर आलम दा कहना है कुदरत किया हर एक को अकसाम अजल से जो शख्स के जिस चीज के काबिल नजर आया बुलबुल को दिया नाला तो परवाने को जलना गम हम को दिया सबसे जो मुश्किल नजर आया। सियाणा बंदा बेचैन हो जाएगा सोचण वाला बेजार हो जाएगा। बेजारी बेचैनी इस गल का प्रतीत है कि बंदा बहुत सोच रहा है बहुत सोच रहा है। छुटकारा किस तरह होवे या तो बुद्धि मंडल तो बंदा थले गिरे या फिर बुद्धि मंडल तो उच्चा उठे। थले गिरना जरा सौखा है इस वास्ते जगत के तमाम सियाने मनुख शराब के रसिया बन जाते हैं। चाहे कवि ने साहित्यकार ने कलम के धनी ने दिमाग के धनी ने ज्यादा सोचने वाले ने अक्सर शराब की परिक्रमा करते हैं और बुद्धि मंडल तो थले गिर जाते हैं। उदा एको एक कारण बहुता सोचते हैं बहुती बेचैनी बहुता सोचते हैं बहुता ही गम बहुता सोचते हैं बहुती बेजारी क्योंकि प्रतीत हो जाता जगत से कुछ भी नहीं जीवन से कुछ भी नहीं। तो एको एक आसरा रह जाता है बुद्धि तो थले गिरन का शराब। पर एक होर भी सहारा है गुरबाणी कहती है अकल तो उच्चे उठ जाओ इस सोच बेजारी बेचैनी की दुनिया तो उच्चे उठ जाओ। पर वह मदरा बाजार बिकती नहीं वह मदरा खुद बनानी पैंदी है। उसनों गुरु नानक देव जी महाराज इंज कहिंदे ने जन्म साखी की पंक्ति दे नाम खुमारी नानका चढ़ी रहे दिन रात जप करदे आ तप करदे आ। जद जीवन शक्ति मणिपुर चक्कर नूं विन के अगे लंघदी है तां विचारां दी दुनिया खत्म फुरनियां दी दुनिया खत्म सोचण दी दुनिया खत्म। बुद्धि जिथे तक सोच सकती सी उस सीमा नूं छू लिया गया ते हुण सीमा तो पार जाण दी तैयारी है। बुद्धि मंडल तो अगे जाण दी तैयारी है। इस वास्ते अक्सर धार्मिक सियाणे कहिंदे ने कि मनुख की सोचनी जिथे खत्म आती है रब की गल उतों शुरू होती है। संसार की सोचनी जिथे खत्म आती है परमात्मा की गल
ਉੱਥੋਂ ਸ਼ੁਰੂ ਹੁੰਦੀ ਹੈ। ਇਸ ਵਾਸਤੇ ਪਰਮਾਤਮਾ ਨੂੰ ਕਦੀ ਬੁੱਧੀ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਆਪਣੇ ਸੋਚ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਜੀਵਨ ਸ਼ਕਤੀ ਜੋ ਕੁੰਡਲ ਮਾਰ ਕੇ ਨਾਭੀ ਤੋਂ ਥੱਲੇ ਸੁੱਤੀ ਪਈ ਹੈ ਔਰ ਜਿਸਦਾ ਧਿਆਨ ਜਿਸਦਾ ਮੂੰਹ ਥੱਲੇ ਦੀ ਤਰਫ ਹੈ, ਉਸਨੂੰ ਉੱਪਰ ਕੈਸੇ ਉਠਾਇਆ ਜਾਏ ਤੇ ਆਗਿਆ ਚੱਕਰ ਨੂੰ ਵਿੰਨ ਕੇ ਪਰਮ ਆਨੰਦ ਦੀ ਦੁਨੀਆਂ ਵਿੱਚ ਇਹ ਸ਼ਕਤੀ ਕਿਸ ਤਰ੍ਹਾਂ ਪਹੁੰਚੇ? ਇਹ ਸਾਧਨਾ ਗੁਰਬਾਣੀ ਵਿੱਚ ਜੋ ਦੱਸੀ ਗਈ ਹੈ ਉਸਦੀ ਮੂਲ ਪੰਕਤੀ ਇਹ ਹੈ, ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਗੁਰਬਾਣੀ ਦਾ ਜਪ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ, ਸਾਧ ਸੰਗਤ ਵਿੱਚ ਬੈਠਦਿਆਂ ਕੁੰਡਲਨੀ ਜਾਗ ਪਈ, ਸੁਰਜ ਗਈ, ਸੁੱਤੀ ਹੋਈ ਕੁੰਡਲਨੀ ਜਾਗ ਪਈ ਜੋ ਕੁੰਡਲ ਮਾਰ ਕੇ ਜੀਵਨ ਸ਼ਕਤੀ ਬੈਠੀ ਸੀ। ਮੂਲਾਧਾਰ ਨੂੰ ਵਿੰਨ ਕੇ ਅੱਗੇ ਗਈ, ਵਾਸ਼ਨਾ ਦਾ ਜਗਤ ਖਤਮ। ਸਭ ਦੇ ਸ਼ਟਾਨ ਨੂੰ ਵਿੰਨ ਕੇ ਅੱਗੇ ਗਈ, ਮੌਤ ਦਾ ਭੈ ਖਤਮ। ਔਰ ਮਣੀਪੁਰ ਨੂੰ ਵਿੰਨ ਕੇ ਜਿਉਂ ਅੱਗੇ ਗਈ ਤਾਂ ਮਾਨਸਿਕ ਮੰਡਲ ਵੀ ਖਤਮ, ਮਨੁੱਖ ਦਾ ਮਨੁੱਖ ਹੋਣਾ ਵੀ ਖਤਮ। ਹੁਣ ਉਸਨੇ ਪੈਰ ਉੱਥੇ ਰੱਖ ਦਿੱਤੇ ਨੇ ਜਿੱਥੇ ਮਨੁੱਖ ਦੇਵਤਾ ਹੋਣਾ ਸ਼ੁਰੂ ਹੁੰਦਾ। ਹੁਣ ਦੇਵਤੇ ਦਾ ਜਨਮ ਹੋਣਾ ਸ਼ੁਰੂ ਹੋਇਆ, ਹੁਣ ਫਰਿਸ਼ਤਾ ਗਰਭ ਵਿੱਚ ਆ ਗਿਆ, ਇਹਦਾ ਜਨਮ ਹੋਵੇਗਾ। ਕਿਉਂ ਕਿ ਮਣੀਪੁਰ ਤੋਂ ਅੱਗੇ ਚਲਾ ਗਿਆ, ਸੋਚ ਮੰਡਲ ਤੋਂ ਵੀ ਅੱਗੇ ਚਲਾ ਗਿਆ, ਵਿਚਾਰ ਸ਼ਕਤੀ ਤੋਂ ਵੀ ਅੱਗੇ ਚਲਾ ਗਿਆ। ਅਗਲਾ ਚੌਥਾ ਜੋ ਚੱਕਰ ਹੈ ਇਹਨੂੰ ਅਨਾਹਤ ਚੱਕਰ ਕਿਹਾ। ਜਪ ਕਰਦਿਆਂ, ਤਪ ਕਰਦਿਆਂ ਜੀਵਨ ਸ਼ਕਤੀ ਜਦ ਇਸ ਅਨਾਹਤ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਸਾਜ਼ ਦੁਨੀਆ ਅਨੇਕਾਂ ਵਾਜੇ ਇਸ ਮਨੁੱਖ ਦੇ ਅੰਦਰ ਵੱਜ ਪੈਂਦੇ ਨੇ। ਆਨੰਦ ਮੰਗਲ ਦੁਨੀਆ ਦੀ ਝੰਕਾਰ ਚਾਰੋਂ ਪਾਸੇ ਗੂੰਜਣ ਲੱਗ ਪੈਂਦੀ ਹੈ। ਪਰਮਾਤਮਾ ਦਾ ਨਾਦ ਚਾਰੋਂ ਪਾਸੇ ਸੁਣਾਈ ਦਿੰਦਾ ਹੈ। ਹੁਣ ਉਹ ਹਰ ਪਾਸੇ, ਹਰ ਥਾਂ, ਹਰ ਵਕਤ ਸੁਣ ਰਿਹਾ, ਪਰਮਾਤਮਾ ਨੂੰ ਹੀ ਸੁਣ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਬਦਲਾਂ ਦੀ ਗਰਜਨ ਪਰਮਾਤਮਾ ਦਾ ਹੀ ਨਾਦ ਹੈ। ਹੁਣ ਲਹਿਰਾਂ ਦੇ ਟਕਰਾਓ ਤੋਂ ਸ਼ੋਰ ਪਰਮਾਤਮਾ ਦੇ ਹੀ ਬੋਲ ਨੇ। ਹੁਣ ਪੰਛੀਆਂ ਦੀ ਚਹਿਚਹਾਟ ਈਸ਼ਵਰ ਦਾ ਹੀ ਗੀਤ ਹੈ। ਹੁਣ ਮਨੁੱਖੀ ਦੁਨੀਆ ਦੀ ਆਵਾਜ਼ ਪ੍ਰਭੂ ਦੇ ਹੀ ਬੋਲ ਨੇ। ਆਹਤ ਸ਼ਬਦ ਤੋਂ ਅਨਾਹਤ ਦੀ ਦੁਨੀਆ ਆਰੰਭ ਹੋ ਗਈ। ਅੰਦਰ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਪਏ, ਜਿਸ ਦਾ ਜ਼ਿਕਰ ਮੇਰੇ ਪਾਤਸ਼ਾਹ ਇੰਜ ਕਰਦੇ ਨੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਦੇਖਣ ਵਿੱਚ ਐਸਾ ਆਇਆ ਕਿ ਸਾਜ਼ ਆਵਾਜ਼ ਗੀਤ ਦੇ ਜਨਮਦਾਤੇ ਮਹਾਂਪੁਰਸ਼ ਹੋਏ ਨੇ, ਈਸ਼ਵਰੀ ਲੋਕ ਹੋਏ ਨੇ, ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਿਆ। ਦੇਖਦਿਆਂ ਡਮਰੂ ਸ਼ਿਵਜੀ ਦੇ ਹੱਥ ਵਿੱਚ ਹੈ, ਇੱਕ ਤਾਰਾ ਨਾਰਦ ਤੇ ਮੀਰਾਂ ਦੇ ਕੋਲ ਹੈ, ਈਰਾਨ ਦੇ ਸੂਫੀ ਫਕੀਰਾਂ ਦੇ ਹੱਥ ਵਿੱਚ ਰਬਾਬ ਦਿਖਾਈ ਦਿੰਦਾ, ਹਿੰਦੁਸਤਾਨ ਦੇ ਭਗਤਾਂ ਦੇ ਕੋਲ ਖੜਤਾਲਾਂ ਤੇ ਢੋਲਕ ਦਿਖਾਈ ਦਿੰਦੇ ਨੇ, ਔਰ ਇਹਨਾਂ ਦੇ ਉਹ ਜਨਮਦਾਤੇ ਨੇ। ਬੀਣਾਂ ਦੇ ਸੁਰਸਤੀ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ। ਸਰੰਦੇ ਦੇ ਜਨਮਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਕਿਉਂਕਿ ਅਨਾਹਦ ਨਾਦ ਦੇ ਵੀ ਜਨਮਦਾਤੇ ਉਹੀ ਨੇ। ਰੱਬੀ ਸੰਗੀਤ ਸਭ ਤੋਂ ਪਹਿਲੇ ਉਹਨਾਂ ਨੇ ਸੁਣਿਆ। ਇਸ ਵਾਸਤੇ ਧਾਰਮਿਕ ਦੁਨੀਆ ਦੇ ਲੋਕਾਂ ਨੇ ਨਾਰਾ ਲਾਇਆ ਕਿ ਅਨਾਹਦ ਨਾਦ ਸੰਗੀਤ ਜਿਤਨਾ ਈਸ਼ਵਰ ਦੇ ਨੇੜੇ ਹੈ ਇਤਨਾ ਹੋਰ ਕੁਛ ਵੀ ਨੇੜੇ ਨਹੀਂ। ਗੁਰੂ ਨਾਨਕ ਦਾ ਤੇ ਮਾਰਗ ਹੀ ਗੀਤ ਸੰਗੀਤ ਹੈ। ਗੁਰੂ ਨਾਨਕ ਨੇ ਕੋਈ ਵਰਤ ਨਹੀਂ ਰੱਖੇ, ਪ੍ਰਾਣਾਯਮ ਨਹੀਂ ਕੀਤੇ, ਗੁਰੂ ਨਾਨਕ ਨੇ ਕੋਈ ਪੁੱਠਾ ਲਟਕ ਕੇ ਤਪ ਨਹੀਂ ਕੀਤਾ, ਕੋਈ ਗੁਫਾ ਵਿੱਚ ਨਹੀਂ ਬੈਠੇ, ਭੋਰਿਆਂ 'ਚ ਨਹੀਂ ਬੈਠੇ। ਗੁਰੂ ਨਾਨਕ ਨੇ ਸਿਰਫ ਗਾਵਿਆ,
ਰਬਾਬ ਦੀ ਧੁਨ ਤੇ ਈਸ਼ਵਰੀ ਗੀਤਾਂ ਨੂੰ ਜਨਮ ਦਿੱਤਾ ਹੈ, ਸਿਰਫ ਗਾਇਆ ਹੈ ਪਰ ਇਤਨੀ ਇਕਾਗਰਤਾ ਦੇ ਨਾਲ ਗਾਇਆ ਹੈ, ਇਤਨਾ ਟਿਕ ਕੇ ਗਾਇਆ ਹੈ ਕਿ ਗੁਰੂ ਨਾਨਕ ਦਾ ਗਾਵਣਾ ਹੀ ਜਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਤਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਯੋਗ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਸਮਾਧੀ ਬਣ ਗਿਆ। ਯੋਗ ਬਣਿਆ ਤੇਰਾ ਕੀਰਤਨ ਗਾਈ। ਦੁਨੀਆਂ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜਿਸਨੇ ਗਾ ਗਾ ਕੇ ਲੋਕਾਂ ਨੂੰ ਬਦਲਿਆ। ਸੱਜਣ ਠੱਗ ਹੈ, ਉੱਥੇ ਵੀ ਸਤਿਗੁਰੂ ਇਹੀ ਕਹਿੰਦੇ ਨੇ, ਮਰਦਾਨਿਆਂ ਰਬਾਬ ਛੇੜ, ਰੱਬੀ ਕਲਾਮ ਆਈ ਹੈ। ਉੱਜਲ ਕਿਹਾ ਚਿਲਕਣਾ ਘੋਟਣਮ ਕਾਲੜੀ ਮਸ, ਇਹ ਧੋਤਿਆਂ ਝੂਠ ਨਾ ਉਤਰੇ ਜਿਸੋਂ ਦੋਵਾਂ ਦਿਸ। ਗਾਉਣ ਲੱਗ ਪਏ, ਗਾਉਂਦਿਆਂ ਹੀ ਧੁਨ ਸੁਣ ਕੇ ਸੱਜਣ ਦਾ ਹਿਰਦਾ ਪਸੀਜਿਆ। ਸਤਿਗੁਰ ਨੇ ਗਹਿਰੀ ਚੋਟ ਕੀਤੀ ਹੈ, ਸੱਜਣ ਤੂੰ ਠੱਗ ਬਣ ਕੇ ਠੱਗੀ ਕਰ, ਸੱਜਣ ਬਣ ਕੇ ਠੱਗੀ ਨਾ ਕਰ। ਜਦ ਤੂੰ ਠੱਗ ਬਣ ਕੇ ਠੱਗੀ ਕਰੇਗਾ ਤਾਂ ਫਿਰ ਬਹੁਤੇ ਬੰਦੇ ਮਾਰ ਨਹੀਂ ਖਾਣਗੇ, ਪਰ ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਤਾਂ ਬਹੁਤੇ ਤੇਰੀ ਇਸ ਠੱਗੀ ਦੀ ਲਪੇਟ ਦੇ ਚ ਆ ਜਾਂਦੇ ਨੇ, ਬਹੁਤੇ ਦੁਖੀ ਹੁੰਦੇ ਨੇ, ਬਹੁਤੇ ਬੇਜ਼ਾਰ ਹੁੰਦੇ ਨੇ। ਠੱਗੀ ਕਰ, ਠੱਗ ਬਣ ਕੇ, ਸੱਜਣ ਬਣ ਕੇ ਨਹੀਂ। ਬਚਨ ਚੋਟ ਕਰ ਗਏ, ਇਹ ਠੱਗ ਵਾਕਈ ਸਾਧੂ ਬਣ ਗਿਆ। ਚਾਹੇ ਚੋਰ ਗੁਰੂ ਨਾਨਕ ਨੂੰ ਮਿਲੇ, ਠੱਗ ਮਿਲੇ, ਦੈਂਤ ਮਿਲੇ, ਸ਼ੈਤਾਨ ਮਿਲੇ, ਜਾਂ ਜੋਗੀ ਜੰਗਮ ਮਿਲੇ, ਸੰਨਿਆਸੀ ਮਿਲੇ, ਤਪੀਸ਼ਵਰ ਮਿਲੇ, ਜਪੀਸ਼ਵਰ ਮਿਲੇ, ਗੁਰੂ ਨਾਨਕ ਗਾ ਕੇ ਹੀ ਸਾਰਿਆਂ ਦੇ ਹਿਰਦੇ ਸ਼ੁੱਧ ਕਰਦੇ ਰਹੇ ਔਰ ਗਾ ਗਾ ਕੇ ਹੀ ਲੋਕਾਂ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਦੇ ਰਹੇ। ਜਗਤ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜੋ ਹਰ ਥਾਂ ਤੇ ਗਾਉਂਦਾ ਹੈ, ਹਰ ਵਕਤ ਗਾਉਂਦਾ ਹੈ, ਹਰ ਵੇਲੇ ਗਾਉਂਦਾ ਹੈ। ਇਤਨਾ ਗੀਤ ਸੰਗੀਤ ਗੁਰੂ ਨਾਨਕ ਦੇ ਅੰਦਰੋਂ ਜਨਮ ਲੈਂਦਾ ਹੈ। ਪੁੱਛੀਏ, ਆਪ ਨੂੰ ਕੀਰਤਨ ਸਿਖਾਉਣ ਵਾਲੇ ਕੌਣ ਸਨ? ਕਿਸ ਕੋਲ ਰਾਗ ਦੀ ਧੁਨ ਆਪਨੇ ਸਿੱਖੀ ਹੈ? ਕਵਿਤਾ ਕਿਸ ਕੋਲ ਸਿੱਖੀ ਹੈ? ਕਿਸੇ ਕੋਲ ਨਹੀਂ, ਪਰਿਪੂਰਨ ਪਰਮਾਤਮਾ ਨਾਲ ਜੈਸੇ ਸੁਰਤ

ਗੀਤ ਤੇ ਸੰਗੀਤ ਕੀ ਹੈ। ਅਸਲੀ ਗੀਤ ਸੰਗੀਤ ਦੀ ਦੁਨੀਆ 'ਚ ਰਹਿੰਦੇ ਨੇ, ਪਰਮ ਪੁਰਖ ਹੈ, ਬਾਕੀ ਤੇ ਦੁਨੀਆ ਨਕਲ ਕਰਦੀ ਹੈ। ਜੈਸੇ ਅਸਲੀ ਰਾਜੇ ਹੁੰਦੇ ਨੇ ਸੰਤ ਜਨ, ਰਾਜੇ ਦਾ ਮਤਲਬ ਹੈ ਰਜੇ ਆਇਆ ਤ੍ਰਿਪਤ, ਅਸਲੀ ਰਾਜੇ ਤੇ ਸੰਤ ਜਨ ਨੇ। ਤਖਤ ਦੇ ਉੱਤੇ ਬੈਠਣ ਵਾਲੇ ਰਾਜੇ ਨਹੀਂ, ਕਿਉਂਕਿ ਤਖਤ ਦੇ ਉੱਤੇ ਬੈਠਣ ਵਾਲੇ ਕਈ ਦਫ਼ਾ ਤਖਤੇ ਤੇ ਵੀ ਲਟਕਾਏ ਜਾਂਦੇ ਨੇ। ਪੂਰਨ ਸਕੂਨ ਤਖਤ ਤੇ ਬੈਠ ਕੇ ਵੀ ਨਸੀਬ ਨਹੀਂ ਹੁੰਦਾ। ਇਸ ਵਾਸਤੇ ਇੱਕ ਆਲਮ ਦਾ ਤੇ ਕਹਿਣਾ ਹੈ, ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ ਮਸੀਹਾ ਮੇਰੇ ਆਗੇ। ਮੈਂ ਉਸ ਦੁਨੀਆਂ ਵਿੱਚ ਪਹੁੰਚਿਆ ਜਿੱਥੇ ਤਖਤ ਸੁਲੇਮਾਨੀ ਵੀ ਇੱਕ ਖੇਲ ਹੈ, ਇੱਕ ਤਮਾਸ਼ਾ ਹੈ, ਕੁਛ ਵੀ ਨਹੀਂ। ਤੋ ਅਨਾਹਦ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਵਾਜਿਆਂ ਗਾਜਿਆਂ ਦੀ ਦੁਨੀਆ ਆਰੰਭ ਹੋਈ, ਗੀਤ ਸੰਗੀਤ ਦੀ ਦੁਨੀਆ ਆਰੰਭ ਹੋਈ। ਐਸੇ ਗੀਤ ਸੰਗੀਤ ਜੋ ਕਦੀ ਬੰਦ ਨਹੀਂ ਹੁੰਦੇ, ਨਵੇਂ ਤੋਂ ਨਵੇਂ ਗੀਤ ਦਾ ਜਨਮ, ਨਵੇਂ ਤੋਂ ਨਵੇਂ ਰਾਗ ਦੀ ਧੁਨ ਦਾ ਜਨਮ। ਸਤਪੁਰਸ਼ ਹਮੇਸ਼ਾ ਮਸਤੀ 'ਚ ਰਹਿੰਦਾ ਹੈ, ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ। ਕਿਉਂ ਕਿ ਉਸ ਮਹਿਫਿਲ ਵਿੱਚ ਬੈਠਾ ਹੈ ਜਿੱਥੇ ਦਿਨ ਰਾਤ ਰਾਗ ਰੰਗ ਹੈ, ਜਿੱਥੇ ਰਾਗ ਹੋਵੇ ਉੱਥੇ ਹੀ ਰੰਗ ਹੈ। ਰਾਗ ਦਾ ਮਤਲਬ ਖੇੜਾ, ਖੁਸ਼ੀ। ਜਿੱਥੇ ਖੁਸ਼ੀ ਨਹੀਂ ਉੱਥੇ ਰੰਗ ਕਾਹਦਾ। ਅਕਸਰ ਹਿੰਦੁਸਤਾਨ ਵਿੱਚ ਜਦ ਘਰ ਵਿੱਚ ਕੋਈ ਖੁਸ਼ੀ ਹੈ, ਸ਼ਗਨ ਹੈ, ਤਾਂ ਕੇਸਰ ਛਿੜਕਦੇ ਨੇ, ਰੰਗ ਛਿੜਕਦੇ ਨੇ, ਗੁਲਾਲ ਛਿੜਕਦੇ ਨੇ। ਰੰਗ ਛਿੜਕਣਾ ਖੁਸ਼ੀ ਨੂੰ ਪ੍ਰਗਟ ਕਰਨਾ ਹੈ। ਪਰ ਇੱਕ ਐਸੀ ਦੁਨੀਆ ਹੈ ਜਦ ਅਨਾਹਦ ਨਾਦ ਨੂੰ ਵਿੰਨ ਕੇ ਸੁਰਤ ਸ਼ਕਤੀ ਉੱਪਰ ਉੱਠਦੀ ਹੈ, ਤਾਂ ਅੰਦਰੋਂ ਐਸੀ ਇੱਕ ਖੁਸ਼ੀ ਦਾ ਜਨਮ ਆਉਂਦਾ ਹੈ, ਐਸੇ ਇੱਕ ਰੰਗ ਦਾ ਜਨਮ ਆਉਂਦਾ ਹੈ ਕਿ ਜਗਤ ਦੇ ਤਮਾਮ ਰੰਗ ਫਿੱਕੇ ਪੈ ਜਾਂਦੇ ਨੇ, ਜਗਤ ਦੀਆਂ ਤਮਾਮ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ, ਹੇ ਪਰਿਪੂਰਨ ਪਰਮਾਤਮਾ, ਜੇ ਤੇਰੇ ਨਾਮ ਦੀ ਖੁਸ਼ੀ ਹੈ ਉਹ ਪਰਿਵਾਰ ਵਿੱਚ ਨਹੀਂ ਮਿਲ ਸਕਦੀ, ਸੰਸਾਰ ਵਿੱਚ ਨਹੀਂ ਮਿਲ ਸਕਦੀ, ਜਗਤ ਦੇ ਕਿਸੇ ਮਾਹੌਲ ਵਿੱਚ ਇਸ ਖੁਸ਼ੀ ਨੂੰ ਲੱਭਣਾ ਬਹੁਤ ਔਖਾ ਹੈ। ਹੇ ਪ੍ਰਭੂ, ਜੋ ਤੇਰੇ ਨਾਮ ਦੇ ਵਿੱਚ ਇਹ ਖੁਸ਼ੀ ਨਸੀਬ ਹੋਈ ਹੈ, ਆਨੰਦ ਨਸੀਬ ਹੋਇਆ। ਅਨਾਹਦ ਨਾਦ ਇਸੇ ਨੂੰ ਹੀ ਪਰਮ ਪੁਰਖ ਗਾ ਗਾ ਕੇ ਪ੍ਰਗਟ ਕਰਦੇ ਨੇ, ਤਾਂ ਕਿ ਜਗਤ ਤੱਕ ਥੋੜ੍ਹੀ ਬਹੁਤ ਅਨਾਹਦ ਨਾਦ ਦੀ ਸੂਹ ਪਹੁੰਚਾਈ ਜਾ ਸਕੇ। ਉਂਝ ਤੇ ਇਸ ਨਾਦ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਔਰ ਇਹ ਨਾਦ ਘੱਟ ਘੱਟ ਦੇ 'ਚ ਵੱਜ ਰਿਹਾ, ਲੇਕਿਨ ਫਿਰ ਵੀ ਪਰਮ ਪੁਰਖਾਂ ਨੇ ਕੋਸ਼ਿਸ਼ ਕੀਤੀ, ਕੁਝ ਮਹਿਕ ਪਹੁੰਚੇ, ਕੁਝ ਭਨਕ ਸੰਸਾਰੀਆਂ ਤੱਕ ਪਹੁੰਚੇ, ਤਾਂ ਕਿ ਉਹ ਵੀ ਇਸ ਗਗਨ ਮੰਡਲ ਨੂੰ ਛੂਹ ਸਕਣ, ਉਹ ਵੀ ਇਸ ਪਰਮ ਆਨੰਦ ਨੂੰ ਮਾਣ ਸਕਣ। ਸਾਧਕ ਦੀ ਸਾਧਨਾ ਜਾਰੀ ਹੈ, ਜਪ ਜਾਰੀ ਹੈ, ਤਪ ਜਾਰੀ ਹੈ, ਸਹਿਜੇ ਸਹਿਜੇ ਸੁਰਤ ਪਹੁੰਚ ਗਈ ਵਿਸ਼ੁੱਧ ਚੱਕਰ ਤੱਕ। ਇਹ ਚੱਕਰ ਕੰਠ ਦੇ 'ਚ ਹੈ, ਔਰ ਜੈਸੇ ਇਸ ਚੱਕਰ ਨੂੰ ਵਿੰਨ ਕੇ ਸ਼ਕਤੀ ਉੱਪਰ ਉੱਠਦੀ ਹੈ, ਮਨੁੱਖ ਦੀ ਰਸਨਾ, ਸਾਧਕ ਦੀ ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ। ਇੱਥੇ ਹੀ ਆ ਕੇ ਕਹਿੰਦੇ ਨੇ ਕਿ ਪਰਮਾਤਮਾ ਹੁਣ ਰਸਨਾ 'ਤੇ ਬੈਠਾ ਹੈ, ਈਸ਼ਵਰ ਹੁਣ ਰਸਨਾ 'ਤੇ ਬੈਠਾ ਹੈ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾ। ਕਬੀਰ ਕਹਿੰਦੇ ਇਹੀ ਮੇਰਾ ਜਾਪ ਹੈ, ਇਹੀ ਮੇਰੀ ਜਪਮਾਲਾ ਹੈ, ਪਰਮਾਤਮਾ ਦਾ ਨਾਮ ਮੇਰੀ ਜ਼ਬਾਨ 'ਤੇ ਬੈਠ ਗਿਆ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਪਰਮਾਤਮਾ ਵੇਖਣਾ ਹੈ। ਪਰਮਾਤਮਾ ਤੇ ਸਾਧਕ ਦੀ ਰਸਨਾ 'ਤੇ ਬੈਠਾ ਹੈ। ਕਿਹੜੇ ਸਾਧਕ ਦੀ? ਜਿਹਦੀ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਉੱਪਰ ਉੱਠ ਗਿਆ। ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜਿਹਦੀ ਜੀਵਨ ਸ਼ਕਤੀ ਅੱਗੇ ਜਾ ਚੁੱਕੀ ਹੈ, ਉਹਦੀ ਰਸਨਾ 'ਤੇ ਅਕਾਲ ਪੁਰਖ ਬੈਠਾ ਹੈ, ਉਹਦੀ ਰਸਨਾ 'ਤੇ ਪਰਮਾਤਮਾ ਬੈਠਾ ਹੈ। ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਸਾਧਕ ਨੂੰ ਹੀ ਕਿਸ ਤਰ੍ਹਾਂ ਪਹਿਚਾਣ ਹੋਵੇਗੀ ਕਿ ਵਾਕਈ ਪਰਮਾਤਮਾ ਮੇਰੀ ਰਸਨਾ 'ਤੇ ਬੈਠ ਗਿਆ? ਦਰਅਸਲ ਹੁਣ ਰਸਨਾ ਨੂੰ ਰਸ ਆਵੇਗਾ, ਜੈਸੇ ਉਹ ਪਰਮਾਤਮਾ ਦਾ ਨਾਮ ਲਵੇਗਾ, ਰਸ ਨਾਲ ਭਿੱਜ ਜਾਏਗਾ, ਰਸ ਨਾਲ ਡੁੱਬ ਜਾਏਗਾ। ਆਮ ਬੰਦੇ ਵੀ ਰਾਮ ਰਾਮ ਕਹਿੰਦੇ ਨੇ ਬੜੀ ਬੇਸਵਾਦੀ ਨਾਲ, ਆਮ ਬੰਦੇ ਵੀ ਅੱਲਾ ਅੱਲਾ ਦੀ ਧੁਨ ਉਲਾਪਦੇ ਨੇ ਮੱਥੇ ਤੇ ਵੱਟ ਪਾ ਕੇ, ਆਮ ਜਗਤ ਵੀ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਅਲਾਪ ਕਰਦਾ ਹੈ, ਲੇਕਿਨ ਵਾਹਿਗੁਰੂ ਨਾਲ ਕੋਈ ਸੰਬੰਧ ਨਹੀਂ, ਵਾਹਿਗੁਰੂ ਰਸਨਾ 'ਤੇ ਨਹੀਂ। ਪਰਮਾਤਮਾ ਜੈਸੇ ਰਸਨਾ 'ਤੇ ਆ ਕੇ ਬੈਠਦਾ ਹੈ,

0: ਰਸਨਾ ਰਸ ਨਾਲ ਭਰ ਜਾਂਦੀ ਹੈ, ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ, ਰਸਨਾ ਦੇ ਚੋਂ ਝੂਠ ਦੀ ਮੈਲ ਸਾਰੀ ਦੀ ਸਾਰੀ ਨਿਕਲ ਜਾਂਦੀ ਹੈ। ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਔਰ ਕਿਸੇ ਤਰੀਕੇ ਨਾਲ ਵੀ ਜ਼ਬਾਨ ਨੂੰ ਸੁੱਚਾ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਗੋਬਿੰਦ ਦਾ ਨਾਮ ਜ਼ਬਾਨ ਦੇ ਉੱਤੇ ਆਣ ਕੇ ਵਸਦਾ ਹੈ, ਰਸਨਾ ਸੁੱਚੀ ਹੋ ਜਾਂਦੀ ਹੈ, ਰਸਨਾ ਪਵਿੱਤਰ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਰਸਨਾ ਜਦ ਪਰਮਾਤਮਾ ਦਾ ਨਾਮ ਲਵੇਗੀ, ਰਸ ਨਾਲ ਭਰ ਜਾਏਗੀ, ਦੂਸਰੀ ਇਸ ਤਰ੍ਹਾਂ ਦੀ ਰਸਨਾ ਚੋਂ ਨਿਕਲੇ ਹੋਏ ਵਾਕ ਮਿੱਥਿਆ ਨਹੀਂ ਜਾਂਦੇ, ਉਹ ਮਿੱਥਿਆ ਬੋਲ ਨਹੀਂ ਹੁੰਦੇ। ਸਤਿਗੁਰੂ ਦਾ ਫਰਮਾਨ ਕਿ ਅੰਡ ਬਿਨਾਸੀ ਜੇਰ ਬਿਨਾਸੀ ਇੱਕ ਸਾਧ ਬਚਨ ਅਟਲਾ। ਸਾਧੂ ਦਾ ਬਚਨ ਅਟਲ ਹੈ, ਜ਼ਮੀਨ ਨਾਸ ਹੋ ਸਕਦੀ ਹੈ, ਆਸਮਾਨ ਨਾਸ ਹੋ ਸਕਦਾ ਹੈ, ਚਾਰੇ ਖਾਣੀਆਂ ਦਾ ਅੰਤ ਹੋ ਸਕਦਾ ਹੈ, ਜ਼ਰੇ ਜ਼ਰੇ ਦਾ ਅੰਤ ਹੋ ਸਕਦਾ ਹੈ, ਖਤਮ ਹੋ ਸਕਦੇ ਨੇ। ਸਾਧੂ ਦਾ ਬਚਨ ਅਮਿੱਟ ਹੈ, ਅਮਰ ਹੈ, ਵਿਆਪਕ ਹੈ, ਔਰ ਉਹ ਐਸਾ ਬਚਨ ਜਿਹਦੇ 'ਚ ਪਰਮ ਸ਼ਕਤੀ ਹੈ। ਇੱਕ ਸਾਧਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 'ਤੇ ਪ੍ਰਸ਼ਨ ਕੀਤਾ, ਪਾਤਸ਼ਾਹ ਕੁਛ ਲੋਕ ਬਾਣੀ ਪੜ੍ਹਦੇ ਨੇ ਜਾਂ ਉਸਦੀ ਵਿਆਖਿਆ ਕਰਦੇ ਨੇ, ਹਿਰਦੇ ਤੱਕ ਨਹੀਂ ਪਹੁੰਚਦੀ, ਪਰ ਕੁਛ ਲੋਕ ਜਦ ਬੋਲਦੇ ਨੇ ਵਿਚਾਰਦੇ ਨੇ ਉਹਨਾਂ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ। ਬਾਣੀ ਉਹੀ ਹੈ, ਵਿਚਾਰ ਉਹੀ ਹੈ, ਪਰ ਕਿਸੇ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ, ਕਿਸੇ ਦੇ ਨਹੀਂ ਪਹੁੰਚਦੇ। ਇਹਦਾ ਕਾਰਨ ਸੰਖੇਪ ਵਿੱਚ ਪ੍ਰਤੱਖ ਪ੍ਰਮਾਣ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੋ ਮਨੁੱਖ ਲਿਆਂਦੇ ਗਏ, ਦੋਵਾਂ ਨੂੰ ਧਨੁਸ਼ ਬਾਣ ਦੇ ਦਿੱਤੇ ਗਏ, ਸਾਹਮਣੇ ਇੱਕ ਨਿਸ਼ਾਨਾ ਰੱਖ ਦਿੱਤਾ ਗਿਆ। ਇੱਕ ਕਮਜ਼ੋਰ ਸੀ, ਲਾਗਰ ਸੀ, ਬਿਮਾਰ ਸੀ, ਹੱਡੀਆਂ ਦਾ ਢਾਂਚਾ ਸੀ, ਕੁਬੜਾ ਸੀ, ਨਾਲੇ ਨਿਸ਼ਾਨਚੀ ਵੀ ਨਹੀਂ ਸੀ। ਦੂਸਰਾ ਤੰਦਰੁਸਤ ਸੀ, ਪਹਿਲਵਾਨ ਸੀ, ਸ਼ਕਤੀਸ਼ਾਲੀ ਸੀ, ਨਾਲੇ ਨਿਸ਼ਾਨਚੀ ਵੀ ਸੀ। ਪਹਿਲੇ ਨੇ ਸਤਿਗੁਰ ਨੂੰ, ਪਹਿਲੇ ਮਨੁੱਖ ਨੂੰ ਜੋ ਕਮਜ਼ੋਰ ਤੇ ਲਾਗਰ ਹੈ, ਗੁਰਦੇਵ ਕਹਿੰਦੇ ਨੇ ਨਿਸ਼ਾਨਾ ਮਾਰ, ਤੀਰ ਚਲਾ। ਜੈਸੇ ਉਹ ਧਨੁਸ਼ ਬਾਣ ਚਲਾਉਂਦਾ ਹੈ, ਬਾਣ ਰਸਤੇ 'ਚ ਹੀ ਗਿਰ ਗਿਆ, ਨਿਸ਼ਾਨੇ ਤੇ ਵਜਣਾ ਤੇ ਕੀ, ਨਿਸ਼ਾਨੇ ਤੱਕ ਪਹੁੰਚਿਆ ਵੀ ਕੋਈ ਨਹੀਂ, ਰਸਤੇ 'ਚ ਗਿਰ ਗਿਆ। ਫਿਰ ਸਤਿਗੁਰ ਨੇ ਦੂਸਰੇ ਨੂੰ ਆਗਿਆ ਕੀਤੀ, ਤੂੰ ਤੀਰ ਚਲਾ। ਉਹਨੇ ਖਿੱਚ ਕੇ ਜੈਸੇ ਤੀਰ ਮਾਰਿਆ, ਤੀਰ ਨਿਸ਼ਾਨੇ 'ਤੇ ਲੱਗਿਆ, ਆਪਣੀ ਮੰਜ਼ਿਲ 'ਤੇ ਅਪੜਿਆ। ਸਤਿਗੁਰ ਕਹਿਣ ਲੱਗੇ, ਤੁਹਾਡੇ ਸਵਾਲ ਦਾ ਇਹ ਜਵਾਬ ਹੈ। ਸਤਿਗੁਰ ਸਮਝ ਨਹੀਂ ਆਈ ਤਾਂ ਮਹਾਰਾਜ ਕਹਿਣ ਲੱਗੇ, ਇਹ ਪਹਿਲੇ ਬੰਦੇ ਦਾ ਤੀਰ ਵਿਚਕਾਰ ਕਿਉਂ ਗਿਰ ਗਿਆ? ਮਹਾਰਾਜ ਇਹ ਨਿਸ਼ਾਨਚੀ ਨਹੀਂ, ਨਾਲੇ ਕਮਜ਼ੋਰ ਹੈ, ਇਹ ਚਿੱਲਾ ਹੀ ਨਹੀਂ ਚੜਾ ਸਕਦਾ, ਇਹਦੇ ਕੋਲ ਸ਼ਕਤੀ ਨਹੀਂ, ਇਹਦੇ ਕੋਲ ਬਲ ਨਹੀਂ। ਦੂਸਰੇ ਦਾ ਤੀਰ ਨਿਸ਼ਾਨੇ ਤੱਕ ਕਿਉਂ ਪਹੁੰਚਿਆ? ਮਹਾਰਾਜ ਸ਼ਕਤੀਸ਼ਾਲੀ ਹੈ, ਨਿਸ਼ਾਨਚੀ ਹੈ, ਅੰਦਾਜ਼ ਜਾਣਦਾ ਹੈ, ਇਸ ਵਾਸਤੇ ਇਸਦਾ ਤੀਰ ਨਿਸ਼ਾਨੇ 'ਤੇ ਪਹੁੰਚਿਆ। ਸਤਿਗੁਰੂ ਕਹਿਣ ਲੱਗੇ, ਜਿਨ੍ਹਾਂ ਦੀ ਰਸਨਾ 'ਤੇ ਪ੍ਰਮਾਤਮਾ ਨਹੀਂ, ਉਹਨਾਂ ਦੇ ਬਚਨਾਂ 'ਚ ਕੋਈ ਸਤਿਆ ਨਹੀਂ, ਉਹ ਬਚਨ 'ਤੇ ਕੰਨਾਂ ਤੱਕ ਵੀ ਨਹੀਂ ਪਹੁੰਚਦੇ, ਹਿਰਦੇ ਤੱਕ ਕਿਸ ਤਰ੍ਹਾਂ ਪਹੁੰਚਣਗੇ? ਉਹ ਤੇ ਸਰਵਨ ਵੀ ਸੁਣਨ 'ਚ ਅਸਮਰਥ ਰਹਿ ਜਾਂਦੇ ਨੇ, ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ, ਹਿਰਦੇ ਤੱਕ ਪਹੁੰਚਦੇ ਹੀ ਨਹੀਂ। ਅਤੇ ਜਦ ਹਿਰਦੇ ਤੱਕ ਪਹੁੰਚ ਹੀ ਨਹੀਂ, ਤੇ ਹਿਰਦੇ ਨੂੰ ਪਰਿਵਰਤਨ ਕਰਨ 'ਤੇ ਕਿਸ ਤਰ੍ਹਾਂ ਕਰਨ, ਹਿਰਦੇ ਨੂੰ ਚੋਟ ਕਰਨ 'ਤੇ ਕਿਸ ਤਰ੍ਹਾਂ ਕਰਨ? ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ। ਕੁਛ ਬਚਨਾਂ ਦੇ ਪਿੱਛੇ ਕਮਾਈ ਦੀ ਸ਼ਕਤੀ ਹੈ, ਜਪ ਤਪ ਦੀ ਸ਼ਕਤੀ ਹੈ, ਸਾਧਨਾ ਦੀ ਸ਼ਕਤੀ ਹੈ, ਔਰ ਉਹ ਬਚਨ ਸਿੱਧੇ ਨਿਸ਼ਾਨੇ ਤੱਕ ਪਹੁੰਚਦੇ ਨੇ, ਹਿਰਦੇ ਤੱਕ ਪਹੁੰਚਦੇ ਨੇ, ਔਰ ਉੱਥੇ ਮਨੁੱਖ ਨੂੰ ਬਚਨ ਬਿਆਨ ਕਰਨ ਦਾ ਢੰਗ ਵੀ ਆ ਜਾਂਦਾ, ਕਿੱਥੇ ਕੀ ਬੋਲਣਾ ਹੈ, ਵਕਤ ਵਿਚਾਰੇ, ਸੁਬੰਧਾ ਹੋਏ, ਉਹਨੂੰ ਮੌਕਾ ਮਹਿਲ ਦੀ ਪਹਿਚਾਣ ਵੀ ਹੁੰਦੀ ਹੈ, ਸਮੇਂ ਦੀ ਪਹਿਚਾਣ ਵੀ ਹੁੰਦੀ ਹੈ। ਜੈਸੇ ਵਿਆਹ ਸ਼ਾਦੀ ਦੇ ਘਰ ਵਿੱਚ ਸੋਗ ਦੀਆਂ ਗੱਲਾਂ ਫਬਦੀਆਂ ਨਹੀਂ, ਔਰ ਇਸੇ ਤਰੀਕੇ ਨਾਲ ਮਰਗ ਵਾਲੇ ਘਰ ਵਿੱਚ ਵਿਆਹ ਸ਼ਾਦੀ ਦੇ ਸੋਲੇ ਚੰਗੇ ਨਹੀਂ ਲੱਗਦੇ। ਮੌਕਾ ਮਹਿਲ ਦੇ ਮੁਤਾਬਕ ਗੱਲ ਕਰਨੀ, ਇਹੀ ਬੰਦੇ ਦਾ ਫਰਜ਼ ਹੈ, ਔਰ ਇਹ ਫਰਜ਼ ਸਨਾਸੀ ਉਦੋਂ ਪੈਦਾ ਹੁੰਦੀ ਹੈ ਜਦ ਜੀਵਨ ਸ਼ਕਤੀ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ। ਮੌਕਾ ਮਹਿਲ ਦੀ ਪਹਿਚਾਣ ਬੰਦੇ ਨੂੰ, ਬਚਨ ਕਿੱਥੇ ਕਹਿਣਾ ਹੈ, ਕਿਤਨਾ ਕਹਿਣਾ ਹੈ ਔਰ ਕਿਸ ਨੂੰ ਕਹਿਣਾ ਹੈ, ਇਸ ਤਰ੍ਹਾਂ ਦਾ ਬੋਧ ਬੰਦੇ ਕੋਲ ਪੂਰਨ ਤੌਰ ਤੇ ਹੁੰਦਾ ਹੈ। ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਅੱਗੇ ਲੰਘਦੀ ਹੈ, ਇਸ ਤਰ੍ਹਾਂ ਦੇ ਮਨੁੱਖ ਦੀ ਰਸਨਾ ਤੇ ਪਰਮਾਤਮਾ ਆਪ ਹੁੰਦਾ ਹੈ। ਸੱਚ ਨੂੰ ਪ੍ਰਗਟ ਕਰਨ ਵਿੱਚ ਉਹਦੀ ਰਸਨਾ ਸਮਰੱਥ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਮਨੁੱਖਾਂ ਬਾਰੇ ਗੁਰਬਾਣੀ ਕਹਿੰਦੀ ਹੈ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਲੇਕਿਨ ਅਜੇ ਪਰਮ ਨਿਧੀ ਦੀ ਪ੍ਰਾਪਤੀ ਨਹੀਂ ਹੋਈ, ਅਜੇ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਅੱਧੀ ਤੋਂ ਜ਼ਿਆਦਾ ਵਾਟ ਤੈਅ ਹੋ ਗਈ, ਮੂਲਾਧਾਰ ਚੱਕਰ ਥੱਲੇ ਰਹਿ ਗਿਆ, ਸਵਦਿਸ਼ਟਾਨ ਚੱਕਰ ਥੱਲੇ ਰਹਿ ਗਿਆ, ਮਣੀਪੁਰ ਚੱਕਰ ਥੱਲੇ ਰਹਿ ਗਿਆ, ਅਨਾਹਤ ਚੱਕਰ ਤੋਂ ਦੂਰ ਚਲੇ ਆਇਆ। ਹੁਣ ਵਿਸ਼ੁੱਧ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠੀ ਤੇ ਪਹੁੰਚੀ ਆ ਗਿਆ ਚੱਕਰ ਤੱਕ, ਔਰ ਜੈਸੇ ਚੱਕਰ ਵਿੰਨਿਆ ਗਿਆ ਉੱਥੇ ਹੁਣ ਮਨੁੱਖ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿ ਗਿਆ। ਹੁਣ ਸੱਚ ਖੰਡ ਵਸੇ ਨਿਰੰਕਾਰ, ਸੱਚ ਦੇ ਚ ਮਨੁੱਖ ਹੈ ਔਰ ਮਨੁੱਖ ਦੇ ਚ ਸੱਚ ਹੈ। ਇਸ ਅਵਸਥਾ ਦੇ ਅਪੜੇ ਹੋਏ ਮਨੁੱਖ ਦੀ ਤਸਵੀਰ ਕਸ਼ੀ ਗੁਰਬਾਣੀ ਨੇ ਇੰਜ ਕੀਤੀ ਹੈ, ਗੁਰ ਕਿਰਪਾ ਜਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਉ ਜਿਉ ਪਾਣੀ ਸੰਗ ਪਾਣੀ। ਹੁਣ ਬੂੰਦ ਸਾਗਰ ਤੱਕ ਪਹੁੰਚ ਗਈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਭੇਦ ਨਾ ਭਾਈ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੇ ਪਛਾਣੀ। ਹੁਣ ਕਬੀਰ ਰਾਮ ਤੱਕ ਪਹੁੰਚ ਗਏ ਨੇ ਤੇ ਭਗਤ ਕਬੀਰ ਜਦ ਇਸ ਅਵਸਥਾ ਤੇ ਪਹੁੰਚੇ, ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਲੰਘੇ, ਕਹਿੰਦੇ ਹੁਣ ਰੱਬ ਦੀ ਤਲਾਸ਼ ਨਹੀਂ, ਹੁਣ ਰੱਬ ਮੇਰੀ ਤਲਾਸ਼ ਦੇ ਚ ਹੈ, ਹੁਣ ਪਰਮਾਤਮਾ ਮੇਰੀ ਤਲਾਸ਼ ਦੇ ਚ ਹੈ। ਬੜਾ ਸੁੰਦਰ ਬਚਨ ਹੈ ਉਹਨਾਂ ਦਾ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹੁਣ ਤੇ ਕਬੀਰ ਦੀ ਤਲਾਸ਼ ਹੈ ਜਗਤ ਨੂੰ, ਪਰਮਾਤਮਾ ਨੂੰ, ਮੈਨੂੰ ਪਰਮਾਤਮਾ ਦੀ ਤਲਾਸ਼ ਹੀ ਨਹੀਂ, ਹੁਣ ਤੇ ਬੂੰਦ ਹੀ ਸਾਗਰ ਹੋ ਗਈ। ਇਸ ਅਵਸਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਰਦੇ ਨੇ, ਸਾਗਰ ਮੇ ਬੂੰਦ, ਬੂੰਦ ਮੇ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਇਸ ਅਵਸਥਾ ਨੂੰ ਬਿਆਨ ਕਰਨਾ ਸਤਿਗੁਰ ਕਹਿੰਦੇ ਨੇ ਅਕਥ ਕਥਾ ਹੈ, ਕਥਨ ਤੋਂ ਪਰੇ ਹੈ। ਆ ਗਿਆ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਪਰਮ ਧਾਮ ਦੀ ਪ੍ਰਾਪਤੀ ਹੋ ਗਈ, ਸਹਿਭੰਗ ਦੀ ਪ੍ਰਾਪਤੀ ਹੋ ਗਈ, ਈਸ਼ਵਰ ਦੀ ਪ੍ਰਾਪਤੀ ਹੋ ਗਈ, ਸੱਚਖੰਡ ਦੀ ਪ੍ਰਾਪਤੀ ਹੋ ਗਈ। ਹੁਣ ਮਰ ਕੇ ਕੀ ਸੱਚਖੰਡ ਜਾਣਾ, ਹੁਣ ਜੀਵਦਿਆਂ ਜੀ ਸੱਚਖੰਡ ਦੀ ਝਲਕ ਵੇਖ ਲਈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਇਸ ਅਵਸਥਾ ਤੱਕ ਕਰੀਬਨ ਕਰੀਬਨ ਕਰੋੜਾਂ ਵਿੱਚ ਕੋਈ ਇੱਕ ਕਦ ਮਨੁੱਖ ਪਹੁੰਚਦਾ ਹੈ, ਜਨ ਨਾਨਕ ਕੋਟਨ ਮੇ ਕਿਨਹੂੰ ਨਾਰਾਇਣ ਜਹ ਚੀਤ। ਅਕਸਰ ਸਾਧਕ ਮੂਲਾਧਾਰ ਤੱਕ ਹੀ ਰਹਿ ਜਾਂਦੇ ਨੇ, ਕੁਛ ਐਸੇ ਨੇ ਥੋੜਾ ਜਿਹਾ ਹੋਰ ਅਗਾਂਹ ਵੱਧਦੇ ਨੇ, ਕੁਛ ਐਸੇ ਨੇ ਅੱਧ ਵਿਚਕਾਰ ਵਿੱਚ ਹੀ ਰੁਕ ਜਾਂਦੇ ਨੇ, ਔਰ ਉਹਨਾਂ ਦੇ ਪਿੱਛੇ ਮੁੜਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ, ਕਿਉਂਕਿ ਸੰਸਾਰ ਦੀ ਆਪਣੀ ਖਿੱਚ ਹੈ ਔਰ ਨਿਰੰਕਾਰ ਦੀ ਆਪਣੀ ਖਿੱਚ ਹੈ। ਸੰਸਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ, ਨਿਰੰਕਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ। ਇਸ ਵਾਸਤੇ ਅਸੀਂ ਕਈ ਦਫ਼ਾ ਦੇਖਦੇ ਹਾਂ ਕਿ ਕੋਈ ਬੰਦਾ ਬੜੀ ਬੁਲੰਦੀਆਂ ਤੋਂ ਗਿਰਿਆ ਹੈ, ਅਤੇ ਜਦ ਬੜੀ ਬੁਲੰਦੀਆਂ ਤੋਂ ਗਿਰਦਾ ਹੈ ਚੋਟ ਵੀ ਬੜੀ ਲੱਗਦੀ ਹੈ, ਰੇਜ਼ਾ ਰੇਜ਼ਾ ਹੋ ਜਾਂਦਾ ਬੰਦਾ, ਫੀਤਾ ਫੀਤਾ ਹੋ ਜਾਂਦਾ। ਇਹ ਤਾਂ ਬਹੁਤ ਸ਼ਿਖਰ ਹੈ, ਬੁਲੰਦੀ ਹੈ, ਸੂਰੀ ਉੱਪਰ ਖੇਰਨਾ, ਇਹ ਤੇ ਗਿਰੇ ਤਾਂ ਠਾਹਿਰਨਾ ਹੈ, ਇਹ ਤੇ ਘਾਟੀ ਤੇ ਚੜ੍ਹਨਾ, ਇਹ ਤੇ ਪਹਾੜਾਂ ਦੀ ਸ਼ਿਖਰ ਨੂੰ ਛੂਹਣਾ, ਪਰ ਜੇ ਗਿਰੇ ਤਾਂ ਚੋਟਾਂ ਵੀ ਅਨੰਤ ਨੇ, ਫਿਰ ਖਰਾਸ਼ਾਂ ਵੀ ਅਨੰਤ ਨੇ। ਔਰ ਇਤਨੀ ਗੱਲ ਸਪਸ਼ਟ ਹੈ ਕਿ ਜਿਹੜਾ ਜਿਤਨੀ ਜ਼ਿਆਦਾ ਬੁਲੰਦੀ ਤੋਂ ਗਿਰੇਗਾ ਉਤਨੀਆਂ ਹੀ ਚੋਟਾਂ ਖਾਵੇਗਾ, ਉਤਨਾ ਹੀ ਜੋ ਹੈ ਜ਼ਖਮੀ ਹੋਵੇਗਾ। ਇਸ ਅਵਸਥਾ ਵਿੱਚ ਪਹੁੰਚ ਕੇ ਆ ਗਿਆ ਚੱਕਰ ਤੋਂ ਅੱਗੇ ਲੰਘ ਕੇ ਗਿਰਨ ਦੀ ਸੰਭਾਵਨਾ ਖਤਮ ਹੋ ਗਈ, ਯਾਤਰਾ ਸਫਲ ਹੋ ਗਈ, ਜੀਵਨ ਸਫਲ ਹੋ ਗਿਆ। ਸਤਿਗੁਰ ਦੀ ਬਾਣੀ ਦਾ ਫਰਮਾਨ, ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਹੁਣ ਆਉਣੇ ਜਾਵਣੇ ਮੁੱਕ ਗਏ ਕਿਉਂਕਿ ਬਾਰ ਬਾਰ ਦਾ ਜਨਮ ਹੁੰਦਾ ਹੈ ਵਾਸ਼ਨਾ ਕਰਕੇ ਤੋ ਵਾਸ਼ਨਾ ਹੀ ਖਤਮ ਹੁਣ ਤੇ ਪ੍ਰਾਰਥਨਾ ਦਾ ਜਗਤ ਹੁਣ ਤੇ ਈਸ਼ਵਰੀ ਜਗਤ ਹੁਣ ਨਿਰੰਕਾਰ ਦੀ ਦੁਨੀਆ ਹੁਣ ਤੇ ਪਰਮਾਤਮਾ ਦੀ ਦੁਨੀਆ ਜਪ ਆਰੰਭ ਕੀਤਾ ਸੀ ਤਾਂ ਜੀਵਨ ਸ਼ਕਤੀ ਮੂਲ ਆਧਾਰ ਤੋਂ ਥੱਲੇ ਸੀ ਵਾਸ਼ਨਾ ਦਾ ਜਗਤ ਸੀ ਅਗਰ ਐਸਾ ਬੰਦਾ ਜਪ ਵੀ ਕਰਦਾ ਸੀ ਪ੍ਰਾਰਥਨਾ ਵੀ ਕਰਦਾ ਸੀ ਤਾਂ ਵਾਸ਼ਨਾ ਵਸ ਹੋ ਕੇ ਕਰਦਾ ਸੀ ਧਨ ਮਿਲੇ ਰੂਪ ਮਿਲੇ ਰੰਗ ਮਿਲੇ ਪਦਾਰਥ ਮਿਲੇ ਉਹਦੀ ਬੰਦਗੀ ਦੇ ਵਿੱਚ ਵੀ ਵਾਸ਼ਨਾ ਸੀ ਉਹਦੇ ਜਪ ਤਪ ਦੇ ਵਿੱਚ ਵੀ ਵਾਸ਼ਨਾ ਸੀ ਲੇਕਿਨ ਸਹਿਜੇ ਸਹਿਜੇ ਜਪ ਤਪ ਨੇ ਮੂਲ ਆਧਾਰ ਤੋਂ ਉੱਪਰ ਕੀਤਾ ਵਾਸ਼ਨਾ ਦਾ ਜਗਤ ਖਤਮ ਹੋਇਆ ਔਰ ਸਹਿਜੇ ਸਹਿਜੇ ਸਾਧਕ ਸਾਧਨਾ ਕਰਦਿਆਂ ਕਰਦਿਆਂ ਆਗਿਆ ਚੱਕਰ ਤੱਕ ਪਹੁੰਚਿਆ ਔਰ ਇਸ ਨੂੰ ਵਿੰਨ ਕੇ ਅੱਗੇ ਲੰਘਿਆ ਨਿਰੰਕਾਰ ਦੀ ਦੁਨੀਆ ਆਰੰਭ ਹੋਈ ਨਵੇਂ ਦਰਵਾਜ਼ੇ ਖੁੱਲ੍ਹੇ ਕੋਈ ਨਵੀਂ ਸੋਚ ਮਿਲੀ ਕੋਈ ਨਵੀਂ ਦੁਨੀਆ ਦੀ ਝਲਕ ਮਿਲੀ ਔਰ ਜਦ ਕੋਈ ਪੁਰਸ਼ ਇਸ ਦੁਨੀਆ ਵਿੱਚ ਪਹੁੰਚਿਆ ਤੇ ਜਦ ਉਸਨੂੰ ਆਖਿਆ ਗਿਆ ਹੁਣ ਇਸ ਦੁਨੀਆ ਦਾ ਕੋਈ ਨਕਸ਼ਾ ਰੱਖੋ ਸਾਹਮਣੇ ਤਾਂ ਅਕਸਰ ਇਸ ਤਰ੍ਹਾਂ ਦੇ ਭਗਤਾਂ ਨੇ ਕਹਿ ਦਿੱਤਾ ਹੈ ਕਹਿਤ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਹੁਣ ਅਸੀਂ ਕੁਛ ਨਹੀਂ ਕਹਿ ਸਕਦੇ ਮੂਲ ਆਧਾਰ ਤੋਂ ਅੱਗੇ ਲੰਘੇ ਸਨ ਕੁਛ ਬਿਆਨ ਕਰਦੇ ਰਹੇ ਸਭ ਦੇ ਸ਼ਤਾਨ ਮਣੀਪੁਰ ਤੋਂ ਅੱਗੇ ਲੰਘੇ ਸਨ ਭਗਤ ਬੋਲਦੇ ਰਹੇ ਅਨਾਹਦ ਨਾਥ ਤੇ ਵਿਸ਼ੁੱਧ ਤੋਂ ਅੱਗੇ ਲੰਘੇ ਸਨ ਭਗਤ ਕੁਛ ਕਹਿੰਦੇ ਰਹੇ ਖਾਮੋਸ਼ੀ ਦੀ ਦੁਨੀਆ ਆਰੰਭ ਹੋ ਗਈ ਸਮਾਧੀ ਦੀ ਦੁਨੀਆ ਸ਼ੁਰੂ ਹੋ ਗਈ ਇੱਥੇ ਆ ਕੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਵਰਣਨ ਕਰਦੇ ਨੇ ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰ ਗੂੰਗਾ ਮੁਸਕਰਾ ਤੇ ਪੈਂਦਾ ਹੈ ਉਹਦਾ ਮੁਸਕਰਾਉਣਾ ਦੱਸਦਾ ਹੈ ਪਰਮ ਰਸ ਆਇਆ ਇਸ ਨੂੰ ਬਿਆਨ ਨਹੀਂ ਕਰ ਸਕਦਾ ਵਿਆਖਿਆ ਨਹੀਂ ਕਰ ਸਕਦਾ ਇੱਥੇ ਭਗਤ ਖਾਮੋਸ਼ ਹੋ ਜਾਂਦਾ ਹੈ ਚੁੱਪ ਹੋ ਜਾਂਦਾ ਹੈ ਪਰ ਉਸਦੀ ਚੁੱਪੀ ਵੀ ਜੋ ਬੋਲ ਜਾਂਦੀ ਹੈ ਉਹਦੀ ਖਾਮੋਸ਼ੀ ਵੀ ਜਿਤਨਾ ਉਪਦੇਸ਼ ਕਰ ਜਾਂਦੀ ਹੈ ਆਮ ਬੰਦਿਆਂ ਦਾ ਬੋਲਣਾ ਵੀ ਉਤਨਾ ਨਹੀਂ ਸਮਝਾ ਸਕਦਾ ਆਮ ਬੰਦਿਆਂ ਦੇ ਬੋਲ ਵੀ ਇਤਨੇ ਕੰਮ ਨਹੀਂ ਕਰਦੇ ਇਸ ਤਰ੍ਹਾਂ ਦੇ ਪੁਰਸ਼ ਤੇ ਅਬੋਲ ਅਵਸਥਾ ਵੀ ਬੜੀ ਕੰਮ ਕਰ ਜਾਂਦੀ ਹੈ ਖਾਮੋਸ਼ੀ ਵੀ ਜੋ ਹੈ ਬੜੀ ਕੰਮ ਕਰ ਜਾਂਦੀ ਹੈ ਤੋ ਆ ਗਿਆ ਚੱਕਰ ਨੂੰ ਵਿੰਨ ਕੇ ਜਿਹੜੀ ਅੱਗੇ ਦੀ ਦੁਨੀਆ ਹੈ ਇਹਦੇ ਬਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਜੇ ਹੋ ਜਾਣਾ ਜੇ ਮੈਂ ਉਸ ਦੁਨੀਆ ਨੂੰ ਜਾਣ ਲਿਆ ਸਮਝ ਲਿਆ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਉਹ ਮੇਰੀ ਕਥਨੀ ਤੋਂ ਪਰੇ ਉਹ ਮੇਰੇ ਕਹਿਣੇ ਤੋਂ ਪਰੇ ਉਹ ਐਸੀ ਦੁਨੀਆ ਜੋ ਮੇਰੇ ਸ਼ਬਦਾਂ 'ਚ ਨਹੀਂ ਆਉਂਦੀ ਮੇਰੇ ਬੋਲਣ ਦੇ 'ਚ ਨਹੀਂ ਆਉਂਦੀ ਉਹ ਅਬੋਲ ਉਹ ਖਾਮੋਸ਼ੀ ਦੀ ਦੁਨੀਆ ਉਹ ਸਮਾਧੀ ਦੀ ਦੁਨੀਆ ਉਹ ਨਿਰਵਿਚਾਰ ਦੀ ਦੁਨੀਆ ਉਹ ਪਰਮ ਆਨੰਦ ਦੀ ਦੁਨੀਆ ਉਹ ਸੱਚਖੰਡ ਦੀ ਦੁਨੀਆ ਇਹੀ ਬੰਦੇ ਦੀ ਮੰਜ਼ਿਲ ਹੈ ਇੱਥੇ ਪਹੁੰਚ ਕੇ ਹੀ ਬੰਦਾ ਪੂਰਾ ਹੁੰਦਾ ਹੈ ਮਰ ਕੇ ਕੋਈ ਪੂਰਾ ਨਹੀਂ ਆਉਂਦਾ ਇਹ ਗੱਲ ਵੱਖਰੀ ਇੱਕ ਪੰਜਾਬੀ ਦੀ ਕਹਾਵਤ ਹੈ ਜਦ ਕੋਈ ਬੰਦਾ ਮਰ ਜਾਏ ਤੇ ਕਹਿੰਦੇ ਨੇ ਪੂਰਾ ਹੋ ਗਿਆ ਪੂਰਾ ਹੋ ਗਿਆ ਪੂਰਾ ਕਿਸ ਤਰ੍ਹਾਂ ਹੋਇਆ ਮਰ ਕੇ ਤੇ ਕੋਈ ਪੂਰਾ ਨਹੀਂ ਆਉਂਦਾ ਹਾਂ ਪੂਰਨ ਵਿੱਚ ਜੁੜ ਕੇ ਹੀ ਕੋਈ ਪੂਰਾ ਹੋ ਸਕਦਾ ਤੇ ਪੂਰਨ ਕੇਵਲ ਪ੍ਰਮਾਤਮਾ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰੇ ਉਸ ਪੂਰਨ ਵਿੱਚ ਲੀਨ ਹੋ ਕੇ ਹੀ ਮਨੁੱਖ ਪੂਰਾ ਹੁੰਦਾ ਹੈ ਔਰ ਪੂਰਾ ਕੇਵਲ ਪ੍ਰਮਾਤਮਾ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਹੋ ਗਿਆ ਮੁਕੰਮਲ ਹੋ ਗਿਆ ਇਹ ਇਨਸਾਨ ਜੰਮਿਆ ਅਧੂਰਾ ਸੀ ਜੀਵਿਆ ਅਧੂਰਾ ਸੀ ਭਜਨ ਨੇ ਸਿਮਰਨ ਨੇ ਸਾਧਨਾ ਨੇ ਇਸ ਨੂੰ ਪੂਰਨ ਕਰ ਦਿੱਤਾ ਹੈ ਮੁਕੰਮਲ ਕਰ ਦਿੱਤਾ ਹੈ ਇਤਨੀ ਤੇ ਵਿਗਿਆਨਕ ਵੀ ਗੱਲ ਮੰਨਦੇ ਨੇ ਕਿ ਮਨੁੱਖੀ ਬੱਚਾ ਅਧੂਰਾ ਜੰਮਦਾ ਹੈ ਮੂੰਹ ਵਿੱਚ ਦੰਦ ਨਹੀਂ ਨੇ ਪੈਰਾਂ ਦੇ ਚੱਲਣ ਦੀ ਸ਼ਕਤੀ ਨਹੀਂ ਹੈ ਹੱਥਾਂ ਵਿੱਚ ਪਕੜ ਦੀ ਕੋਈ ਤਾਕਤ ਨਹੀਂ ਹੈ ਜ਼ਬਾਨ ਵਿੱਚ ਬੋਲਣ ਤੱਕ ਦੀ ਵੀ ਸ਼ਕਤੀ ਨਹੀਂ ਹੈ ਬੁੱਧੀ ਵਿੱਚ ਸੋਚਣ ਤੱਕ ਦੀ ਵੀ ਸ਼ਕਤੀ ਨਹੀਂ ਹੈ ਬਿਲਕੁਲ ਅਧੂਰਾ ਜੰਮਿਆ ਸਹਿਜੇ ਸਹਿਜੇ ਕਾਦਰ ਕਰੀਮ ਪਰਿਪੂਰਨ ਪਰਮਾਤਮਾ ਦੀ ਸਹਿਜੀ ਇਹ ਪ੍ਰਕਿਰਤੀ ਉਹਦੇ ਸਰੀਰ ਨੂੰ ਪੂਰਾ ਕਰਦੀ ਹੈ ਔਰ ਮੁਕੰਮਲ ਹੋ ਜਾਂਦਾ ਹੈ 14-15 ਸਾਲ ਤੱਕ ਪੈਰਾਂ ਦੇ ਚੱਲਣ ਦੀ ਸ਼ਕਤੀ ਆ ਗਈ ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆ ਗਈ ਜ਼ਬਾਨ ਵਿੱਚ ਬੋਲਣ ਦੀ ਸ਼ਕਤੀ ਆ ਗਈ ਪੂਰਨ ਤੌਰ ਤੇ ਬੁੱਧੀ ਪੂਰਨ ਤੌਰ ਤੇ ਸੋਚਣ ਵੀ ਲੱਗ ਪਈ ਔਰ ਦੰਦ ਮਿਲ ਗਏ ਵਸਤੂ ਨੂੰ ਚਬਾਉਣ ਦਾ ਵੀ ਪੂਰਾ ਬਲ ਮਿਲ ਗਿਆ ਲੇਕਿਨ ਚੇਤਨਾ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਸ਼ਕਤੀ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਜਦ ਪੂਰਨ ਨਾਲ ਜੁੜਦੀ ਹੈ ਤੇ ਪੂਰਨ ਪਰਮਾਤਮਾ ਹੈ ਪੂਰਨ ਈਸ਼ਵਰ ਹੈ ਕਈ ਦਫਾ ਬੰਦਾ ਬਾਹਰੋਂ ਪੂਰਾ ਹੋ ਜਾਂਦਾ ਹੈ ਅੰਦਰੋਂ ਅਧੂਰਾ ਰਹਿ ਜਾਂਦਾ ਹੈ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
2: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਹੈ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾ ਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਜ਼ਿਆਦਾ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰਥ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜ਼ਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨੀ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਤਿਲ ਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲ ਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਨੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਵ ਦੇ ਗ੍ਰੰਥ ਕਾਂਜ ਸਿੱਧੇ ਚਾਰ ਵੇਦ 18 ਪੁਰਾਣ ਕਤੇਬ ਕੁਰਾਨ ਚਾਰ ਕਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯਹੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ 18 ਪੁਰਾਣ ਕਤੇਬ ਕੁਰਾਨ ਕਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ आकाश भी है। कुछ विद्वाना ने जमान का अर्थ समा भी किया जबानी नाल, पर जमीन ते जमान शब्द दोनों टुकणगे, अर्थ जमीन ते आकाश होवेगा। इहदा मतलब इस धरती ते इस आकाश दे थले जिन्ने भी धर्म ग्रंथ ने, मान लै तू सारे पढ़ी जा रहा है, वेद पुराण कतेब कुरान जमीन जबान सबान सबना ने सारियां दे सब ने देखे कोखे जमीन जबान सबान के पेख है सारियां नू चंगी तरह कोख्या। हुण इत्थे भी थोड़ी जिवें बेनती करदिआं मन च आवेगा भी पाठ पढ़न दी गल तां गुरबाणी भी कहिंदी। हुण गुरु ग्रंथ साहिब जदों पाठ दी गल करदे आ उत्थे नाल विचार दी गल करदे आ, जिथे विचार दी गल करदे आ उत्थे गुरु ग्रंथ साहिब आचार दी गल करदे। पाठ विचार और आचार, महाराज ने देखो बाणी च सी, मेरा ख्याल इत्थी कथा कीती सी जी, ए पड़ पड़ गड्डी लदी इत्थी कीती सी जी महाराज दी आसा की वार च। उत्थे महाराज जी ने सारे ग्रंथां दा जिक्र करके इन्नी पढ़ाई कर लै, पर गल फिर भी उत्थे मैं पढ़ लिया पर नाल खौमे दी तय फिर जम गई, मैं तां एडा वड्डा पाठी आ ते कदी पाठ नहीं कीता। पड़ पड़ गड्डी लदियां, पड़ पड़ भरियां साथ, पड़ पड़ बेड़ी पाईयां, पड़ पड़ गड्डियां खात, पढ़ियां जेते बरस बरस, पढ़ियां जेते मास, पढ़ियां जेती आरजा, पढ़ियां जेते सांस। इस गल नूं गुरु गोबिंद सिंह कह रहे, नानक लेख है एक गल सिमरन। जे तू ग्रंथ पढ़ रहे हैं ओदी प्रैक्टिस नहीं कर रहा, गुरु गोबिंद सिंह कहिंदे सारी धरती दे ग्रंथ तू वेख ले, नानक लेख है एक गल होर खौमे झकना चाख। इनू गुरु अर्जुन साहब कहिंदे आ पाठ पढ़ियो और वेद विचारियो, ए गल नू गुरु गोबिंद सिंह कह रहा जी। असल च वेद पुराण कतेब कुरान जमीन जमान सबान के पेख है, सारे देखे हो किताब सारिया ग्रंथ कट्ठे किते खोन। महाराज कहिंदे पाठ पढ़ियो और वेद विचारियो, निवल भुयंगम साधे पंच जना सो संग ना छुटक्यो, अधिक अहंग बुद्ध बांधे प्यारे, इन विद मिल ना जाई मैं किए कर्म अनेका, हार पर्यो स्वामी के द्वार है दीजे बुद्ध विवेका। पुराण पढ़े का क्या गुण, सुनो इस बेनती नु पीर साहब, वेद पढ़े पुराण पढ़े कुरान पढ़े की पर की पला होया। कह लगे मैं इना कुछ चेते कर लिया, वैसे शब्द किते खुल के अर्थ हूं गुरबाणी दे समझ पै जाए, जेडे आपां भी झगड़िया च पाया ना हालत साडी भी हुई। कहने इन्हें सारे वेद चेते ने, एदी खोपड़ी च इन्ना कुछ चेता। कह लगे तेरे ग्रंथा दा ज्ञान इस तरह जिवें खोते दी पिठ उत्ते किसे ने चंदन ला दिता होवे। सुनो चंदन कीमती है, खोते कोल समर्था है भार चुकण दी, पर उहनू इन्नी बेसमझ नू समझ कोई नहीं जिहड़ा मेरे पिठ ते वे कीमती किन्ना कुख है। कई बारी धर्म दे ग्रंथ दे शब्द कंठ हो जांदे ने गुरमुखो, उदी कीमत दी सार नहीं पता हुंदा। वेद पुराण पढ़े क्या का गुण, खर चंदन जस पारा, राम नाम की गत नहीं जानी कैसे उतरस पारा। वेदा में नाम उत्तम सो सुने नाही फिर ज्यों बेतालिया, नाम नु तां सुनिया नहीं बस तुकां कड कड के लड़ना शुरू कर दिता। महाराज भाई साहब ने कहा वेद कते भुलाए कै मोहे लालच दुनी शैताने, सच किनारे रह गया खै मरदे बामण मोलाने। उस कॉन्सेप्ट च गल कही गई, वेद पुराण कतेब कुरान जमीन जमान सबान का पिक है, हर चीज देखिए। पर महाराज अगे बचन कर रहा, पौन आहार, पौन आहवा जी आहार दर्थ आप सारे जाने, खुराक भोजन। कई ऐसे ने जेडे सूक्ष्म हो जाते ने, रोटी नहीं खाते, वह पौन नू आहार बनाते ने। महाराज कहिंदे मैं ए भी देखे जी, पौन आहारी जति जत धार, जेडे जमांदरू बाल जति जिन्हां ने यत नू धारण किया उन्होंने गृहस्थ नू अपनाया ही नहीं। महाराज कहिंदे पौन आहार जति जत धार, सबै सो विचार सबै दर ते सारे। कईयां ने पाठ कट्ठा किया सो विचार, जे थोड़ा जा वेख लीए चंगे विचार वाले बंदे जेड़े चंगे ख्याल देने वाले सन समाज, महाराज कहते ने पौन आहार ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ ਹਜ਼ਾਰਕ ਹਜ਼ਾਰਕ, ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ, ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ, ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ, ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ, ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ, ਪੌਣ ਆਹਾਰ ਜਤੀ ਜਤ ਤਾਰ, ਸਭੇ ਸੋ ਵਿਚਾਰ ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ, ਗੁਰੂ ਸਾਹਿਬ ਜੀ ਕੀ ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ, ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ, ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ, ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਹੋਣਗੇ ਇਹਦੇ। ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ, ਵੇਦ ਪੁਰਾਨ ਕਿਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦ ਜਤੇ ਜਤਾਰ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ ਪਰ ਏਕ ਨਾ ਲੇਖ ਹੈ, ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ, ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ, ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ, ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਜੀਜੈ, ਸੋਨਾ ਫਰੂਟ ਵਿੱਚ ਰੱਖ ਕੇ ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਦ ਜਾ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋਟ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ, ਹਜ਼ਾਰਾਂ ਗਾਵਾਂ ਦਾ ਦਾਨ ਕਰ ਦੇ ਤੂੰ ਗੋਮਤੀ ਦੇ ਕੱਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।

ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਂਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।

ਮਾਹੌਲ ਦੇ ਮੁਤਾਬਕ ਇਤਿਹਾਸ ਦੇ ਕੁਛ ਪੰਨੇ ਮੁਲਕੀ ਹਾਲਾਤ ਨੂੰ ਤੁਹਾਡੇ ਇੱਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦਿਆਂ ਆ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂ। ਪੇਸ਼ਤਰ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ, ਤਾਕਤ ਤੋਂ। ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ ਹੈ। ਭਗਵਤੀ ਮੀਨ ਸ਼ਕਤੀ, ਭਗਵਤੀ ਸ਼ਕਤੀ ਨੂੰ ਕਹਿੰਦੇ। ਹੁਣ ਮੈਂ ਅਰਜ਼ ਕਰਾਂ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਧਿਆਨ ਨਾਲ ਸਰਵਣ ਕਰਨਾ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ, ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ। ਕਈ ਦਫ਼ਾ ਕੁਛ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਅਦ ਦੇ ਚਾਹੁੰਦੇ ਨੇ ਉਹਨਾਂ ਦੇ ਫਿਰ ਪੱਲੇ ਕੁਛ ਨਹੀਂ ਪੈਣਾ। ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ, ਵਿਚਾਰ ਬਾਰੇ ਇਹ ਗੱਲ ਨਹੀਂ ਹੈ। ਕਿਸੇ ਥਾਂ ਤੋਂ ਸੁਣੀਏ ਤਾਂ ਕੁਛ ਪੱਲੇ ਨਹੀਂ ਪਏਗਾ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਰਿਹਾ ਹੈ। ਭਗਵਤੀ ਮੀਨ ਸ਼ਕਤੀ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ, ਤਾਂ ਫਿਰ ਉਸਦਾ ਜਨਮ ਵੀ ਮੰਨਣਾ ਪਏਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੰਸਾਰ ਦੋ ਰੰਗੀ ਹੈ, ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਆ ਜਨਮ ਹੈ ਆ ਮਰਨ ਹੈ, ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮੌਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸਦੇ ਮਾਂ ਬਾਪ ਵੀ ਮੰਨਣੇ ਪੈਣਗੇ। ਸਿਰਫ ਮਾਂ ਬਾਪ ਹੀ ਨਹੀਂ, ਉਹਦੀ ਜ਼ਾਤ ਪਾਤ ਵੀ ਮੰਨਣੀ ਪਏਗੀ, ਫਿਰ ਪਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ। ਸਤਿਗੁਰੂ ਕਹਿੰਦੇ, ਨਾ ਤਾਤ ਹੈ ਨਾ ਮਾਤ ਹੈ ਨਾ ਜ਼ਾਤ ਹੈ ਨਾ ਪਾਤ ਹੈ। ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ ਜ਼ਰੂਰ ਬੋਧ ਹੋਵੇਗਾ। ਅਗਰ ਉਸਨੂੰ ਵਿਅਕਤੀ ਮੰਨ ਲਈਏ ਤਾਂ ਉਹਦਾ ਕੋਈ ਰੰਗ ਰੂਪ ਨਸਲ ਵੀ ਮੰਨਣੀ ਪਏਗੀ। ਕਿਹੜੀ ਨਸਲ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ ਹੈ? ਕਾਲਾ ਹੈ, ਗੋਰਾ ਹੈ, ਸਾਂਵਰੇ ਰੰਗ ਦਾ ਹੈ, ਜ਼ਰਦੀ ਮਾਇਲ ਹੈ, ਰੰਗ ਕੀ ਹੈ? ਖਲੜੀ ਦਾ ਰੰਗ ਉਸਦਾ ਕੈਸਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਰੂਪ ਹੈ ਅਨੂਪ ਹੈ, ਕੋਈ ਰੂਪ ਨਹੀਂ। ਅਤਿਅੰਤ ਸੁੰਦਰ ਹੈ ਫਿਰ ਵੀ ਕੋਈ ਰੂਪ ਨਹੀਂ। ਅਗਰ ਉਸਨੂੰ ਵਿਅਕਤੀ ਮੰਨਦੇ ਹਾਂ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ। ਸਾਹਿਬ ਕਹਿੰਦੇ, ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ ਕਹਿ। ਅਗਰ ਉਸਨੂੰ ਵਿਅਕਤੀ ਮੰਨੀਏ ਤਾਂ ਉਸ ਪਰਮਾਤਮਾ ਦਾ ਕੋਈ ਮਜ਼ਹਬ ਵੀ ਹੋਵੇਗਾ, ਹਿੰਦੂ ਹੋਵੇਗਾ, ਮੁਸਲਿਮ ਹੋਵੇਗਾ, ਸਿੱਖ ਹੋਵੇਗਾ, ਈਸਾਈ ਹੋਵੇਗਾ, ਯਹੂਦੀ ਹੋਵੇਗਾ, ਪਾਰਸੀ ਹੋਵੇਗਾ, ਜੈਨੀ ਹੋਵੇਗਾ, ਬੋਧੀ ਹੋਵੇਗਾ, ਕੁਛ ਨਾ ਕੁਛ ਹੋਵੇਗਾ ਅਗਰ ਉਹ ਵਿਅਕਤੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਰੂਰਤ ਦੇਖੋ, ਫਰਮਾਨ ਕਰਦੇ ਨੇ, ਨਮਸਤੰ ਅਮਜਬੇ ਨਮਸਤਸਤ ਅਜਬੇ, ਤੇਰਾ ਕੋਈ ਮਜ਼ਹਬ ਨਹੀਂ। ਜਦ ਤੂੰ ਰੰਗ ਰੂਪ ਰੇਖ ਤੋਂ ਨਿਆਰਾ, ਜਾਤ ਪਾਤ ਤੋਂ ਨਿਆਰਾ, ਵਰਨ ਭੇਖ ਤੋਂ ਨਿਆਰਾ, ਤੇਰਾ ਕੋਈ ਮਜ਼ਹਬ ਨਹੀਂ ਹੈ।
तो हिंदू नहीं है, तो सिख भी नहीं है, तो मुस्लिम नहीं है, तो क्रिश्चियन भी नहीं है। शब्द मैं फिर थोड़े सामने रखा गुरु गोविंद सिंह जी दे। नमस्तंग अमजवे, नमस्कार है, तू अमजब है, तेरा कोई मजहब नहीं। नमस्तंग अमजवे, नमस्तस्त अजवे, नमस्कार है तेनो, तू अजब स्वरूप है, तू अजब स्वरूप है। दो नुक्ते होर बयान करके मैं कुछ इतिहास दे पन्ने रखने ने थोड़े सामने। अगर उसनों व्यक्ति मन लईए ना, तो व्यक्ति एक समय च एक ही थां ते आउंदा है। जिवें तुसी इत्थे गुरुद्वारा साहब बैठे हो, अपने घर दे च नहीं हो। व्यक्ति एक समय एक ही थां ते आउंदा है, सारी थावां ते नहीं आउंदा। अगर परमात्मा भी व्यक्ति है, तो सतवें पाताल या सतवें आसमान या कोई से सचखंड बैकुंठ दे बैठा होगा, कम से कम इत्थे ते कोई नहीं, व्यक्ति दी तरह कोई नहीं। अगर है तो फिर कहो केड़ा व्यक्ति रब है, खुदा है, परमात्मा। व्यक्ति एक समय एक कोई थां ते आंदा है, सारी थावां ते नहीं आंदा। सतगुरां दी बाणी कहंदी है, तू सबनी थाई जिथे हो जाई साचा सिरजन हार जियो। हे सिरजन हार, मैं जिथे जाना तू उथे है, तू ते व्यापक है। व्यक्ति व्यापक नहीं हो सकता। अगर उसनों व्यक्ति मन लिए, तो व्यक्ति सर्वकाल भी नहीं है, हर समय नहीं है। जिमें असी भी 30, 40, 50, 60 साल पहले नहीं सी। हर एक बारे ये गल आखी जा सकती है, तो हर एक 10, 20, 30, 40 साल बाद नहीं होगा। बाबा फरीद कहते ने, फरीदा किथे तेडे मापिया जिन्नी तू जनिया। कल ते मां है सी, बाबा फरीद कहते पता नहीं किथे चली गई। 5 साल पहले ते पिता है सी, आज कोई नहीं। अगर परमात्मा भी व्यक्ति है, तो परमात्मा नु भी काल दिच बयान करना पेगा, समय दिच बयान करना पेगा। इंज आखांगे परमात्मा होया सी या परमात्मा होवेगा। कलगीधर पातशाह कहिंदे अकाल है अजाल है, उस समय दिच नहीं है, वो है सो है। होया सी नहीं कह सकते, होवेगा नहीं कह सकते, वो है सो है, समय तो बाहर है। अगर परमात्मा नु व्यक्ति मन लईए, इस नुक्ते नु बयान करना जरूरी सी। तो एक होर प्रश्न भी खड़ा होगा, क्योंकि व्यक्ति दे दो रूप ने, स्त्री और पुरुष। परमात्मा नर है के नारी है, स्त्री है के पुरुष है। इसनों बड़े विस्तार सहित गुरु ग्रंथ साहब जी महाराज ने बयान किया, पर इस वक्त मैं नहीं छेड़ना, क्योंकि आप पुरम मना रहे। तो फैसला करना पड़ेगा, परमात्मा स्त्री है कि पुरुष है। अगर व्यक्ति है, जिन्हां जिन्हां ने भी व्यक्ति दे रूप च मने है, वो किधरे पुरुष दी पूजा किधरे नारी दी पूजा तो बच नहीं सके। ते गुरु ग्रंथ साहब दा फैसला है, जैसा सेवे तैसा होए। जैसा परमात्मा नु मनोगे वैसे ही हो जाओगे, वैसे हो जाओगे। जिस दे विचार करिए, जिनू सोचिए, जिनू याद करिए, मनुख दा मन वैसा ही हो जांदा है। तन ते एक दिन खाक हो जाना है, राख हो जाना है, अगों साडा संस्कारां दा ढांचा जांदा है। अगर उस विच स्त्री चिंतन सी, स्त्री दियां यादां सन, स्त्री दी विचार सी, अगला जन्म फिर स्त्री दा। महामाई की पूजा करे नर से नार होए औतरे, गुरबाणी दा फैसला। वो व्यक्ति नहीं है, इस वास्ते वो स्त्री ते पुरुष भी नहीं है।
धन गुरु नानक देव जी महाराज फरमान करते ने धनाश्री राग दे सुन मंडल एक जोगी वैसे नार ना पुरख कहो को कैसे। सुन मंडल निर्विचार अवस्था उन्हों सुन समाधि कहने सुन समाद अनहद तैनाद कहन ना जाई अचर्ज बिस्माद। जिस दिन चलते हुए विचार मन विच रुक जाते निरंकार प्रगट हो जाता है। जब कोई भी फुरना ना चले कोई भी विचार ना चले उन्हों गुरु अर्जन देव जी सुन समाध कहते हैं। सुखमनी साहब की पंक्ति सुन समाध अनहद तैनात कितना भी पाठ करदे अंदर साडे विचार चलते हैं। कितना भी वाहेगुरु जपी अंदर अपने अपने फुरने चलते हैं। कितना ही कथा कीर्तन सुनिए ते करी अंदर फुरने चलते हैं और नहीं रुकते। सुन समाद अनहद तैनाद कहन न जाई अचरज बिस्माद। सुन समाद अवस्था देच जर्रे जर्रे नाल एक जुड़िया दिखाई दे रहा है। महाराज कहते स्त्री पुरुष नहीं है। सुन मंडल एक जोगी वैसे नार ना पुरख कहो को कैसे। तो हुण मुक्त सर में अर्ज कराऊ परमात्मा की ये शक्ति है व्यक्ति नहीं है। ऐसी शक्ति है रंग रूप तो न्यारी चक्र चैन तो न्यारी वरण जात तो न्यारी मजहब तो न्यारी एक व्यापक शक्ति है। पर शक्ति तो मुराद किधरे ए न ले लेना कि जड़ है नहीं चेतन है। उस शक्ति नो भारत दे प्राचीन उपनिषदां दे ऋषियां ने इंज कहा सत्यम शिवम सुंदरम। वो सत है सदीवी है शिवम प्रकाशमान है। शिव दे अर्थ प्रकाश चानना प्रकाशमान है। सुंदरम अति सुंदर है अति सुंदर है। इनू गुरु नानक देव जी महाराज इंज बयान करते ने सत सुहाण सदा मन चाओ। तू सत है सुहाण अति सुंदर है सदा मन चाओ तू सदीवी खिड़िया होया आनंद स्वरूप है। वैदिक ऋषिया ने भी ऐसा कहा सत चित आनंद। वो सत है चित चेतन है जड़ नहीं है। शक्ति ते अग दे च भी है अग जड़ है। शक्ति ते पानी दे च भी है पानी जड़ है। शक्ति ते पवन दे च भी है पवन जड़ है। परमात्मा शक्ति है पर चेतन सत चित आनंद आनंद स्वरूप है। यही कारण है कि मनुख दी चेतना शक्ति तो प्रभावित है। मनुख ताकत तो प्रभावित है। मैं सवेरे इस विचार नूं सामने रखिया सी जिथे ताण हुंदा उत्थे माण हुंदा। इस वास्ते हर मनुख ताण दी तलाश च है शक्ति दी तलाश च है। ते दूर क्यों जाओ परमात्मा एक शक्ति है। प्रथम भगवती सिमर के गुरु नानक ले ध्यान। ऐसी शक्ति जो रंग रूप तो न्यारी है सारा आकार उस तो आया है जिहदा कोई आकार नहीं। सारा रूप उस तो आउंदा है जिहदा कोई रूप नहीं। सारे रंग उस तो आउंदे ने जिहदा कोई रंग नहीं। चलो मैं अद्धा मिनट इस ते भी ले लवां। एक फुल खिड़िया है रंग लेके रूप लेके सुगंध लेके आकार लेके ध्यान बख्शना। सहजे सहजे फुल मुरझा गया रंग खो गया। हुण पुछिए रंग किथे चला गया। रंग उथे चला गया जिहदा कोई रंग नहीं। फिर बहुत सुक गया फुल दा रूप भी खो गया। ये रूप किथे चला गया। ये रूप उथे चला गया जिहदा कोई रूप नहीं। एक दिन फुल दा आकार भी खो गया। आकार किथे चला गया। आकार उथे चला गया जिहदा कोई आकार नहीं।
ਉਹਨੂੰ ਨਿਰਾਕਾਰ ਕਿਹਾ, ਨਿਰੰਕਾਰ, ਆਕਾਰ ਤੋਂ ਰਹਿਤ, ਕੋਈ ਆਕਾਰ ਨਹੀਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ। ਸਾਰੇ ਰੂਪ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ। ਸਾਰੇ ਰੰਗ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਉਹ ਇੱਕ ਸ਼ਕਤੀ ਹੈ, ਉਸ ਸ਼ਕਤੀ ਨੂੰ ਅਨੇਕਾਂ ਨਾਮ ਦਿੱਤੇ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਕਿਸੇ ਨੇ ਗੋਪਾਲ ਕਿਹਾ, ਕਿਸੇ ਨੇ ਗੋਬਿੰਦ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਕਰਤਾਰ ਕਿਹਾ, ਕਿਸੇ ਨੇ ਮਦਸੂਦਨ ਕਿਹਾ, ਗੋਰਖ ਕਿਹਾ, ਵਾਹਿਗੁਰੂ ਕਿਹਾ, ਸਤਨਾਮ ਕਿਹਾ, ਅੱਲਾ ਕਿਹਾ, ਖੁਦਾ ਕਿਹਾ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਗੁਰੂ ਨਾਨਕ ਕਹਿੰਦੇ ਨੇ, ਮੈਂ ਸਦਕੇ ਜਾਂਦਾ ਜਿਤਨੇ ਵੀ ਤੇਰੇ ਨਾਮ ਨੇ। ਜੈਸੇ ਸੂਰਜ ਦਾ ਕੋਈ ਇੱਕ ਨਾਮ ਤੇ ਨਹੀਂ ਹੈ, ਸੂਰਜ ਨੂੰ ਸੰਨ ਕਹਿੰਦੇ ਨੇ, ਸੂਰਜ ਨੂੰ ਭਾਨ ਕਹਿੰਦੇ ਨੇ, ਸੂਰਜ ਨੂੰ ਰਵੀ ਕਹਿੰਦੇ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਸੂਰਜ ਨੂੰ ਖੁਰਸ਼ੀਦ ਕਹਿੰਦੇ ਨੇ, ਸੂਰਜ ਨੂੰ ਆਫਤਾਬ ਕਹਿੰਦੇ ਨੇ, ਕੋਈ ਇੱਕ ਨਾਮ ਹੈ? ਦੁਨੀਆਂ ਦੀਆਂ ਸੈਂਕੜੇ ਭਾਸ਼ਾਵਾਂ ਦੇ ਸੂਰਜ ਦੇ ਅਲੱਗ ਅਲੱਗ ਨਾਮ ਨੇ। ਸੂਰਜ ਦੇ ਅਲੱਗ ਅਲੱਗ ਨਾਮ ਨੇ, ਕੋਈ ਝਗੜਾ ਨਹੀਂ। ਪਰਮਾਤਮਾ ਦੇ ਅਲੱਗ ਅਲੱਗ ਨਾਮ ਨੇ, ਬੜੀ ਝਗੜੇ ਨੇ, ਕਲ ਕਲੇਸ਼ ਹੈ, ਬੜੀ ਦੁਬਧਾ ਹੈ। ਨਾਮਾਂ ਤੇ ਝਗੜਾ ਹੈ, ਸੂਰਜ ਦੇ ਨਾਮਾਂ ਤੇ ਝਗੜਾ ਨਹੀਂ, ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ। ਸੂਰਜ ਨੂੰ ਸੰਸਕ੍ਰਿਤ ਦੇ ਜਬਾਨ ਕਹਿੰਦੇ ਨੇ, ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ, ਦੋ ਨਾਮ ਨੇ, ਰਵੀ ਇਹ ਬਾਨ ਹੈ, ਇਹ ਰਵੀ ਹੈ, ਇਹ ਸੂਰਜ ਹੈ, ਇਹ ਆਫਤਾਬ ਹੈ, ਇਹ ਖੁਰਸ਼ੀਦ ਹੈ, ਇਹ ਸਨ ਹੈ, ਕਬੂਲ ਹੈ, ਠੀਕ ਹੈ। ਜਿਹੜਾ ਸਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ, ਜਿਹੜਾ ਸੂਰਜ ਹੈ ਉਹੀ ਬਾਨ ਹੈ, ਜਿਹੜਾ ਬਾਨ ਹੈ ਉਹੀ ਰਵੀ ਹੈ, ਸਾਨੂੰ ਕਬੂਲ ਹੈ। ਪਰ ਜਿਹੜਾ ਖੁਦਾ ਹੈ ਉਹੀ ਰਾਮ ਹੈ, ਜਿਹੜਾ ਰਾਮ ਹੈ ਉਹੀ ਅੱਲਾ ਹੈ, ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ। ਇਸ 'ਤੇ ਬੜੇ ਝਗੜੇ ਨੇ, ਇਸ 'ਤੇ ਬੜਾ ਕਲੇਸ਼ ਹੈ, ਇਸ 'ਤੇ ਬੜਾ ਅਨਰਥ ਹੈ। ਇਸ ਵਾਸਤੇ ਪਤਾ ਹੈ ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ, ਜਿਤਨੀ ਅਗਿਆਨਤਾ ਧਰਮ ਦੀ ਦੁਨੀਆਂ 'ਚ ਹੈ, ਇਤਨੀ ਅਗਿਆਨਤਾ ਸਮਾਜ ਦੇ 'ਚ, ਅਰਥ ਵਿਵਸਥਾ ਦੇ 'ਚ ਔਰ ਰਾਜਨੀਤੀ ਦੇ 'ਚ ਨਹੀਂ ਹੈ, ਜਿਤਨਾ ਅਗਿਆਨ ਧਰਮ ਦੀ ਦੁਨੀਆਂ 'ਚ। ਸਮਾਜ ਦੇ ਸੰਬੰਧਾਂ ਦੇ 'ਚ, ਅਰਥ ਵਿਵਸਥਾ ਦੇ 'ਚ, ਰਾਜਨੀਤੀ ਦੇ 'ਚ ਤਾਂ ਇਤਨੀ ਮੂੜਤਾ ਨਹੀਂ ਹੈ ਜਿਤਨੀ ਮੂੜਤਾ ਧਰਮ ਦੀ ਦੁਨੀਆਂ 'ਚ। ਦਸੋਂ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਨੇ, ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬਹੁਤ ਲਗਾ। ਇੱਕੋ ਹੀ ਪੁੰਨ ਹੈ ਗਿਆਨ, ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇੱਕੋ ਹੀ ਪਾਪ ਹੈ ਅਗਿਆਨ, ਇਹ ਜੋ ਕੁਛ ਵੀ ਕਰੇਗਾ ਗਲਤ ਕਰੇਗਾ, ਠੀਕ ਹੋ ਹੀ ਨਹੀਂ ਸਕਦਾ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ, ਪਰ ਹੁਣ ਇਤਨਾ ਹੀ ਅਰਜ਼ ਕਰਾਂ, ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ, ਸਤ ਤੇ ਸਦਾ। ਸਤ ਤੇ ਸਦਾ। ਇੱਕ ਮਨੁੱਖ ਕੋਲ ਬਾਹਰ ਦੀ ਤਾਕਤ ਹੈ। ਸਾਡੇ ਦੇਸ਼ ਦੇ ਚ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੋ, ਹਜ਼ਾਰਾਂ ਬਾਵਾਂ ਵਾਲਾ ਰਿਸ਼ੀ। ਹਜ਼ਾਰਾਂ ਬਾਵਾਂ ਨਹੀਂ ਆਉਂਦੀਆਂ, ਅਗਰ ਹਜ਼ਾਰਾਂ ਬਾਵਾਂ ਇੱਕ ਬੰਦੇ ਦੀਆਂ ਆਉਣ ਤੇ ਸਾਰੇ ਹਾਲ 'ਚ ਮੇਰੇ ਖਿਆਲ ਇੱਕੋ ਹੀ ਬੰਦਾ ਬੈਠੇਗਾ, ਮੁਸ਼ਕਿਲ ਹੈ ਇੱਕ ਵੀ ਬੈਠ ਸਕੇ। ਹਜ਼ਾਰਾਂ ਬਾਵਾਂ, ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ? ਜਿਹੜੇ ਸਮਝਾਉਣ ਦੇ ਪ੍ਰਤੀਕ ਨੇ ਨਾ, ਅਗਰ ਉਹਨਾਂ ਦੀ ਕੋਈ ਗਹਿਰਾਈ 'ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ। ਸਹਿਨਸਰ ਬਾਹੋ, ਦੋ ਹੱਥਾਂ ਦੇ 'ਚ ਹਜ਼ਾਰਾਂ ਹੱਥਾਂ ਵਰਗੀ ਤਾਕਤ, ਦੋ ਹੱਥਾਂ 'ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸਦੇ ਅੱਗੋਂ, ਤਾਂ ਸਹਿਨਸਰ ਬਾਹੋ ਹੋ ਗਏ, ਔਰ ਕੀ ਹੈ।
ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ, ਸਹਿਨ ਸਰਵਾਓ। ਦਹਿ ਸਿਰ ਕਹਿੰਦੇ ਰਾਵਣ ਦੇ ਦਸ ਸਿਰ ਸਨ, ਨਹੀਂ ਦਸ ਸਿਰ ਜਿਤਨਾ ਸੋਚ ਸਕਦੇ ਨੇ ਉਹ ਇਕੱਲਾ ਸੋਚਦਾ ਸੀ, ਦਸ ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਇਕੱਲਾ ਕਰਦਾ ਸੀ। ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ, ਤਦੀ ਤੇ ਚੰਦ ਸੂਰਜ ਤਾਂ ਕਿ ਤਪਤ ਰਸੋਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਉਸ ਜ਼ਮਾਨੇ 'ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ 'ਚ ਉਸ ਜ਼ਮਾਨੇ 'ਚ। ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ, ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ। ਮਹਿਲਾਂ ਦੇ ਕਲਸ਼ ਉਹਨੇ ਸੋਨੇ ਨਾਲ ਲਾਇਆ ਲੱਦੇ ਹੋਏ, ਇਸ ਵਾਸਤੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ। ਹਰ ਪੱਖ 'ਚੋਂ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਸ਼ਿਵਜੀ ਦਾ ਭਗਤ ਸੀ। ਇਸ ਕਥਾ ਨੂੰ ਵੀ ਮੈਂ ਛੇੜਿਆ ਅਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ, ਸਮਾਂ ਇਸ 'ਚ ਲੱਗ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ, ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ। ਚੋ ਬੋਲੇ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਬਾਣੀ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਜੇ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ। ਸੰਮਨ ਜੋ ਇਸ ਪ੍ਰੇਮ ਕੇ, ਦਮ ਕੇ ਹੋਤੀ ਸਾੜ ਸੱਟਾ ਵੱਟਾ, ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ, ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ, ਤੋ ਰਾਵਣ ਹੋਤੇ ਸੋ ਰੰਕ ਨੇ, ਰਾਵਣ ਕੋਈ ਭਿਖਾਰੀ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣਾ ਸੀਸ ਕੱਟ ਕੇ ਸ਼ਿਵਜੀ ਦੇ ਅੱਗੋਂ ਰੱਖ ਦਿੱਤਾ, ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ, ਉਹ ਇਤਨਾ ਸੋਚਦਾ ਸੀ ਜਿਵੇਂ ਦਸ ਸਿਰ ਕੋਈ ਸੋਚਣ। ਉਹਦੇ ਇਤਨੇ ਪ੍ਰਬਲ ਵਿਚਾਰ ਸਨ ਦਸ ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ, ਸ਼ਿਵਜੀ ਨੇ ਮੰਗ ਵੀ ਨਹੀਂ ਕੀਤੀ, ਰਾਵਣ ਕੱਟ ਕੇ ਅੱਗੋਂ ਰੱਖਦਾ। ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ। ਤੇ ਰਾਵਣ ਕਹਿੰਦਾ ਹੈ, ਇਹ ਸ਼ਿਵਜੀ ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ, ਹੱਥ ਨਹੀਂ ਹੈ, ਮੈਂ ਉਸ ਸਿਰ ਨੂੰ ਕੀ ਕਰਾਂ? ਠੀਕ ਹੈ, ਮੈਂ ਸੋਚ ਲੈਂਦਾ, ਵਿਚਾਰ ਲੈਂਦਾ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, ਚਾਰ ਵੇਦਾਂ ਦਾ ਪਾਠੀ ਹਾਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ, ਪਰ ਇਸ ਸਿਰ ਦੇ ਉੱਤੇ ਤੇਰਾ ਮਿਹਰ ਭਰਿਆ ਹੱਥ ਨਹੀਂ ਹੋਇਆ, ਮੈਨੂੰ ਆਸ਼ੀਰਵਾਦ ਨਹੀਂ ਮਿਲੇ, ਮੈਂ ਸਿਰ ਨੂੰ ਕੀ ਕਰਾਂ? ਇਤਨਾ ਸਿਆਣਾ, ਇਤਨਾ ਵੱਡਾ ਭਗਤ, ਇਹ ਸ਼ਿਵਜੀ ਦਾ ਭਗਤ ਸੀ। ਰਾਮ ਵੀ ਸ਼ਿਵਜੀ ਦੇ ਭਗਤ ਸਨ, ਰਾਮੇਸ਼ਵਰਮ ਦੇ ਸ਼ਿਵਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ, ਦੋਵੇਂ ਸ਼ਿਵਜੀ ਦੇ ਭਗਤ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਮਨ ਜੋ ਇਸ ਪ੍ਰੇਮ ਕੇ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਸਾਰੀ ਦੁਨੀਆ 'ਚ ਖਾਸ ਕਰਕੇ ਸਾਡੇ ਦੇਸ਼ 'ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਰਾਵਣ ਦਾ, ਇੰਨੀ ਬੇਇੱਜ਼ਤੀ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਈ ਜਿੰਨੀ ਉਸਦੀ ਹੋਈ ਹੈ। ਇੱਕ ਦਫ਼ਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫ਼ਾ, ਸਾਲ ਦੇ ਸਾਲ ਜਲਾਇਆ ਜਾਂਦਾ, ਹੈਰਾਨਗੀ। ਪੁਤਲਾ ਖੜਾ ਕਰ ਦੇਣਗੇ, ਸਾਰਾ ਦਿਨ ਲੋਕ ਮੱਥਾ ਵੀ ਟੇਕ ਦੇਣ, ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ, ਪ੍ਰਸ਼ਾਦ ਵੀ ਰੱਖਣਗੇ, ਭਾਈ ਹੱਦ ਹੋ ਗਏ ਜਿਹਨੂੰ ਫੂਕ ਦੇਣਾ ਹੈ, ਅਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ, ਅਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਮੋਹ। ਪ੍ਰਾਣਾਂ ਵਿੱਚ ਅਹਿਸਾਸ ਹੈ, ਵੇਦਾਂ ਦਾ ਗਿਆਨੀ ਸੀ, ਸ਼ਿਵਜੀ ਦਾ ਭਗਤ ਸੀ। ਇਹ ਵੀ ਮੈਂ ਅਰਜ਼ ਕਰਾਂ, ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ, ਜਲਾਉਣ ਤੋਂ ਪਹਿਲੇ ਰਾਮ ਵੀ ਪਰਿਕਰਮਾ ਕਰਦਾ ਉਸ ਦੀ। ਔਰ ਲੰਬੀ ਚੌੜੀ ਗੱਲ ਇਹ, ਜਦ ਮਰਨ ਲੱਗਿਆ ਸੀ ਰਾਵਣ, ਦਮ ਤੋੜਨ ਲੱਗਿਆ, ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ,
जमीन तो एक बड़ा कीमती मनुख उठ के जा रहे है, बड़िया विचारा, बड़ी सियाणप, बड़ी सोझ बोझ ए भी एदे नाल चली जाएगी। एदा आखरी दम टुटे तो इस दे कोलों कुछ ना कुछ लेके आ। जिस पुरुष दे कोलों राम अपने भिरा नूं ज्ञान लैण वास्ते भेजदे ने वह मनुख कोई मामूली नहीं सी। गुरु अर्जन देव जी ने उसकी रूपरेखा सामने रख दिती है। लक्ष्मण दी जैसी तबीयत सी क्योंकि गुस्से च आके रावण दी भैण दी नक कट चुकिया सी। ये संत दा काम नहीं है नक कटना, ते स्त्री नूं हमेशा लई करूप कर देना। स्वयंवर दी प्रथा उन्हां दिनां च आम सी। स्वयंवर, स्वयंवर बच्ची अपना वर खुद चुनदी सी, ये आम प्रथा सी। सीता ने भी खुद चुनिया सी, द्रौपदी ने भी खुद चुनिया सी। स्वयंवर, स्वयं वर चुनना है, आप वर चुनना है। समाज की व्यवस्था ऐसी सी। अगां चल के देखा गया कि बच्चियां जज्बे के तहत कई दफा वर की गलत चुनाव कर लेंदियां, जिंदगी च पछताना पैंदा और बच्चे रुल जांदे ने। स्वयंवर हजारां साल पहले भारत देश नाकाम होके रद्द कर दिता गया भी नहीं, बच्ची स्वयं नहीं चुनेगी। सिर्फ इस कोल जज्बे ही होंदे ने, सिर्फ इस कोल भावुकता होंदी है, इहदे कोल दूरदृष्टि नहीं होंदी। स्वयंवर भारत देश फेल होया, स्वयंवर अमेरिका ते यूरोप दे देशां च फेल हो रहा है। कैलीफोर्निया दे डॉक्टर मनजीत सिंह ने मैनूं दस्या 87% शादियां कैलीफोर्निया तलाक हो जांदियां, नहीं निभदियां, टुट जांदियां, हालांकि खुद चुनिया होंदा है, खुद शादियां कीतियां, मां बाप की मदाखलत भी नहीं, समाज की मदाखलत ही नहीं, फिर क्यों नहीं निभदी। सिर्फ फोके जज्बियां दे तहत चुनाव होंदा है, जज्बे ठंडे पै गए, तलाक हो गया। एक स्टेट के अंदर, बाकी स्टेटां च नहीं, एक स्टेट दे 87% शादियां तलाक हो जांदियां। स्वयंवर हजारां साल पहले भारत विच फेल होया, समाज ने रद्द कर दिता भाई नहीं, आइंदा बच्ची खुद चुनाव नहीं करेगी, करेगी तो उसते उंगल उठाएगी समाज, ये बच्ची गलत है। यूरोप देश, अमेरिका, कैनेडा देश स्वयंवर फेल हो रहे हैं। पर रावण ते श्री राम दे समय स्वयंवर आम सी। स्वरूप नखा ने लक्ष्मण नु चुन लिया सी, वरमाला पहनाण लगी, लंबी चौड़ी कथा है, उन्हें गुस्से च उहदी नक कट दित्ती। ते स्वरूप नखा उन्हां दिनां च शरीर दे अंग ते मन दे स्वभाव दे मुताबक नाम रखे जांदे सन। स्वरूप नखा उहदे नैन नक्श बहुत अच्छे सन। ते लक्ष्मण ने कहा नक करके तू खूबसूरत लगदी पई है बहुत, मैं ही कट देना, कट दित्ती। एशिया दा इलाका ऐसा है, होर कुछ बर्दाश्त कर लवे लेकिन भरा भैण की तोहीन ते भैण की गल नहीं बर्दाश्त करता। रावण की भैण सी, आम बंदा नहीं बर्दाश्त करता, वह राजा सी, बदले की भावना ते आ गए। ठीक है, सियाणा सी, विद्वान सी, शिवजी का भगत सी, पर भैण की नक कटी। इतिहास के निक्के पहलू मैं थोड़े सामने रखे। लक्ष्मण गया ज्ञान लैण वास्ते, रावण दे सिर दे भार खड़ा होया और कहिंदा ब्राह्मण देवता सुनिया थोड़े कोल बड़ा ज्ञान है, बड़ी समझ है हर पहलू दी, जो कीमती तो कीमती विचारधारा होवे तुसी जा रहे हो जगत तो दस के जाओ। रावण ने अख जरूर खोली है और घृणा भरी मुस्कुराहट भी चेहरे ते आई, फिर अखां बंद हो गई। लक्ष्मण वापस आ गए, राम नूं कहिंदा भगवान उते बोलदे ही नहीं, पता है राम ने की आख्या, तेनों बुलाण दी जाच नहीं आई, तेनों ज्ञान लैण दा ढंग नहीं आया, जा वो विद्वान है, शिवजी दा भगत, उहदे कदमां विच खड़ा, उहदे पैरां ते मत्था टेक, फिर हाथ जोड़ के मंग कर, इंज ज्ञान दी मंग करी दी।
ਜਿਹਦੇ ਕਦਮਾਂ ਦੇ ਚਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸਦੇ ਕੋਲੋਂ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ, ਮਾਮੂਲੀ ਨਹੀਂ ਹੋ ਸਕਦਾ। ਅਦਕਿ ਇਸ ਤਰ੍ਹਾਂ ਕੀਤਾ ਤੇ ਰਾਵਣ ਨੇ ਜਿਹੜੀ ਆਖਰੀ ਗੱਲ ਕੀਤੀ, ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਾ ਹੀ ਨਹੀਂ ਆਉਂਦਾ, ਜੋ ਕਰਨਾ ਅੱਜ ਕਰ, ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰੀ, ਪੋਸਟਪੋਨ ਨਾ ਕਰੀ, ਕੱਲ ਤੇ ਨਾ ਛੁੱਟੀ। ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇ, ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀ, ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀ, ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ। ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ, ਪਾਤਸ਼ਾਹ ਕਹਿੰਦੇ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ, ਸਾਹਿਬ ਕਹਿੰਦੇ ਬਿਲੰਬ ਨਹੀਂ ਕਰਨੀ, ਦੇਰੀ ਨਹੀਂ ਕਰਨੀ। ਕਿਉਂ? ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ, ਫਿਰ ਤੂੰ ਉਹ ਨਹੀਂ ਕਰ ਸਕੇਗਾ। ਬਿਲੰਬ ਪਾਪੰ, ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ। ਲੇਕਿਨ ਹੁੰਦਾ ਕੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ। ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿੰਨ ਕਰਦਾ, ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ। ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ, ਚੰਗਿਆਈਆਂ ਤੋਂ ਬਚਦਾ ਜਾ ਰਿਹਾ, ਕਿਉਂਕਿ ਚੰਗਿਆਈਆਂ ਨੂੰ ਪੋਸ਼ਟਪੋਨ ਕਰਦਾ। ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ, ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ ਹੈ। ਹੁਣ ਪ੍ਰਸ਼ਨ ਖੜਾ ਹੋਵੇਗਾ, ਹਾਰ ਕਿਉਂ ਗਏ? ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਰਾਮ ਤੋਂ ਨਹੀਂ ਹਾਰੇ, ਆਪਣੇ ਭਰਾ ਤੋਂ ਹਾਰੇ ਨੇ, ਬਿਭੀਸ਼ਣ ਤੋਂ। ਸਾਰੇ ਸੀਕ੍ਰੇਟ, ਸਾਰਾ ਰਾਜ ਭਰਾ ਨੇ ਦੱਸ ਦਿੱਤਾ ਬਿਭੀਸ਼ਣ ਨੇ। ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ, ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ। ਕਿਉਂ? ਭਰਾ ਨੂੰ ਸਭ ਕੁਝ ਪਤਾ ਹੈ, ਸਭ ਕੁਝ ਪਤਾ ਹੈ। ਹੋ ਸਕਦਾ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ, ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ। ਭਰਾ ਦਾ ਵਾਰ ਖਾਲੀ ਨਹੀਂ ਹੋਵੇ, ਇਸ ਵਾਸਤੇ ਆਮ ਦੁਸ਼ਮਣਾਂ ਦੇ ਜਿਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ, ਨਹੀਂ ਦੇਖੀ ਜਾਂਦੀ। ਕਈ ਦਫ਼ਾ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭਿਅੰਕਰ। ਵਿਭੀਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ, ਵਿਭੀਸ਼ਣ ਭਰਾ ਸੀ ਰਾਵਣ ਦਾ, ਸਾਰੇ ਸੀਕ੍ਰੇਟ ਦੱਸ ਦਿੱਤੇ। ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਭਰਾ ਦੀ ਮਾਰ ਤੋਂ। ਤੋ ਭਾਰਤ ਵਿੱਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ। ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ? ਮਨੁੱਖ ਦੀ ਫਿਤਰਤ ਹੈ, ਜੋ ਹਾਰ ਜਾਏ ਉਹ ਸ਼ੈਤਾਨ ਆਉਂਦਾ, ਜੋ ਜਿੱਤ ਜਾਏ ਉਹ ਭਗਵਾਨ ਆਉਂਦਾ। ਕੁਦਰਤੀ ਗੱਲ ਹੈ, ਸਭ ਰੱਬੋਂ ਖੇਡ ਹੈ, ਮਨੁੱਖ ਪ੍ਰਭਾਵਿਤ ਹੈ। ਜੋ ਜਿੱਤਦਾ ਹੈ ਉਹ ਜੋ ਹੈ ਭਗਵਾਨ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੈ। ਇਸ ਤਰ੍ਹਾਂ ਹੀ ਹੋਇਆ। ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਵਿੱਚ ਜੇਤੂ ਬਣੀਏ। ਤਾਂ ਜੇਤੂ ਤਾਂ ਬਣ ਸਕਦੇ ਨੇ, ਕੋਈ ਸ਼ਕਤੀ ਹੋਵੇ, ਤਾਕਤ ਹੋਵੇ, ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ। ਹੁਣੇ ਮੈਂ ਅਰਜ਼ ਕੀਤੀ ਸੀ, ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਹੈ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ। ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮਨੀਤੀ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ। ਬਦਕਿਸਮਤੀ ਹੈ, ਆਦਿ ਕਾਲ ਤੋਂ ਸਤਾ ਸਤ ਨਾਲ ਟਕਰਾਉਂਦੀ ਰਹੀ ਹੈ। ਮੈਂ ਜਦ ਪੜ੍ਹਿਆ ਸੀ ਕਿ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਚੋਟ ਨਾਲ। ਜਵਾਨ ਉਮਰ ਹੋਵੇ ਤੇ ਪੱਥਰ ਦੀ ਚੋਟ, ਔਰ ਜ਼ੋਰ ਦੀ ਇਤਨੀ ਲਗੇ ਕਿ ਦੰਦ ਟੁੱਟ ਜਾ। ਕਿਤਨੀ ਪੀੜਾ ਹੋਈ ਆਉਣੀ ਹੈ,
कितना दर्द होया होना है इस फकीर तबीयत इंसान नाल, ऐसा क्यों होया? एक पासे सता एक पासे सत है। सत हमेशा बैरूनी तौर ते हारदा होया दिखाई देगा, ईसा सूली ते सताधारी वेखदे पए ने तमाशा, पर सतवादी ते सूली ते मैं हैरान होना। द्वापर युग दे अवतारी पुरुष दा जन्म जेल दे च होया, श्री कृष्ण दा जन्म जेल दे च होया, माता पिता देवकी वासदेव जेल दे सन, जेल दे च ही जन्म होया, ढंग नाल इन्हां नूं बचाया गया। राज घराने दा ए फरजंद ग्वालियां दे च पले है, गुजरां दे च पले है, जन्म दिता है देवकी ने, पालिया जसोदा ने, पिता ते वासदेव है पर नकली प्यो बन गया नंद बाबा। राज घराने दा बच्चा थोड़ा जिहा वड्डा होके गवां चार के अपनी उपजीविका चलांदा रहा है, गुजरां दे च पले है, ग्वालियां दे च पले है। संत या ते सूली ते या लड़ाई दे च कोई उस दे दंद तोड़दा है। संत दा जन्म जेल दे च ते संत दा अंत भी जेल दे च। दुर्योधन दी कंस दी जेल दे च श्री कृष्ण दा जन्म होया, जहांगीर दी जेल दे च गुरु अर्जन देव जी दा अंत होया। हैरानगी, संत दा जन्म जेल दे च, संत दा अंत जेल दे च। कारण सता ते सत दा घोल है, सताधारी सतवादी नू कबूल नहीं करदा, नहीं मनदा। जैसे जैसे सता वधदी है, ताकत वधदी है, मनुख दा हंकार वधदा है। ताकतवर होवे ते हंकारी ना होवे ऐसा होंदा ही नहीं है। बहुत ताकत वध गई सी हरनाकश दी, हंकारी मनुख निरंकार नू इनकार कर सकदा है, हरनाकश ने कर दिता सी, आखिया कौन रब आउंदा, मैं खुद रब हां। नमरूद ने कर दिता सी, कौन खुदा होंदा, मैं खुद खुदा हां। नमरूद ने ऐसा कह दिता सी मिस्र दे उस वक्त दे नवाब ने, मैं खुद खुदा, खुदा की होंदा है। हरनाकश ने कह दिता सी परमात्मा की होंदा है, मैं खुद परमात्मा। वो अपने 5 साल दे बच्चे नूं कहिंदा तू जपया कर मेरा नाम ताकि बाकी बच्चे भी जपन। पहले बच्चियां तो जपवाइए, फिर जवाना तो, फिर बुढ़िया तो, शुरुआत बच्चियां तो करिए। पर बच्चा बड़ी निराली तबीयत दा सी, मां तो संस्कार मिले सन परमात्मा दे। ते किसे वक्त मैं अर्ज करांगा 90% मनुखी बच्चे च मां दे ही संस्कार होंदे ने। यही कारण है कि एशिया दे च अगर बच्चा भैड़ा है तो गाल मां नूं कढ़दे ने। गुस्ताखी माफ़।

0: ਹਾਂ ਦਾਨੀ ਰਹੀਮ ਹੈ, ਹੱਥ ਫੈਲਾਇਆ। ਉੱਥੇ ਉਹ ਕਹਿੰਦਾ, ਯਾ ਰਹੀਮ ਦਰ ਦਰ ਫਿਰੇ, ਮਾਂਗ ਮਧੂ ਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ, ਮੈਂ ਹੁਣ ਉਹ ਨਹੀਂ। ਲੈਣ ਵਾਲਿਆਂ ਨੇ ਮੇਰੇ ਨਾਲ ਜਿਹੜੀ ਯਾਰੀ ਜੋੜੀ ਸੀ ਉਹ ਛੋੜ ਦੇਣ, ਕਿਉਂਕਿ ਮੈਂ ਦੇਣ ਜੋਗਾ ਨਹੀਂ ਹੁਣ, ਮੇਰੇ ਕੋਲ ਕੁਛ ਵੀ ਨਹੀਂ। ਲੰਬੀ ਚੌੜੀ ਉਸਦੀ ਇਹ ਦੁਹਾਵਲੀ ਹੈ, ਬਈ ਵਗਦਾ ਹੋਇਆ ਦਰਿਆ ਬੰਦ ਹੋ ਗਿਆ, ਸੁੱਕ ਗਿਆ, ਮੇਰੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈ। ਸਾਧੂ ਵੀ ਬੜੇ ਗਿਆਨੀ ਸਨ ਜਿਨ੍ਹਾਂ ਨੇ ਹੱਥ ਫੈਲਾਇਆ ਸੀ, ਆਖਿਆ ਬਈ ਸਰਿਤਾ ਸੁੱਕ ਜਾਂਦੀ ਹੈ, ਲੋਕੀ ਖੂਹ ਪੱਟ ਕੇ ਵੀ ਪਾਣੀ ਕੱਢ ਲੈਂਦੇ ਨੇ ਜ਼ਮੀਨ ਚ। ਇੱਕ ਨਿੱਕੀ ਜਿਹੀ ਅੰਗੂਠੀ ਪੈਣੀ ਹੋਈ ਸੀ ਕਿਧਰੇ ਸੋਨੇ ਦੀ, ਕਹਿਣ ਲੱਗੇ ਹਾਂ ਖੂਹ ਦੇ ਚ ਇਤਨਾ ਪਾਣੀ ਹੈ, ਕੱਢ ਕੇ ਦੇ ਦਿੱਤੀ। ਇਸ ਤਰ੍ਹਾਂ ਦਾ ਪੁਰਸ਼ ਰਹੀਮ। ਹੰਕਾਰ ਜਦ ਸ਼ਿਖਰ ਤੇ ਪਹੁੰਚਿਆ ਤਾਂ ਬਾਦਸ਼ਾਹਤ ਇਹਨਾਂ ਦੇ ਤੇ ਜ਼ਿੰਦਗੀ ਚ ਗੱਲਾਂ ਹੁੰਦੀ ਹੈ। ਮਰਨ ਤੋਂ ਬਾਅਦ ਨੇ ਅਕਬਰ ਦੇ ਅੰਦਰ ਖਿਆਲ ਆਇਆ, ਪੈਗੰਬਰ ਅਵਤਾਰ ਤੇ ਸੰਸਾਰ ਤੋਂ ਰੁਖਸਤ ਹੋ ਜਾਣ ਤਾਂ ਵੀ ਪੂਜੇ ਜਾਂਦੇ ਨੇ, ਔਰ ਰਾਬਿੰਦਰ ਨਾਥ ਟੈਗੋਰ ਨੇ ਤੇ ਇੱਥੇ ਤੱਕ ਕਿਹਾ ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਜਾਂਦਾ, ਜਦੋਂ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਰੁਖਸਤ ਹੋ ਜਾਂਦਾ ਹੈ ਲੋਕਾਂ ਨੂੰ ਸਮਝ ਮਿਲਦੀ ਹੈ ਉਦੋਂ ਹੁੰਦਾ ਨਹੀਂ। ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਗਿਆ, ਠੁਕਰਾਇਆ ਗਿਆ, ਜਦ ਉਹ ਹੁੰਦਾ ਹੈ ਸਮਝ ਦੇ ਚ ਨਹੀਂ ਆਉਂਦਾ, ਜਦ ਲੋਕਾਂ ਦੀ ਸਮਝ ਆਉਂਦੀ ਹੈ ਉਦੋਂ ਉਹ ਹੁੰਦਾ ਨਹੀਂ, ਫਿਰ ਉਹ ਸਮਝ ਦੀ ਪੂਜਾ ਚੱਲਦੀ ਹੈ। ਟੈਗੋਰ ਨੇ ਠੀਕ ਆਖਿਆ, ਆਪਣੇ ਸਮੇਂ ਚ ਪੰਜਵੇਂ ਗੁਰੂ ਨਾਨਕ ਤੱਤੀ ਤਵੀ ਦੇ ਨੇ, ਸਤਾ ਤੇ ਸਤ ਦਾ ਗੋਲ ਹੈ। ਹੁਣ ਸਤਾ ਕਿਵੇਂ ਪ੍ਰਾਪਤ ਹੁੰਦੀ ਹੈ? ਚਾਣਕ ਰਿਸ਼ੀ ਕਹਿੰਦੇ ਨੇ ਸਤਾ ਮਿਲਦੀ ਹੈ ਚਾਰ ਗੁਣਾਂ ਨਾਲ, ਤੇ ਸਤ ਪ੍ਰਾਪਤ ਹੁੰਦਾ ਦੋ ਗੁਣਾਂ ਨਾਲ। ਸਤ ਦੇ ਦੋ ਗੁਣ ਨੇ, ਸਤਾ ਦੇ ਚਾਰ ਗੁਣ ਨੇ, ਇਸ ਵਾਸਤੇ ਸਤਾ ਕਹਿੰਦੇ ਨੇ ਚੌਪਾਇਆ ਜਾਨਵਰ ਹੈ, ਮਨੁੱਖਤਾ ਤੇ ਧਰਮ ਦੇ ਚਾਹੁੰਦੀ ਹੈ, ਉਹ ਦੋ ਪੈਰਾਂ ਤੇ ਚੱਲਦਾ, ਉਹਦੇ ਦੋ ਪੈਰ ਨੇ, ਗੁਰੂ ਨਾਨਕ ਨੇ ਬਿਆਨ ਕੀਤੇ ਨੇ। ਸਤਾ ਦੇ ਚਾਰ ਕਦਮ ਨੇ, ਚਾਰ ਗੁਣਾਂ ਨਾਲ ਪ੍ਰਾਪਤ ਹੁੰਦੀ ਹੈ, ਇਹਨੂੰ ਚਾਣਕ ਬਿਦਰ ਔਰ ਭਰਤਰੀ ਬਿਆਨ ਕਰਦੇ ਨੇ। ਮੈਂ ਸਵੇਰੇ ਅਰਜ਼ ਕੀਤੀ ਸੀ, ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ ਨੇ, ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ ਦਾ। ਅੱਜ ਭਾਰਤ ਦੇ ਹਰ ਵੱਡੇ ਰੇਲਵੇ ਸਟੇਸ਼ਨ ਤੇ ਰੇਲਵੇ ਬੁੱਕ ਸਟਾਲ ਤੇ ਇਹਨਾਂ ਦੇ ਗ੍ਰੰਥ ਆਮ ਵਿਕਦੇ ਨੇ। ਸਫ਼ਰ ਦੇ ਜਿਤਨੇ ਇਹ ਤਿੰਨ ਗ੍ਰੰਥ ਪੜ੍ਹੇ ਜਾ ਰਹੇ ਨੇ ਮੈਂ ਦੇਖ ਕੇ ਹੈਰਾਨ ਹੋਇਆ, ਹੋਰ ਇਤਨੇ ਨਹੀਂ। ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ। ਚਾਣਕ ਸਦਾ ਪ੍ਰਾਪਤੀ ਦੇ ਚਾਰ ਗੁਣ ਦੱਸਦਾ ਹੈ, ਸ਼ਾਮ ਦਾਮ ਡੰਡ ਭੇਦ। ਸ਼ਾਮ ਅਗਲੇ ਦੀ ਸ਼ਰਨੀ ਪੈ ਜਾਓ, ਪੈਰੀ ਪੈ ਜਾਓ, ਤੇ ਅਗਲੇ ਦੀ ਪੈਰੀ ਪੈ ਕੇ ਅਗਲੇ ਦੇ ਪੈਰ ਰੋਕ ਦਿਓ, ਉਹਨੂੰ ਚੱਲਣ ਜੋਗਾ ਰਹਿਣ ਹੀ ਨਾ ਦਿਓ। ਅਗਲਾ ਸਿਆਣਾ ਹੋਵੇ ਤੇ ਇਹ ਸੋਚੇ ਜਿਹੜਾ ਮੇਰਾ ਮੇਰੇ ਪੈਰੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ। ਔਰ ਉਹ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਤਾ ਦੂਸਰਾ ਗੁਣ ਵਧਦੀ ਹੈ ਕਿ ਦਾਮ ਕੁਝ ਦੇ ਕੇ ਖਰੀਦ ਲਓ, ਹਰ ਚੀਜ਼ ਜਗਤ ਵਿੱਚ ਵਿਕਾਊ ਹੈ, ਮਨੁੱਖਤਾ ਵੀ ਵਿਕਾਊ ਹੈ, ਇਨਸਾਨੀਅਤ ਵੀ ਵਿਕਾਊ ਹੈ। ਬਾਜ਼ਾਰ ਵਿੱਚ ਇਸਤਰੀ ਦੀ ਅਸਮਤ ਵਿਕਦੀ ਹੈ ਸਾਰੀ ਦੁਨੀਆ 'ਚ, ਪੁਰਸ਼ ਦਾ ਇਮਾਨ ਵਿਕਦਾ ਹੈ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ। ਹਵਸ ਕੇ ਬੰਦੇ वफा को बेच देते हैं, खुदा के घर की क्या कहिए, खुदा को बेच देते हैं। खरीद लो इस दा ईमान, खरीद लो इस दी अणख, एदी गैरत, एदी हिम्मत, एदी जुरत दाम। पर अगला इतना अणखीला होवे और आखे मैं कोई वस्तु नहीं हाँ कि तू मैनू खरीद लवे, मैं बिकाऊ माल नहीं, तो सतादारी फिर तीसरे गुण नू वरतदा है। शाम, दाम, दंड, दंड देव, टॉर्चर करो, मारो, जेल दे चपाओ, तकलीफ देव, सताओ, भुखा मारो, प्यासा मारो, टॉर्चर करो। ते जो इस ढंग नाल भी काबू ना आवे, भेद पाड़ो, एक पार्टी दी दो दो पार्टी बना दो। गुरु अर्जन देव जी महाराज दे वक्त उन्हां दे वड्डे भरा पृथ्वी चंद ने गुरु होण दा दावा कर लिया, मैं गुरु हां, यह गुरु नहीं है। मसंदा नू नाल लेके गुरु अर्जन देव जी दा घर घाट लुट लिया, ते शक्ति सारी पिछे जहांगीर दी, वे तू बन तो वड्डा भरा है, तू गुरु, ये छोटा सब तो ये गुरु होण दा दावा करी बैठा है। इस तरह पाड़े आ गया पिरा पिरा नो और मुखालफ बनया पृथ्वी चंद। शायद थोड़े विचों किसी ने दर्शन किए अनदेखिया हुए, तरन तारण रोड अमृतसर तो जो तरन तारण जाता है, कोई 7-8 मील की दूरी ते झूल ते महल, वो जड़ा अस्थान है पृथ्वी चंद दा बनाया है। उत्थे सरोवर भी है, उन्हें दरबार साहब भी बनाया, उत्थे अपनी गुरगद्दी लाई, गुरु होने का दावा किया, मसंदा नू नाल लेके गुरु अर्जन देव जी का घर घाट लुट लिया, चारों पासे पैरा बिठा दिता, अमृतसर दे कोई पहुंचे भी ना गुरु अर्जन देव जी तक। हालात ऐसे हुए, दिन भर लंगर नहीं मिलिया गुरु अर्जन देव जी नू, संगतां नू भी ना मिलिया। पृथ्वी चंद अन्न लुट के लै गया, धन लुट के लै गया, शस्त्र लुट के लै गया, वस्त्र लुट के सब कुछ लै गया। जगत माता गंगा जी धन गुरु अर्जन देव जी महाराज की सुपत्नी, उन्होंने घर टटोलिया मता किधरे कोई चीज लभे ते सतगुरां लई कोई दो प्रशादे बनन। मिट्टी दे भांडे थोड़ा बेसन पिया सी, मिट्टी दे तवे ते दो रोटियां बनियां और मिट्टी दे ठेकरे विच ये दो रोटियां गुरु अर्जन देव जी दे अगों रखियां, जारो जार रो पईयां। उत्थे सतगुरां ने एक वाक उचारण कीता है, धन गुरु ग्रंथ साहिब जी महाराज दे दर्ज है, कानड़ा महला पंजवां। रूखो भोजन भूम सैन सखी प्रेसंग सुख बिहात। कोई गल नहीं, धरती ते सोना है, बिस्तरे ले गए हो सारे, भोजन रुखा है, घर दे कुछ नहीं है, पर तू रो ना। पृथ्वी चंद अन्न लुट के लै गया, धन लुट के लै गया, वस्त्र लुट के लै गया, साजो समान लुट के लै गया, इन्हां सारियां नियामतां नूं देण वाला जिहड़ा परमात्मा है वह मेरे दिल विच बैठा है, उन्हों ते लुट के नहीं लै गया, दाता मेरे कोल बैठा है। तू रो ना। रूखो भोजन भूम सैन सखी प्रेसंग सुख बिहात। धन गुरु अर्जन देव जी महाराज का यह हौसला, माड़ा जिया किधर कंडा लग जाए मनुख न पता कह देता है, पता नहीं रब है भी सही कि नहीं। मनुख की श्रद्धा बड़ी कमजोर है, छोटी छोटी गल्लां ते टुट जाती। पिछले साल मैनू कैलीफोर्निया एक सज्जन मिले, कहिंदे ज्ञानी जी मेरी गुरु ते कोई श्रद्धा नहीं रही। मैं कहा क्यों? कहिंदा अखंड पाठ भी रखाया सी, लंगर भी चलाया, पैसे भी खूब खर्च किए, साड़ी अरदास ते पूरी नहीं हुई, साड़ी श्रद्धा टुट गई। मनुख की श्रद्धा की है? कुछ नहीं, रेत की कंधे जो ताका मारो गई, पर किसी की श्रद्धा ऐसी है, बैठा तत्ती तवी ते उपर गर्म गर्म रेता भी पै रहा है, कसूर की है? बेकसूर है। पता है चाणक ने की आख्या? ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ ਚ ਪਾਗਲਾਂ ਦੀ ਭੀੜ ਦੇ ਚ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ ਕਿਉਂਕਿ ਪਾਗਲ ਜੀਣ ਨਹੀਂ ਦੇਣਗੇ ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਆਪਣੇ ਚਚੇਰੇ ਭਰਾ ਆਨੰਦ ਨੂੰ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ ਇਹ ਸੂਤਰ ਹੈ ਇੱਕ ਗਿੱਟੀਆਂ ਤੇ ਪੱਥਰ ਜਿਤਨੇ ਪਹਾੜਾਂ ਤੇ ਮਿਲ ਜਾਂਦੇ ਨੇ ਹੀਰੇ ਕੋਈ ਨਹੀਂ ਸੰਘ ਤੇ ਸਿੱਪੀਆਂ ਜਿਤਨੀਆਂ ਸਾਗਰ ਚੋਂ ਲੱਭ ਜਾਂਦੀਆਂ ਨੇ ਇਤਨੇ ਮੋਤੀ ਕੋਈ ਨਹੀਂ ਚੰਗੇ ਮਨੁੱਖਾਂ ਦੀ ਸੰਸਾਰ ਤੇ ਭੀੜ ਕਤਈ ਨਹੀਂ ਹੋਈ ਹੋਈ ਨਹੀਂ ਕਦੀ ਨਹੀਂ ਹੋਈ ਮਹਾਤਮਾ ਬੁੱਧ ਕਹਿੰਦੇ ਨੇ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਭਾਰਤ ਦੇ ਭਾਸ਼ਾ ਗਿਆਨੀ ਕਹਿੰਦੇ ਨੇ ਭੀੜ ਸ਼ਬਦ ਭੇੜਾਂ ਤੋਂ ਬਣਿਆ ਭੇੜਾਂ ਦੀ ਭੀੜ ਆਉਂਦੀ ਹੈ ਸ਼ੇਰਾਂ ਦੀ ਭੀੜ ਨਹੀਂ ਆਉਂਦੀ ਡਾਰਾਂ ਹੁੰਦੀਆਂ ਨੇ ਭੇੜਾਂ ਦੀਆਂ ਸ਼ੇਰਾਂ ਦੀਆਂ ਨਹੀਂ ਆਉਂਦੀਆਂ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ ਚੰਗਾ ਮਨੁੱਖ ਕੋਈ ਇੱਕ ਅੱਧਾ ਤੋ ਭੀੜ ਤੇ ਭੈੜਿਆਂ ਦੀ ਤੋ ਫਿਰ ਤਾਕਤ ਵੀ ਭੈੜਿਆਂ ਕੋਲ ਆਉਂਦੀ ਹੈ ਨੇਕ ਕੋਲ ਤਾਕਤ ਨਹੀਂ ਆਉਂਦੀ ਕਿਉਂਕਿ ਇਕੱਲਾ ਹੁੰਦਾ ਹੈ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਗਲਤ ਉਲ ਆਮ ਸਹੀ ਬੜੇ ਧਿਆਨ ਨਾਲ ਸੁਣਨਾ ਮੈਂ ਸਮਾਪਤੀ ਕਰਾਂ ਗਲਤ ਉਲ ਆਮ ਸਹੀ ਨੜਿਨਵੇ ਬੰਦੇ ਅਗਰ ਗਲਤ ਹੋਣ ਤੇ ਇੱਕ ਸਹੀ ਹੋਵੇ ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ ਗਲਤ ਉਲ ਆਮ ਸਹੀ ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ ਔਰ ਹਮੇਸ਼ਾ ਸੰਸਾਰ ਦੇ ਵਿੱਚ ਕੋਈ ਇੱਕ ਅੱਧ ਸਹੀ ਆਉਂਦਾ ਬਾਕੀ ਤੇ ਸਭ ਗਲਤ ਹੁੰਦੇ ਔਖੇ ਨਾ ਹੋਣਾ ਕੋਈ ਇੱਕ ਅੱਧ ਸਹੀ ਆਉਂਦਾ ਹੈ ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਹੁਰਾਨਾ ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ ਪਾਗਲ ਹੈ ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਬਾਕੀ ਤੇ ਸਭ ਪਾਗਲ ਵਸਦੇ ਪਏ ਨੇ ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ ਹੈ ਲੋਕ ਕਹੇ ਕਬੀਰ ਬਹੁਰਾਨਾ ਤੇ ਜੇ ਪਾਗਲਾਂ ਦੀ ਭੀੜ ਹੋਵੇ ਸਿਆਣਾ ਇਕੱਲਾ ਹੋਵੇ ਤੋ ਪਾਗਲ ਜਿੱਤ ਜਾਣਗੇ ਬਨਾਰਸ ਚੋਂ ਕੱਢ ਦਿੱਤਾ ਸੀ ਕਬੀਰ ਨੂੰ ਬਾਕੀ ਜ਼ਿੰਦਗੀ ਉਸਨੇ ਮਗਹਰ ਦੇ ਚ ਬਤੀਤ ਕੀਤੀ ਸੀ ਉਹਨੂੰ ਬਨਾਰਸ ਛੋੜਨੀ ਪਈ ਸੀ ਗਲਤ ਉਲ ਆਮ ਸਹੀ ਬਹੁ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ ਔਰ ਇੱਕ ਅੱਧ ਮਨੁੱਖ ਕਿਧਰੇ ਸਹੀ ਹੋਵੇ ਤੋ ਗਲਤ ਸਮਝਿਆ ਜਾਂਦਾ ਕਿਉਂਕਿ ਇੱਕ ਹੈ ਕੱਲਾ ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਤਾਰੀ ਪੁਰਸ਼ ਆਪਣੇ ਆਖਰੀ ਸਮੇਂ 'ਚ ਇਕੱਲੇ ਹੀ ਰਹਿ ਜਾਂਦੇ ਨੇ ਕੋਈ ਸਾਥ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਦੂਰ ਕਿਉਂ ਜਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕੋ ਉਹਨਾਂ ਨੇ ਬੇਓ ਸਾਥ ਦੁਨੀਆਂ ਦੇ 'ਚ ਲੋਕ ਸਾਥ ਲੱਭਦੇ ਨੇ ਸੁੱਖ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸਾਥੀ ਨਹੀਂ ਬੰਦਾ ਕਹਿ ਦਿੰਦਾ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਉਹ ਮੇਰਾ ਸਾਥੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੁਗਲ ਤੇ ਚੈ ਤੂੰ ਬਿਲਕੁਲ ਮੁਗਲ ਤੇ ਚੈ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਲ ਤੇਰੇ ਸਾਥੀ ਨਹੀਂ ਨੇ ਸੁਖ ਦੇ ਸਾਥੀ ਨੇ ਜਦ ਤੇਰੇ ਕੋਲ ਦੁੱਖ ਹੋਇਆ ਨਾ ਤਾਂ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ ਮਿਲਣੇ ਨਹੀਂ ਲੱਭਣਗੇ ਕੌਣ ਦੁੱਖ ਨਾਲ ਰਿਸ਼ਤਾ ਜੋੜੇ ਕੌਣ ਦੁੱਖ ਦਾ ਸਾਥੀ ਬਣੇ ਸਭ ਸੁੱਖ ਦੇ ਸਾਥੀ ਹੁੰਦੇ ਹਨ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ ਪੀਸੀ ਲੰਬੀਆਂ ਕੌੜੀਆਂ ਮਿਰਚਾਂ ਲਵੋ 1.99 ਨੂੰ ਪਾਉਂਡ 2 ਕੈਂਟਲੂਪਸ ਲਵੋ 2.99 ਨੂੰ ਪਾਲਕ 99 ਸੈਂਟਸ ਦੀ ਗੁੱਛੀ ਅਤੇ ਜੰਬੋ ਸਾਈਜ਼ ਕੈਰਟਸ ਲਵੋ 58 ਸੈਂਟਸ ਨੂੰ ਪਾਉਂਡ
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 604-325-8370
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
1: You're listening to KRPI 1550 Radio, Ferndale, Washington.

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 17.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ ਲਵੋ 17.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। 4 ਪਾਉਂਡ ਇੰਡੀਕਨ ਲਾਲ ਮਸਰ ਲਵੋ 2.99 ਦਾ ਬੈਗ, 4 ਪਾਉਂਡ ਵਾਸ਼ਡ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ, ਅਤੇ ਇੰਡੀਅਨ ਬੈਂਗਣ ਲਵੋ 99 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 13 ਅਗਸਤ ਤੋਂ 19 ਅਗਸਤ ਤੱਕ। ਪੀਸੀ ਲੰਬੀਆਂ ਕੌੜੀਆਂ ਮਿਰਚਾਂ ਲਵੋ 1.99 ਪਾਉਂਡ, 2 ਕੈਂਟਲੂਪਸ ਲਵੋ 2.99 ਨੂੰ, ਪਾਲਕ 99 ਸੈਂਟਸ ਦੀ ਗੁੱਛੀ ਅਤੇ ਜੰਬੋ ਸਾਈਜ਼ ਕੈਰਟਸ ਲਵੋ 58 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।